ਹਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਸੌਣ ਮਹੀਨੇ ਦੀ 14 ਤਾਰੀਖ ਏ ਅਤੇ ਈਸਵੀ ਸਨ 2026 ਦੇ ਅਗਸਤ ਮਹੀਨੇ ਦੀ 7 ਤਾਰੀਖ ਏ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

0: of the missile. The test was carried out under the aegis of the Strategic Forces Command. Defense Minister Rajnath Singh congratulated the Strategic Forces Command and DRDO on the successful mission. India and Singapore have reviewed the progress of bilateral cooperation under the 8 areas outlined by the roadmap for India-Singapore Comprehensive Strategic Partnership. The 19th round of India-Singapore Foreign Office consultations was held in New Delhi yesterday. The meeting was co-chaired by Secretary East Rudhendra Tandon and Permanent Secretary Policy, Ministry of Foreign Affairs, Singapore, Liu Ko. Both sides also exchanged views on regional and global developments and reaffirmed the importance of close coordination at international and regional fora, including ASEAN, in addressing shared challenges. U.S. President Donald Trump has signed two executive orders aimed at restricting birthright citizenship and curbing birth tourism. Speaking at the Oval Office, Trump expressed disappointment with the Supreme Court ruling, calling it an unfortunate decision. He added his administration was cracking down very big on what he called abuses of the U.S. immigration system. Now on to the sports. In badminton, India's Tanvi Sharma, Ashmita Chaliha and Rakshita Ramraj have progressed to the women's single quarterfinals at the Korea Masters in Asan. Tanvi continued an impressive run by defeating her compatriot Shriyanshi Velishetty in the pre-quarterfinals. Ashmita beat home favorite Kim Min-ji, while Rakshita defeated Japan's Manami Suzu. In the men's doubles pre-quarterfinals, the Indian duo of Prithvi Krishnamurti Roy and Krishan Prasad Garaga defeated a South Korean pair to secure a place in the quarterfinals. And that is the end of this news bulletin.
1: ਹੁਣੇ ਤੁਸੀਂ ਸੁਣਦੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:10 ਤੇ 33 ਸਕਿੰਟ ਦਾ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਫਿਲਮੀ ਅਫਸਾਨੇ ਔਰ ਤਰਾਨੇ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਪ੍ਰਦੇਸ਼ਿਕ ਸੰਗੀਤ। 9 ਤੋਂ 10 ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। 10 ਲੈ ਕੇ ਹਾਜ਼ਰ ਹੋਵਾਂਗੇ ਸਦਾਬਹਾਰ ਪੰਜਾਬੀ ਗੀਤਾਂ ਦੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਵੇਰੇ 11:10 ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਦਿੱਲੀ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ, ਜੋ ਕਿ ਆਧਾਰਿਤ ਹੋਵੇਗਾ ਰਾਸ਼ਟਰੀ ਹੱਥਕਰਘਾ ਦਿਵਸ ਦੇ। ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਹੋਵੇਗਾ ਸਾਡਾ ਵਿਸ਼ੇਸ਼ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਇਸ ਦੇ ਤਹਿਤ ਸਾਡੇ ਮਹਿਮਾਨ ਹੋਣਗੇ ਪਦਮਜੀਤ ਸਿੰਘ ਮਹਿਤਾ ਜੀ, ਮੇਅਰ ਬਠਿੰਡਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਦੁਪਹਿਰ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਹੋਵੇਗਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਲਾਈਵ ਫੋਨ ਇਨ ਹੋਵੇਗਾ। 2 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ, 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਸੁਨੇਹਿਆਂ ਤੇ ਆਧਾਰਿਤ ਹੋਵੇਗਾ। ਤਿੰਨ ਵਜੇ ਤੋਂ ਸ਼ਾਮ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ

ਮੁੰਬਈ ਦੇ ਪ੍ਰਸਾਰਣਾਂ ਦਾ। 3 ਵਜੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਰਹੇਗਾ ਗੀਤੋਂ ਭਰੀ ਕਹਾਣੀ। 5 ਵਜੇ ਮੁੜ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ। ਇਸ ਦੇ ਤਹਿਤ ਵਿਸ਼ਾ ਹੋਏਗਾ ਖੀਰ, ਪੂੜੇ ਅਤੇ ਕੜਾਹ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਸਤਪਾਲ ਬਰਾੜ। ਸਾਢੇ 5 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਅੱਜ ਸਿਲਸਿਲਾ ਹੋਵੇਗਾ ਸਰੋਤਾ ਮੰਚ। ਪ੍ਰੋਗਰਾਮ ਸਰੋਤਾ ਮੰਚ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ ਜੀ। 6:20 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਪੇਸ਼ ਕਰਾਂਗੇ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਪੇਸ਼ ਕਰਨਗੇ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। 7 ਵਜੇ ਸਮਾਂ ਰਹੇਗਾ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜੋ ਕਿ ਲਾਈਵ ਫੋਨ ਇਨ ਹੋਵੇਗਾ। ਸ਼ਾਮ ਸੁਹਾਨੀ ਦੇ ਦਰਮਿਆਨ ਹੀ 7:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵਜੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ, ਜਿਸਦਾ ਅੱਜ ਤੁਸੀਂ 1345 ਭਾਗ ਸੁਣੋਗੇ। 8:30 ਸਮਾਂ ਰਹੇਗਾ ਪ੍ਰੋਗਰਾਮ 5 ਪਾਣੀਆਂ ਦੇ ਗੀਤ ਦਾ। 8:45 'ਤੇ ਹਿੰਦੀ ਵਿੱਚ ਖਬਰਾਂ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ News@9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 'ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਆਨੰਦ ਤੁਸੀਂ ਰਾਤ 11 ਵਜੇ ਤੱਕ ਲੈ ਸਕੋਗੇ। ਸਵਾ 9 ਵਜੇ ਪ੍ਰੋਗਰਾਮ ਹੋਵੇਗਾ ਆਪਕੇ ਲਈ, 9:30 ਆਜ ਕੇ ਫਨਕਾਰ, 10 ਵਜੇ ਪ੍ਰੋਗਰਾਮ ਛਾਇਆ ਗੀਤ ਅਤੇ 10:30 ਢਲਤੀ ਜਾਏ ਰਾਤ, ਅਤੇ ਰਾਤ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋ ਜਾਵੇਗੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਸਮੇਂ ਸੰਬੰਧੀ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 6:15 'ਤੇ 36 ਸਕਿੰਟ ਦਾ, ਅਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਹੁਣ ਸਰਵਣ ਕਰਦੇ ਹਾਂ ਭਾਈ ਗੁਰਚਰਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ। ਆਓ ਸਰਵਣ ਕਰਦੇ ਹਾਂ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:59 ਤੇ 51 ਸਕਿੰਟ ਦਾ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਸੱਜਰੀ ਸਵੇਰ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਥੌਟ ਆਫ ਦਾ ਡੇ, ਯਾਨੀ ਕਿ ਅੱਜ ਦਾ ਵਿਚਾਰ। ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ APJ ਅਬਦੁਲ ਕਲਾਮ ਜੀ ਕਹਿੰਦੇ ਸਨ, ਨੌਲੇਜ ਵਿਲ ਗਿਵ ਯੂ ਦਾ ਪਾਵਰ ਬਟ ਕਰੈਕਟਰ ਵਿਲ ਗਿਵ ਯੂ ਰਿਸਪੈਕਟ। ਜਿਸ ਨੂੰ ਪੰਜਾਬੀ ਵਿੱਚ ਸਮਝੀਏ ਤਾਂ ਉਹ ਕਹਿੰਦੇ ਸਨ ਕਿ ਗਿਆਨ ਤੁਹਾਨੂੰ ਤਾਕਤ ਦੇਵੇਗਾ ਪਰ ਚਰਿੱਤਰ ਤੁਹਾਨੂੰ ਸਤਿਕਾਰ ਦੇਵੇਗਾ। ਜੀ ਦੋਸਤੋ, ਉਹਨਾਂ ਦਾ ਇਹ ਵਿਚਾਰ ਸਾਡੀ ਜ਼ਿੰਦਗੀ ਵਿੱਚ ਚਰਿੱਤਰ ਅਤੇ ਗਿਆਨ ਦੋਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਜਦੋਂ ਅਸੀਂ ਪੜ੍ਹਦੇ ਲਿਖਦੇ ਹਾਂ ਜਾਂ ਕੋਈ ਹੁਨਰ ਸਿੱਖਦੇ ਹਾਂ ਤਾਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਹ ਗਿਆਨ ਸਾਨੂੰ ਸਮਾਜ ਵਿੱਚ ਵਿਚਰਨ, ਚੰਗਾ ਰੁਤਬਾ, ਨੌਕਰੀ ਅਤੇ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਪਰ ਸਿਰਫ ਗਿਆਨਵਾਨ ਹੋਣਾ ਹੀ ਕਾਫੀ ਨਹੀਂ। ਤੁਹਾਡਾ ਸੁਭਾਅ, ਤੁਹਾਡੀ ਇਮਾਨਦਾਰੀ, ਦੂਜਿਆਂ ਨਾਲ ਵਿਚਰਨ ਦਾ ਢੰਗ, ਗੱਲ ਕਰਨ ਦਾ ਢੰਗ ਹੀ ਤੁਹਾਡੇ ਚਰਿੱਤਰ ਨੂੰ ਦਰਸਾਉਂਦਾ ਹੈ। ਜੇਕਰ ਤੁਹਾਡੀ ਸ਼ਖਸੀਅਤ ਚੰਗੀ ਹੈ ਤਾਂ ਲੋਕ ਆਪਣੇ ਆਪ ਹੀ ਤੁਹਾਡੀ ਦਿਲੋਂ ਇੱਜ਼ਤ ਕਰਨਗੇ। ਜਿਵੇਂ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਇਨਸਾਨ ਇੱਕ ਦੁਕਾਨ ਹੈ

ਅਤੇ ਜ਼ੁਬਾਨ ਇਸਦਾ ਤਾਲਾ ਹੈ। ਜਦੋਂ ਤਾਲਾ ਖੁੱਲ੍ਹਦਾ ਹੈ ਤਾਂ ਹੀ ਪਤਾ ਚੱਲਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾਂ ਕੋਲੇ ਦੀ, ਭਾਵ ਤੁਹਾਡਾ ਦੂਜਿਆਂ ਨਾਲ ਗੱਲਬਾਤ ਕਰਨ ਦਾ ਢੰਗ ਵੀ ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ। ਕਈ ਵਾਰ ਸਾਡੇ ਕੋਲ ਗਿਆਨ ਤਾਂ ਬਹੁਤ ਹੁੰਦਾ ਹੈ, ਪਰ ਸਾਡੇ ਕੋਲ ਅਜਿਹਾ ਦਿਲ ਨਹੀਂ ਹੁੰਦਾ ਜੋ ਦੂਜਿਆਂ ਦੀ ਤਕਲੀਫ ਨੂੰ ਮਹਿਸੂਸ ਕਰ ਸਕੇ। ਸਾਡੇ ਕੋਲ ਅਜਿਹੇ ਸ਼ਬਦ ਨਹੀਂ ਹੁੰਦੇ ਜੋ ਦੂਸਰਿਆਂ ਨੂੰ ਹੌਸਲਾ ਦੇ ਸਕਣ, ਮਦਦ ਕਰ ਸਕਣ। ਬੇਸ਼ੱਕ ਗਿਆਨ ਤੋਂ ਬਿਨਾਂ ਅਸੀਂ ਅਧੂਰੇ ਹਾਂ, ਪਰ ਗਿਆਨ ਦੇ ਨਾਲ ਨਾਲ ਸਾਫ਼ ਸੁਥਰਾ ਚਰਿੱਤਰ, ਸਾਡਾ ਚੰਗਾ ਵਿਵਹਾਰ ਸਾਨੂੰ ਹੋਰ ਵੀ ਬਿਹਤਰ ਬਣਾ ਦਿੰਦਾ ਹੈ। ਤਾਕਤ ਨੂੰ ਅਸੀਂ ਗਿਆਨ ਨਾਲ ਹਾਸਿਲ ਕਰ ਸਕਦੇ ਹਾਂ, ਪਰ ਅਸਲੀ ਇੱਜ਼ਤ ਅਤੇ ਸਤਿਕਾਰ ਸਿਰਫ ਚੰਗੇ ਚਰਿੱਤਰ ਰਾਹੀਂ ਹੀ ਕਮਾਇਆ ਜਾ ਸਕਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਉਹ ਵੀ ਆਪਣੇ ਜੀਵਨ ਵਿੱਚ ਇਸ ਵਿਚਾਰ 'ਤੇ ਜ਼ਰੂਰ ਅਮਲ ਕਰਨਗੇ। ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਦਾ, ਅਤੇ ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ ਇਤਿਹਾਸਿਕ ਘਟਨਾਵਾਂ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਜੀ ਸਰੋਤਿਓ, ਆਓ ਹੁਣ ਜਾਣਦੇ ਹਾਂ ਕਿ ਅੱਜ ਦਾ ਦਿਨ ਯਾਨੀ ਕਿ 7 ਅਗਸਤ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ। ਅੱਜ ਹੀ ਦੇ ਦਿਨ ਯਾਨੀ ਕਿ 7 ਅਗਸਤ 1925 ਨੂੰ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਕਹੇ ਜਾਣ ਵਾਲੇ ਮਹਾਨ ਖੇਤੀਬਾੜੀ ਵਿਗਿਆਨੀ MS ਸਵਾਮੀਨਾਥਨ ਦਾ ਜਨਮ ਹੋਇਆ ਸੀ। ਉਹਨਾਂ ਨੇ ਭਾਰਤ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਇਆ। ਉਹਨਾਂ ਦਾ ਜਨਮ ਤਾਮਿਲਨਾਡੂ ਰਾਜ ਦੇ ਕੁੰਭਕੋਨਮ ਵਿੱਚ ਹੋਇਆ ਸੀ। 1960 ਦੇ ਦਹਾਕੇ ਵਿੱਚ ਭਾਰਤ ਅਨਾਜ ਦੀ ਭਾਰੀ ਕਮੀ ਨਾਲ ਜੂਝ ਰਿਹਾ ਸੀ। ਦੇਸ਼ ਅਨਾਜ ਲਈ ਪੂਰੀ ਤਰ੍ਹਾਂ ਅਮਰੀਕਾ ਤੋਂ ਆਉਣ ਵਾਲੀ ਮਦਦ 'ਤੇ ਨਿਰਭਰ ਸੀ, ਜਿਸ ਨੂੰ ਸ਼ਿਪ ਟੂ ਮਾਊਥ ਭਾਵ ਕਿ ਜਹਾਜ਼ ਤੋਂ ਸਿੱਧਾ ਥਾਲੀ ਵਿੱਚ ਆਉਣ ਵਾਲੀ ਸਥਿਤੀ ਕਿਹਾ ਜਾਂਦਾ ਸੀ। ਡਾਕਟਰ ਸਵਾਮੀਨਾਥਨ ਨੇ ਅਮਰੀਕੀ ਵਿਗਿਆਨੀ ਨਾਰਮਨ ਬੋਰਲੌਗ ਨਾਲ ਮਿਲ ਕੇ ਕੰਮ ਕੀਤਾ ਅਤੇ ਮੈਕਸੀਕੋ ਦੀ ਕਣਕ ਦੀਆਂ ਬੌਣੀਆਂ ਕਿਸਮਾਂ ਜੋ ਕਿ ਵੱਧ ਝਾੜ ਦੇਣ ਵਾਲੀਆਂ ਸਨ ਉਹਨਾਂ ਨੂੰ ਭਾਰਤੀ ਜਲਵਾਯੂ ਦੇ ਅਨੁਕੂਲ ਬਣਾਇਆ। ਸੱਤ ਅਗਸਤ 1957 ਨੂੰ ਭਾਰਤ ਦੀ ਮਸ਼ਹੂਰ ਰੰਗਮੰਚ ਅਤੇ ਫਿਲਮ ਅਦਾਕਾਰਾ ਰਤਨਾ ਪਾਠਕ ਸ਼ਾਹ ਜੀ ਦਾ ਵੀ ਜਨਮ ਹੋਇਆ। ਉਹਨਾਂ ਨੂੰ ਸਾਰਾਬਾਈ ਵਰਸਿਜ਼ ਸਾਰਾਬਾਈ ਸੀਰੀਅਲ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਭਾਰਤੀ ਸਿਨੇਮਾ ਜਗਤ ਦੇ ਪ੍ਰਸਿੱਧ ਪਲੇਬੈਕ ਸਿੰਗਰ ਸੁਰੇਸ਼ ਵਾਡਕਰ ਦਾ ਜਨਮ ਵੀ 7 ਅਗਸਤ 1954 ਨੂੰ ਹੋਇਆ ਸੀ।

5 ਅਗਸਤ 1871 ਈਸਵੀ ਨੂੰ ਮਸ਼ਹੂਰ ਭਾਰਤੀ ਚਿੱਤਰਕਾਰ ਅਤੇ ਲੇਖਕ ਜਿਨ੍ਹਾਂ ਨੇ ਇੰਡੀਅਨ ਸੁਸਾਇਟੀ ਆਫ ਓਰੀਐਂਟਲ ਆਰਟ ਦੀ ਸਥਾਪਨਾ ਕੀਤੀ ਸੀ।

ਅਵਨਿੰਦਰ ਨਾਥ ਟੈਗੋਰ ਜੀ ਦਾ ਜਨਮ ਵੀ ਹੋਇਆ ਸੀ। ਉਹ ਰਵਿੰਦਰ ਨਾਥ ਟੈਗੋਰ ਜੀ ਦੇ ਭਤੀਜੇ ਸਨ। ਅਵਨਿੰਦਰ ਨਾਥ ਟੈਗੋਰ ਦੀ ਸਭ ਤੋਂ ਮਸ਼ਹੂਰ ਅਤੇ ਇਤਿਹਾਸਿਕ ਪੇਂਟਿੰਗ ਭਾਰਤ ਮਾਤਾ ਦੀ ਪੇਂਟਿੰਗ ਹੈ, ਜੋ ਉਹਨਾਂ ਨੇ 1905 ਵਿੱਚ ਬੰਗਾਲ ਦੀ ਵੰਡ ਦੇ ਵਿਰੋਧ ਦੌਰਾਨ ਬਣਾਈ ਸੀ। ਸੁਸਾਇਟੀ ਆਫ ਓਰੀਐਂਟਲ ਆਰਟ ਨੇ ਪੱਛਮੀ ਅਕਾਦਮਿਕ ਕਲਾ ਤੋਂ ਦੂਰ ਰਹਿ ਕੇ ਸ਼ੁੱਧ ਭਾਰਤੀ ਅਤੇ ਏਸ਼ੀਆਈ ਕਲਾ ਸ਼ੈਲੀਆਂ ਨੂੰ ਉਤਸ਼ਾਹਿਤ ਕੀਤਾ ਸੀ। ਵਿਸ਼ਵ ਪ੍ਰਸਿੱਧ ਮੁਫਤ ਗਿਆਨ ਕੋਸ਼ ਵਿਕੀਪੀਡੀਆ ਦੇ ਸੰਸਥਾਪਕ ਜਿਮੀ ਵੇਲਸ ਦਾ ਜਨਮ ਵੀ 7 ਅਗਸਤ 1966 ਨੂੰ ਅਮਰੀਕਾ ਵਿੱਚ ਹੋਇਆ ਸੀ। ਔਸਕਰ ਪੁਰਸਕਾਰ ਜੇਤੂ ਹਾਲੀਵੁੱਡ ਅਦਾਕਾਰਾ ਸਾਰਲੀਜ਼ ਥੋਰੇਨ ਦਾ ਜਨਮ ਵੀ 7 ਅਗਸਤ 1975 ਨੂੰ ਅਫਰੀਕਾ ਵਿੱਚ ਹੋਇਆ।

ਪਟਿਆਲਾ ਰਿਆਸਤ ਦੇ ਸੰਸਥਾਪਕ ਅਤੇ ਮਹਾਨ ਸਿੱਖ ਜਰਨੈਲ ਬਾਬਾ ਆਲਾ ਸਿੰਘ ਜੀ ਦਾ 7 ਅਗਸਤ 1765 ਨੂੰ ਦੇਹਾਂਤ ਹੋਇਆ ਸੀ। ਅੱਜ ਹੀ ਦੇ ਦਿਨ 7 ਅਗਸਤ 1925 ਨੂੰ ਗੁਰਦੁਆਰਾ ਐਕਟ ਨੂੰ ਗੁਰਦੁਆਰਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਇੱਕ ਵੱਡੀ ਜਿੱਤ ਸੀ। ਭਾਰਤ ਦੇ ਰਾਸ਼ਟਰੀ ਗਾਨ ਦੇ ਰਚਿਤਾ ਅਤੇ ਨੋਬਲ ਪੁਰਸਕਾਰ ਜੇਤੂ ਮਹਾਨ ਕਵੀ ਰਵਿੰਦਰ ਨਾਥ ਟੈਗੋਰ ਜੀ ਦਾ 7 ਅਗਸਤ 1941 ਨੂੰ ਕੋਲਕਾਤਾ ਵਿਖੇ ਦੇਹਾਂਤ ਹੋਇਆ ਸੀ। ਰਵਿੰਦਰ ਨਾਥ ਟੈਗੋਰ ਦੁਨੀਆ ਦੇ ਇੱਕੋ ਇੱਕ ਅਜਿਹੇ ਕਵੀ ਹਨ ਜਿਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਦੋ ਵੱਖ ਵੱਖ ਦੇਸ਼ਾਂ ਦਾ ਰਾਸ਼ਟਰੀ ਗਾਨ ਬਣੀਆਂ। ਭਾਰਤ ਦਾ ਜਨ ਗਣ ਮਨ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਗਾਨ ਅਮਰ ਸੁਨਾਰ ਬਾਂਗਲਾ ਉਹਨਾਂ ਦੀਆਂ ਹੀ ਰਚਨਾਵਾਂ ਹਨ। ਉੱਨੀ ਸੌ 13 ਵਿੱਚ ਉਹਨਾਂ ਦੇ ਕਾਵਿ ਸੰਗ੍ਰਹਿ ਗੀਤਾਂਜਲੀ ਲਈ ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਹ ਇਹ ਸਨਮਾਨ ਜਿੱਤਣ ਵਾਲੇ ਪਹਿਲੇ ਗੈਰ ਯੂਰਪੀ ਵਿਅਕਤੀ ਸਨ। 13 ਅਪ੍ਰੈਲ 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਹੋਇਆ ਸੀ ਤਾਂ ਰਵਿੰਦਰ ਨਾਥ ਟੈਗੋਰ ਜੀ ਨੇ ਬ੍ਰਿਟਿਸ਼ ਸਰਕਾਰ ਦੇ ਇਸ ਜ਼ੁਲਮ ਵਿਰੁੱਧ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਸਰਵ ਉੱਚ ਉਪਾਧੀ ਨਾਈਟਹੁੱਡ ਵਾਪਿਸ ਕਰ ਦਿੱਤੀ ਸੀ। ਮਹਾਤਮਾ ਗਾਂਧੀ ਜੀ ਨੇ ਉਹਨਾਂ ਨੂੰ ਗੁਰੂਦੇਵ ਦੀ ਉਪਾਧੀ ਦਿੱਤੀ ਸੀ। ਭਾਵੇਂ 1941 ਵਿੱਚ ਉਹਨਾਂ ਦਾ ਸਰੀਰਕ ਅੰਤ ਹੋ ਗਿਆ, ਪਰ ਉਹ ਅੱਜ ਵੀ ਆਪਣੀਆਂ ਰਚਨਾਵਾਂ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ। ਭਾਰਤ ਵਿੱਚ ਹਰ ਸਾਲ ਨੈਸ਼ਨਲ ਹੈਂਡਲੂਮ ਡੇ ਭਾਵ ਕਿ ਰਾਸ਼ਟਰੀ ਹੱਥ ਕਰਗਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇਸ਼ ਦੇ ਹੱਥੀ ਕੱਪੜਾ ਬੁਣਨ ਵਾਲੇ ਜੁਲਾਹਿਆਂ ਦੀ ਸਖ਼ਤ ਮਿਹਨਤ ਨੂੰ ਸਨਮਾਨਿਤ ਕਰਨ ਲਈ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਸਮਰਪਿਤ ਹੈ ਅਤੇ ਇਹ ਦਿਨ ਵੀ ਹਰ ਸਾਲ 7 ਅਗਸਤ ਨੂੰ ਮਨਾਇਆ ਜਾਂਦਾ ਹੈ। ਆਓ ਇਸ ਦਿਨ ਬਾਰੇ ਥੋੜ੍ਹੀ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ। 1905 ਵਿੱਚ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ 7 ਅਗਸਤ 1905 ਨੂੰ ਕੋਲਕਾਤਾ ਦੇ ਟਾਊਨ ਹਾਲ ਵਿੱਚ ਇੱਕ ਬਹੁਤ ਵੱਡੀ ਜਨ ਸਭਾ ਹੋਈ, ਜਿੱਥੇ ਰਸਮੀ ਤੌਰ 'ਤੇ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਅੰਦੋਲਨ ਦਾ ਮੁੱਖ ਉਦੇਸ਼ ਵਿਦੇਸ਼ੀ ਸਮਾਨ ਅਤੇ ਕੱਪੜਿਆਂ ਦਾ ਬਾਈਕਾਟ ਕਰਨਾ ਸੀ ਅਤੇ ਭਾਰਤ ਵਿੱਚ ਹੱਥੀਂ ਬਣੇ ਕੱਪੜਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਅੰਦੋਲਨ ਦੀ ਸ਼ੁਰੂਆਤ ਨਾਲ ਭਾਰਤ ਦੇ ਸਥਾਨਕ ਉਦਯੋਗਾਂ ਨੂੰ ਨਵੀਂ ਦਿਸ਼ਾ ਮਿਲੀ। ਇਹ ਰਾਜਨੀਤਿਕ ਅੰਦੋਲਨ ਦੇ ਨਾਲ ਨਾਲ ਆਰਥਿਕ ਅੰਦੋਲਨ ਵੀ ਸੀ। ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 7 ਅਗਸਤ 2015 ਨੂੰ ਚੇਨਈ ਦੇ ਮਦਰਾਸ ਯੂਨੀਵਰਸਿਟੀ ਸੈਂਟਨਰੀ ਆਡੀਟੋਰੀਅਮ ਵਿੱਚ ਪਹਿਲੇ ਰਾਸ਼ਟਰੀ ਹੱਥ ਕਰਗਾ ਭਾਵ ਨੈਸ਼ਨਲ ਹੈਂਡਲੂਮ ਡੇ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਦੇ ਇਸ ਵਿਸ਼ੇਸ਼ ਦਿਨ ਸੰਬੰਧੀ 11:10 'ਤੇ ਆਕਾਸ਼ਵਾਣੀ ਦਿੱਲੀ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਤੁਹਾਨੂੰ ਸੁਣਵਾਵਾਂਗੇ, ਜਿਸ ਵਿੱਚ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਓਲੰਪਿਕ 2020 ਜੋ ਕਿ ਕੋਵਿਡ ਕਾਰਨ 2021 ਵਿੱਚ ਹੋਈਆਂ ਸੀ, 7 ਅਗਸਤ 2021 ਨੂੰ ਜੈਵਲਿਨ ਥਰੋ ਭਾਲਾ ਸੁੱਟਣ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹਨਾਂ ਨੇ ਇਹ ਜਿੱਤ 87.58 ਮੀਟਰ ਦੀ ਦੂਰੀ ਤੱਕ ਭਾਲਾ ਸੁੱਟ ਕੇ ਹਾਸਿਲ ਕੀਤੀ ਸੀ। ਸਵੀਡਨ ਦੇ ਮਸ਼ਹੂਰ ਫਰਨੀਚਰ

ਬ੍ਰਾਂਡ ਆਈਕੀਆ ਨੇ ਭਾਰਤ ਦੇ ਹੈਦਰਾਬਾਦ ਵਿੱਚ ਅੱਜ ਹੀ ਦੇ ਦਿਨ ਯਾਨੀ ਕਿ 7 ਅਗਸਤ 2018 ਨੂੰ ਆਪਣਾ ਪਹਿਲਾ ਸਟੋਰ ਸ਼ੁਰੂ ਕੀਤਾ ਸੀ। ਆਈਕੀਆ ਕੰਪਨੀ ਨੇ 13 ਏਕੜ ਵਿੱਚ ਆਪਣਾ ਇਹ ਸਟੋਰ ਹੈਦਰਾਬਾਦ ਵਿੱਚ ਬਣਾਇਆ ਸੀ। ਸੱਤ ਅਗਸਤ 2004 ਨੂੰ ਨਾਸਾ ਦੇ ਸਪੇਸਕ੍ਰਾਫਟ ਨੇ ਵਾਈਲਡ 2 ਨਾਮ ਦੇ ਪੁਸ਼ਲ ਤਾਰੇ ਦੇ ਬਹੁਤ ਨੇੜੇ ਤੋਂ ਲੰਘ ਕੇ ਉਸ ਦੀਆਂ ਬੇਹੱਦ ਸਾਫ਼ ਤਸਵੀਰਾਂ ਲਈਆਂ ਅਤੇ ਉਸਦੇ ਆਲੇ ਦੁਆਲੇ ਦੇ ਧੂੜ ਕਣ ਇਕੱਠੇ ਕੀਤੇ ਜੋ ਕਿ ਬਾਅਦ ਵਿੱਚ ਖੋਜ ਲਈ ਧਰਤੀ 'ਤੇ ਲਿਆਂਦੇ ਗਏ।

7 अगस्त 1961 ਨੂੰ ਸੋਵੀਅਤ ਸੰਘ ਦਾ ਪੁਲਾੜ ਯਾਤਰੀ ਗ੍ਰੇਮਨ ਤਿਤੋਵ ਵੋਸਤੋਕ 2 ਸਪੇਸ ਕ੍ਰਾਫਟ ਰਾਹੀਂ ਸਫਲਤਾਪੂਰਵਕ ਧਰਤੀ ਤੇ ਵਾਪਸ ਪਰਤਿਆ ਸੀ। ਜੀ ਦੋਸਤੋ, ਇਹ ਸੀ ਸਾਡੇ ਅੱਜ ਦੇ ਦਿਨ ਦਾ ਇਤਿਹਾਸ, ਯਾਨੀ ਕਿ 7 ਅਗਸਤ ਦਾ ਇਤਿਹਾਸ। ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸੱਜਰੀ ਸਵੇਰ ਅਤੇ ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:24 ਦਾ, ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਅਖਬਾਰੀ ਸੁਰਖੀਆਂ, ਅਤੇ ਅਖਬਾਰੀ ਸੁਰਖੀਆਂ ਲੈ ਕੇ ਮੇਰੇ ਨਾਲ ਹਾਜ਼ਰ ਨੇ ਅੰਮ੍ਰਿਤ
1: ਜੀ ਸਰੋਤਿਓ, ਅੱਜ ਦੀਆਂ ਤਾਜ਼ਾ ਜਿਹੜੀਆਂ ਸੁਰਖੀਆਂ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ। ਅਤੇ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮੌਸਮ ਦੀ। ਅਤੇ ਮੌਸਮ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਛ ਦਿਨਾਂ ਤੋਂ ਮੌਸਮ ਵਧੀਆ ਹੋਇਆ ਪਿਆ, ਅਤੇ ਮੀਂਹ ਕਰਕੇ ਜਿਹੜਾ ਹੈਗਾ ਤਾਪਮਾਨ ਵੀ ਘਟਿਆ ਹੈਗਾ। ਅਤੇ ਅਖਬਾਰ ਦੇ ਵਿੱਚੋਂ ਵੀ ਇਹ ਖਬਰ ਲੱਗੀ ਹੈ
0: ਜੀ ਸਰੋਤਿਓ, ਅਜੀਤ ਅਖਬਾਰ ਦੇ ਸਫ਼ਾ ਨੰਬਰ 3 ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਹਾਂ। ਖਬਰ ਲੱਗੀ ਹੈ ਜੀ, ਪੰਜਾਬ ਵਿੱਚ ਮੀਂਹ ਤੇ ਹਵਾਵਾਂ ਕਾਰਨ ਤਾਪਮਾਨ 'ਚ ਗਿਰਾਵਟ। ਖਬਰ ਨੂੰ ਥੋੜ੍ਹਾ ਵਿਸਥਾਰ ਵਿੱਚ ਲਈਏ ਤਾਂ ਲਿਖਿਆ ਕਿ ਪੰਜਾਬ ਵਿੱਚ ਅੱਜ ਸਵੇਰ ਵੇਲੇ ਤੋਂ ਹੀ ਬੱਦਲ ਛਾਏ ਰਹੇ ਅਤੇ 6 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ, ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੱਖੜ ਝੁੱਲਿਆ। ਸੂਬੇ ਵਿੱਚ ਲਗਾਤਾਰ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਦਿਨ ਦੇ ਤਾਪਮਾਨ ਵਿੱਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਗਈ ਹੈ।
1: ਸਰੋਤਿਓ, ਅਗਲੀ ਜਿਹੜੀ ਸੁਰਖੀ ਹੈ ਉਹ ਹੈ ਜਾਗਰਣ ਤੋਂ, ਹਿੰਦੀ 'ਚ ਹੈ ਜੀ ਕਿ ਮਹਾਰਾਸ਼ਟਰ ਮੇਂ ਐਨਾਲੋਗ ਪਨੀਰ ਪਰ ਲਗਾ ਪ੍ਰਤੀਬੰਧ, ਉਲੰਘਨ ਕਰਨੇ ਵਾਲੇ ਪਰ ਆਜੀਵਨ ਕਾਰਾਵਾਸ ਕੀ ਕੈਦ ਹੋਗੀ। ਤੋ ਇਸਕੇ ਮਤਲਬ ਜਿਹੜਾ ਇਹ ਲਿਖੀ ਹੈ ਖਬਰ ਜੀ, ਇਹ ਜਾਗਰਣ ਦੇ ਵਿੱਚੋਂ ਹੈ ਕਿ ਜਿਹੜਾ ਗੈਰ ਡੇਰੀ ਜਿਹੜੇ ਪਨੀਰ ਸੀਗੇ ਉਹਨਾਂ ਦੇ ਉੱਤੇ ਜਿਹੜੇ ਰੋਕ ਲਾ ਦਿੱਤੀ ਗਈ ਹੈ, ਅਤੇ ਆਜੀਵਨ ਕਾਰਾਵਾਸ ਦੀ ਜਿਹੜੀ ਉਹ ਸਜ਼ਾ ਜਿਹੜੀ ਹੈ 10 ਲੱਖ ਰੁਪਏ ਜੁਰਮਾਨਾ ਦੇ ਨਾਲ ਜਿਹੜੇ ਉਹ ਤੈਅ ਕੀਤੀ ਗਈ ਹੈ ਮਹਾਰਾਸ਼ਟਰ ਸਰਕਾਰ ਵੱਲੋਂ।
0: ਜੀ ਸਰੋਤਿਓ, ਅਗਲੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਵਾਸ਼ਿੰਗਟਨ ਤੋਂ ਲੱਗੀ ਹੈ ਜੀ। ਅਜੀਤ ਅਖਬਾਰ ਦੇ ਆਖਰੀ ਸਫ਼ੇ 'ਤੇ ਲਿਖਿਆ ਹੈ ਕਿ ਅਮਰੀਕੀ ਵੀਜ਼ਾ ਭਾਰਤੀ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ, 62% ਗਿਰਾਵਟ ਦਰਜ। ਅਮਰੀਕੀ ਵੀਜ਼ਾ ਭਾਰਤੀ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ 'ਚ ਲਗਭਗ 300,000 ਵਿਦੇਸ਼ੀ ਵਿਦਿਆਰਥੀਆਂ ਨੇ 2024-25 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਰੁਜ਼ਗਾਰ ਪ੍ਰਾਪਤ ਕੀਤਾ, ਜਦੋਂ ਕਿ ਵਿਦਿਆਰਥੀ ਵੀਜ਼ਾ ਦੀ ਗਿਣਤੀ 'ਚ 62% ਗਿਰਾਵਟ ਦੇਖਣ ਨੂੰ ਮਿਲੀ ਹੈ। ਅਗਲੀ ਖਬਰ ਜੋ ਸਾਂਝੀ ਕਰਨ ਲੱਗੇ ਹਾਂ ਜੀ, ਖੇਡਾਂ ਨਾਲ ਸੰਬੰਧਿਤ ਹੈ। 3 ਭਾਰਤੀ ਐਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਦੇ ਫਾਈਨਲ 'ਚ, ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਮੋਗਾਲੀ ਵੈਂਕਟਰਾਮ ਨੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਜੀ ਸਰੋਤਿਓ, ਇਹ ਸੀ ਸਾਡੀਆਂ ਅੱਜ ਦੀਆਂ ਅਖਬਾਰੀ ਸੁਰਖੀਆਂ, ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਆਨੰਦ ਮਾਣਦੇ ਹਾਂ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਰਮਜੀਤ ਕੌਰ। ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਸੁਣਨ ਤੋਂ ਪਹਿਲਾਂ ਤੁਹਾਨੂੰ ਸੁਣਵਾਉਂਦੇ ਹਾਂ ਇੱਕ ਸੰਦੇਸ਼।
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
3: ਫਸਿਆ ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਲੈ ਕੇ। ਅੱਜ ਅਸੀਂ ਗੱਲ ਕਰਾਂਗੇ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਆਇਸ਼ਾ ਜੁਲਕਾ ਬਾਰੇ। ਆਇਸ਼ਾ ਜੁਲਕਾ ਦਾ ਜਨਮ 28 ਜੁਲਾਈ 1972 ਨੂੰ ਹੋਇਆ। ਆਪਣੀ ਮਿੱਠੀ ਮੁਸਕਾਨ ਅਤੇ ਸ਼ਾਨਦਾਰ ਅਦਾਕਾਰੀ ਨਾਲ ਉਹਨਾਂ ਨੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ। ਉਹਨਾਂ ਨੇ ਜੋ ਜੀਤਾ ਵਹੀ ਸਿਕੰਦਰ, ਖਿਲਾੜੀ, ਰੰਗ, ਬਲਮਾ ਅਤੇ ਵਕਤ ਹਮਾਰਾ ਹੈ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਫਿਲਮ ਜੋ ਜੀਤਾ ਵਹੀ ਸਿਕੰਦਰ ਵਿੱਚ ਉਹਨਾਂ ਦਾ ਕਿਰਦਾਰ ਅਤੇ ਇਸ ਫਿਲਮ ਦਾ ਮਸ਼ਹੂਰ ਗੀਤ ਪਹਿਲਾ ਨਸ਼ਾ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸਦਾ ਹੈ। ਆਇਸ਼ਾ ਜੁਲਕਾ ਨੇ ਆਮਿਰ ਖਾਨ, ਅਕਸ਼ੇ ਕੁਮਾਰ, ਸਲਮਾਨ ਖਾਨ ਅਤੇ ਅਜੇ ਦੇਵਗਨ ਵਰਗੇ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ। ਕੁਝ ਸਮੇਂ ਲਈ ਫਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਉਹਨਾਂ ਨੇ ਵੈਬ ਸੀਰੀਜ਼ ਅਤੇ ਹੋਰ

ਪ੍ਰੋਜੈਕਟਾਂ ਰਾਹੀਂ ਮੁੜ ਅਦਾਕਾਰੀ ਦੀ ਦੁਨੀਆਂ ਵਿੱਚ ਵਾਪਸੀ ਕੀਤੀ। ਦੋਸਤੋ, ਆਇਸ਼ਾ ਜੁਲਕਾ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਿਹਨਤ, ਲਗਨ ਅਤੇ ਆਤਮ ਵਿਸ਼ਵਾਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਆਇਸ਼ਾ ਜੁਲਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1991 ਵਿੱਚ ਕੀਤੀ। 1992 ਵਿੱਚ ਆਈ ਫਿਲਮ ਖਿਲਾੜੀ ਨਾਲ ਉਹ ਬਹੁਤ ਪ੍ਰਸਿੱਧ ਹੋਏ। ਉਹਨਾਂ ਨੇ ਅਕਸ਼ੇ ਕੁਮਾਰ, ਆਮਿਰ ਖਾਨ, ਸਲਮਾਨ ਖਾਨ ਅਤੇ ਮਿਥੁਨ ਚੱਕਰਵਰਤੀ ਵਰਗੇ ਕਈ ਵੱਡੇ ਅਦਾਕਾਰਾਂ ਨਾਲ ਵੀ ਕੰਮ ਕੀਤਾ। ਪ੍ਰਸਿੱਧ ਫਿਲਮਾਂ ਦੇ ਜੇ ਗੱਲ ਕਰੀਏ ਤਾਂ ਖਿਲਾੜੀ 1992 ਵਿੱਚ, ਜੋ ਜੀਤਾ ਵਹੀ ਸਿਕੰਦਰ, ਬਾਲਮਾ, ਵਕਤ ਹਮਾਰਾ ਹੈ, ਮਾਸੂਮ ਤੇ ਜੇ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਆਇਸ਼ਾ ਜੁਲਕਾ ਨੇ 2003 ਵਿੱਚ ਕਾਰੋਬਾਰੀ ਸਮੀਰ ਵਾਸ਼ੀ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਉਹਨਾਂ ਨੇ ਕੁਝ ਸਮੇਂ ਲਈ ਫਿਲਮਾਂ ਤੋਂ ਦੂਰੀ ਬਣਾਈ, ਪਰ ਬਾਅਦ ਵਿੱਚ ਵੈਬ ਸੀਰੀਜ਼ ਅਤੇ ਟੀਵੀ ਪ੍ਰੋਜੈਕਟਾਂ ਰਾਹੀਂ ਮੁੜ ਦਰਸ਼ਕਾਂ ਦੇ ਸਾਹਮਣੇ ਆਈਆਂ। ਖਾਸ ਗੱਲਾਂ ਉਹਨਾਂ ਦੀ ਸਾਦਗੀ, ਖੂਬਸੂਰਤੀ ਅਤੇ ਕੁਦਰਤੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। 1990 ਦੇ ਦਹਾਕੇ ਦੀਆਂ ਲੋਕਪ੍ਰਿਯ ਅਭਿਨੇਤਰੀਆਂ ਵਿੱਚੋਂ ਉਹਨਾਂ ਦਾ ਨਾਮ ਅੱਜ ਵੀ ਸਲਮਾਨ ਖਾਨ ਨਾਲ ਲਿਆ ਜਾਂਦਾ ਹੈ। ਆਇਸ਼ਾ ਜੁਲਕਾ ਦਾ ਫਿਲਮੀ ਸਫ਼ਰ 1990 ਦੇ ਦਹਾਕੇ ਵਿੱਚ ਸ਼ੁਰੂ ਹੋਇਆ। ਉਹਨਾਂ ਨੇ ਆਪਣੇ ਸੁੰਦਰ ਅੰਦਾਜ਼, ਸਾਦਗੀ ਅਤੇ ਕੁਦਰਤੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਬਣਾਈ। ਖਿਲਾੜੀ, ਜੋ ਜੀਤਾ ਵਹੀ ਸਿਕੰਦਰ ਅਤੇ ਵਕਤ ਹਮਾਰਾ ਹੈ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਦਰਸ਼ਕਾਂ ਦਾ ਚਹੇਤਾ ਚਿਹਰਾ ਬਣਾ ਦਿੱਤਾ ਸੀ। ਉਹਨਾਂ ਨੇ ਅਕਸ਼ੇ ਕੁਮਾਰ, ਆਮਿਰ ਖਾਨ ਅਤੇ ਹੋਰ ਕਈ ਮਸ਼ਹੂਰ ਅਦਾਕਾਰਾਂ ਨਾਲ ਕੰਮ ਕੀਤਾ। ਅਸਲ ਜ਼ਿੰਦਗੀ ਵਿੱਚ ਆਇਸ਼ਾ ਜੁਲਕਾ ਹਮੇਸ਼ਾ ਸ਼ਾਂਤ ਅਤੇ ਸਾਦਾ ਸੁਭਾਅ ਰੱਖਣ ਵਾਲੀ ਜਾਣੀ ਜਾਂਦੀ ਹੈ। 2003 ਵਿੱਚ ਉਹਨਾਂ ਨੇ ਕਾਰੋਬਾਰੀ ਸਮੀਰ ਵਾਸ਼ੀ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਉਹਨਾਂ ਨੇ ਪਰਿਵਾਰ ਅਤੇ ਆਪਣੇ ਕਾਰੋਬਾਰ ਨੂੰ ਵੀ ਸਮਾਂ ਦਿੱਤਾ। ਉਹ ਸਮਾਜ ਸੇਵਾ ਅਤੇ ਪਸ਼ੂਆਂ ਦੀ ਭਲਾਈ ਨਾਲ ਜੁੜੇ ਕੰਮਾਂ ਵਿੱਚ ਵੀ ਦਿਲਚਸਪੀ ਰੱਖਦੀ ਹੈ। ਕੁਝ ਸਮੇਂ ਲਈ ਫਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਉਹਨਾਂ ਨੇ ਵੈਬ ਸੀਰੀਜ਼, ਹੋਰ ਅਦਾਕਾਰੀ ਪ੍ਰੋਜੈਕਟਾਂ ਰਾਹੀਂ ਮੁੜ ਵਾਪਸੀ ਕੀਤੀ। ਅੱਜ ਵੀ ਉਹਨਾਂ ਨੂੰ 90 ਦੇ ਦਹਾਕੇ ਦੀਆਂ ਯਾਦਗਾਰ ਅਭਿਨੇਤਰੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਆਇਸ਼ਾ ਜੁਲਕਾ ਦਾ ਫਿਲਮੀ ਸਫ਼ਰ ਸਫਲਤਾ, ਮਿਹਨਤ ਅਤੇ ਲੋਕਪ੍ਰਿਯਤਾ ਨਾਲ ਭਰਿਆ ਰਿਹਾ, ਜਦਕਿ ਉਹਨਾਂ ਦੀ ਅਸਲੀ ਜ਼ਿੰਦਗੀ ਸੰਤੁਲਿਤ, ਸਾਦੀ ਅਤੇ ਪ੍ਰੇਰਣਾਦਾਇਕ ਮੰਨੀ ਜਾਂਦੀ ਹੈ। ਖਿਲਾੜੀ 1992, ਇਸ ਫਿਲਮ ਨੇ ਆਇਸ਼ਾ ਜੁਲਕਾ ਨੂੰ ਬਹੁਤ ਪ੍ਰਸਿੱਧੀ ਦਿੱਤੀ। ਫਿਲਮ ਸਸਪੈਂਸ ਅਤੇ ਰੋਮਾਂਸ ਲਈ ਯਾਦ ਕੀਤੀ ਜਾਂਦੀ ਹੈ, ਨਾ ਕਿ ਕਿਸੇ ਇੱਕ ਖਾਸ ਡਾਇਲੋਗ ਲਈ। ਜੋ ਜੀਤਾ ਵਹੀ ਸਿਕੰਦਰ, ਇਹ ਵੀ 1992 ਵਿੱਚ ਆਈ ਸੀ। ਇਸ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਅਤੇ ਪਹਿਲਾ ਨਸ਼ਾ ਗੀਤ ਅੱਜ ਵੀ ਦਰਸ਼ਕਾਂ ਦੀ ਪਸੰਦ ਹੈ। ਇੱਥੇ ਮੈਂ ਗੀਤ ਦੀਆਂ ਚੰਦ ਕੁ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੀ, ਕਿਉਂਕਿ ਇਹ ਗੀਤ ਮੇਰਾ ਵੀ ਪਸੰਦੀਦਾ ਰਿਹਾ ਹੈ। ਚਾਹੇ

ਜੇਕਰ ਆਇਸ਼ਾ ਜੁਲਕਾ ਦੇ ਮਾਤਾ ਪਿਤਾ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਵਿੰਗ ਕਮਾਂਡਰ ਇੰਦਰ ਕੁਮਾਰ ਜੁਲਕਾ, ਉਹ ਭਾਰਤੀ ਹਵਾਈ ਸੈਨਾ ਇੰਡੀਅਨ ਏਅਰ ਫੋਰਸ ਵਿਚ ਵਿੰਗ ਕਮਾਂਡਰ ਸਨ। ਦੇਸ਼ ਦੀ ਸੇਵਾ ਕਰਨਾ ਉਹਨਾਂ ਦਾ ਪੇਸ਼ਾ ਸੀ ਤੇ ਉਹਨਾਂ ਦੀ ਮਾਤਾ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਸੀ ਸਨੇਹ ਜੁਲਕਾ। ਉਹ ਘਰੇਲੂ ਮਹਿਲਾ ਸਨ ਅਤੇ ਪਰਿਵਾਰ ਦੀ ਸੰਭਾਲ ਕਰਦੀ ਸੀ। ਆਇਸ਼ਾ ਜੁਲਕਾ ਦਾ ਜਨਮ ਇੱਕ ਅਨੁਸ਼ਾਸਿਤ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਵਿੰਗ ਕਮਾਂਡਰ ਇੰਦਰ ਕੁਮਾਰ ਜੁਲਕਾ ਭਾਰਤੀ ਹਵਾਈ ਸੈਨਾ ਵਿੱਚ ਅਧਿਕਾਰੀ ਸਨ, ਜਦਕਿ ਉਹਨਾਂ ਦੀ ਮਾਤਾ ਸਨੇਹ ਜੁਲਕਾ ਘਰੇਲੂ ਮਹਿਲਾ ਸਨ। ਆਪਣੇ ਮਾਤਾ ਪਿਤਾ ਤੋਂ ਮਿਲੇ ਸੰਸਕਾਰਾਂ ਅਤੇ ਅਨੁਸ਼ਾਸਨ ਨੇ ਆਇਸ਼ਾ ਜੁਲਕਾ ਨੂੰ ਜ਼ਿੰਦਗੀ ਅਤੇ ਫਿਲਮੀ ਕਰੀਅਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜੇਕਰ ਆਇਸ਼ਾ ਜੁਲਕਾ ਦੇ ਭੈਣ ਭਰਾਵਾਂ ਬਾਰੇ ਜਨਤਕ ਤੌਰ ਤੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਇਹ ਪਤਾ ਹੈ ਕਿ ਉਹਨਾਂ ਦਾ ਇੱਕ ਭਰਾ ਹੈ, ਪਰ ਉਹ ਫਿਲਮੀ ਦੁਨੀਆ ਤੋਂ ਦੂਰ ਰਹਿੰਦੇ ਸਨ ਅਤੇ ਉਹਨਾਂ ਦਾ ਨਾਮ ਅਤੇ ਪੇਸ਼ਾ ਜਨਤਕ ਤੌਰ ਤੇ ਸਾਹਮਣੇ ਨਹੀਂ ਆਇਆ। ਆਇਸ਼ਾ ਜੁਲਕਾ ਦੀ ਨਿੱਜੀ ਜ਼ਿੰਦਗੀ ਬਾਰੇ ਕਈ ਅਫਵਾਹਾਂ ਮੀਡੀਆ ਵਿੱਚ ਆਈਆਂ ਸਨ, ਪਰ ਕਿਸੇ ਵੀ ਕਥਿਤ ਅਫੇਅਰ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ। ਜੇ ਆਇਸ਼ਾ ਜੁਲਕਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ 1990 ਦੇ ਦਹਾਕੇ ਵਿੱਚ ਉਹਨਾਂ ਦਾ ਨਾਮ ਕੁਝ ਸਹਿ ਅਦਾਕਾਰਾਂ ਨਾਲ ਜੋੜਿਆ ਗਿਆ ਸੀ। ਹਾਲਾਂਕਿ ਇਹ ਗੱਲਾਂ ਜ਼ਿਆਦਾਤਰ ਮੀਡੀਆ ਦੀਆਂ ਅਟਕਲਾਂ ਹੀ ਸਨ ਅਤੇ

ਉਹਨਾਂ ਦੀ ਕਦੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ। ਸਾਲ 2003 ਵਿੱਚ ਆਇਸ਼ਾ ਜੁਲਕਾ, ਜੇਕਰ ਆਪਾਂ ਗੱਲ ਕਰੀਏ ਤਾਂ ਆਇਸ਼ਾ ਜੁਲਕਾ ਨੇ ਆਪਣੇ ਕਰੀਅਰ ਦੌਰਾਨ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਵੱਖ ਵੱਖ ਫਿਲਮੋਗ੍ਰਾਫੀ ਸਰੋਤਾਂ ਵਿੱਚ ਗਿਣਤੀ ਥੋੜੀ ਵੱਖ ਹੋ ਸਕਦੀ ਹੈ, ਜਿਵੇਂ ਕਿ ਕੈਮਿਓ, ਖਾਸ ਭੂਮਿਕਾਵਾਂ ਜਾਂ ਖੇਤਰੀ ਫਿਲਮਾਂ ਨੂੰ ਸ਼ਾਮਿਲ ਕਰਨ ਦੇ ਆਧਾਰ ਤੇ, ਪਰ ਆਮ ਤੌਰ ਤੇ ਉਹਨਾਂ ਦੀਆਂ 60 ਤੋਂ ਵੱਧ ਫਿਲਮਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਤੁਹਾਨੂੰ ਦੱਸ ਦੇਈਏ, ਕੁਰਬਾਨ, ਜੋ ਜੀਤਾ ਵਹੀ ਸਿਕੰਦਰ, ਖਿਲਾੜੀ, ਰੰਗ, ਬਾਲਮਾ, ਵਕਤ ਹਮਾਰਾ ਹੈ, ਸੰਗਰਾਮ, ਜੈ ਕਿਸ਼ਨ, ਮਾਸੂਮ, ਹੋਤੇ ਹੋਤੇ ਪਿਆਰ ਹੋ ਗਿਆ, ਮੁਕੱਦਰ, ਰਨ, ਜੀਨੀਅਸ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਤੇਲਗੂ, ਉੜੀਆ ਤੇ ਕੰਨੜ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਸੀ। ਆਇਸ਼ਾ ਜੁਲਕਾ ਦੀਆਂ ਸਾਰੀਆਂ ਫਿਲਮਾਂ ਸਾਲ 1991 ਤੋਂ 2018 ਤੱਕ ਚੱਲੀਆਂ। ਜੇ ਗੱਲ ਕਰੀ ਤਾਂ ਆਇਸ਼ਾ ਜੁਲਕਾ ਤੇ ਫਿਲਮਾਏ ਗਏ ਕਈ ਗੀਤ ਬਹੁਤ ਮਸ਼ਹੂਰ ਹੋਏ। ਉਹਨਾਂ ਵਿੱਚ ਸਭ ਤੋਂ ਵੱਧ ਲੋਕਪ੍ਰਿਯ ਗੀਤ ਸਨ ਪਹਿਲਾ ਨਸ਼ਾ, ਜੋ ਕਿ ਫਿਲਮ ਸੀ, ਜੋ ਜੀਤਾ ਵਹੀ ਸਿਕੰਦਰ। ਇਹ ਆਇਸ਼ਾ ਜੁਲਕਾ ਦਾ ਸਭ ਤੋਂ ਮਸ਼ਹੂਰ ਗੀਤ ਮੰਨਿਆ ਜਾਂਦਾ ਹੈ। ਇਸ ਵਿੱਚ ਉਹ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ ਅਤੇ ਇਹ ਅੱਜ ਵੀ 90 ਦੇ ਦਹਾਕੇ ਦੇ ਸਭ ਤੋਂ ਰੋਮਾਂਟਿਕ ਗੀਤਾਂ ਵਿੱਚ ਗਿਣਿਆ ਜਾਂਦਾ ਹੈ। ਦੂਜਾ ਵਾਦਾ ਰਹਾ ਸਨਮ ਖਿਲਾੜੀ ਫਿਲਮ ਵਿੱਚ ਸੀ, ਜਿਸ ਵਿੱਚ ਅਕਸ਼ੇ ਕੁਮਾਰ ਅਤੇ ਆਇਸ਼ਾ ਜੁਲਕਾ ਤੇ ਫਿਲਮਾਇਆ ਗਿਆ। ਇਹ ਗੀਤ ਬਹੁਤ ਵੱਡਾ ਹਿੱਟ ਰਿਹਾ।

0: ਇਹ ਖਾਸ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ ਕਿਸੇ ਹੋਰ ਮਸ਼ਹੂਰ ਸਿਤਾਰੇ ਦੀ ਦਿਲਚਸਪ ਕਹਾਣੀ ਲੈ ਕੇ। ਇਸ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਹੁਣ ਮੈਨੂੰ ਯਾਨੀ ਕਿ ਕਰਮਜੀਤ ਨੂੰ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਰੱਬ ਰਾਖਾ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮੀ ਅਫਸਾਨੇ ਔਰਤਾਂ ਨੇ, ਪੇਸ਼ ਕਰ ਰਹੇ ਸਨ ਕਰਮਜੀਤ ਕੌਰ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਸੱਜਰੀ ਸਵੇਰ ਮੈਨੂੰ ਸੁਮਨਪ੍ਰੀਤ ਕੌਰ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ ਅਤੇ ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਨਮਸਕਾਰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ

ਦੀ ਘੜੀ ਤੇ ਸਮਾਂ ਹੋ ਰਿਹਾ ਹੈ 7:59 ਤੇ 30 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਅਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਹੱਥਕੜੀ ਦਿਵਸ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਸ੍ਰੀ ਮੋਦੀ ਨੇ ਕਿਹਾ ਹੈ ਕਿ 7 ਅਗਸਤ 1905 ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਹਿੱਸੇ ਵਜੋਂ ਸਵਦੇਸ਼ੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਬਰਤਾਨਵੀ ਹਕੂਮਤ ਖਿਲਾਫ਼ ਇੱਕ ਇਤਿਹਾਸਿਕ ਲੜਾਈ ਲੜਨ ਲਈ ਇਕਜੁੱਟ ਹੋਏ ਸਨ। ਉਹਨਾਂ ਨੇ ਲੋਕਾਂ ਨੂੰ ਗਰੀਬ ਬੁਣਕਰ ਪਰਿਵਾਰਾਂ ਅਤੇ ਕਾਰੀਗਰਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ ਜੋ ਹੱਥ ਨਾਲ ਕੱਪੜਾ ਬਣਾਉਂਦੇ ਨੇ।
1: मैं आज आग्रह करता हूँ 7 अगस्त हैंडलूम डे, हमने इतने ही उत्साह और उमंग के साथ हैंडलूम डे मनाना है। और हैंडलूम डे मनाने का मतलब है बुनकर परिवार, और आप भी तो इस प्रकार से एक हैंडलूम की वैरायटी के साथ GRWM वीडियो करके दुनिया के सामने अपनी बात रख सकते हैं, हैंडलूम के लिए लोगों को प्रेरित कर सकते हैं। हमारा काम है आत्मनिर्भर भारत बनाने के लिए गरीब परिवारों को भी आर्थिक रूप से

0: उनके लिए लोगों को प्रेरित कर सकते हैं। हमारा काम है आत्मनिर्भर भारत बनाने के लिए गरीब परिवारों को भी आर्थिक रूप से समृद्ध कर। आइए हम स्वयं हैंडलूम से कुछ न कुछ खरीदें।
1: ਹੱਥਕੜੀ ਦਿਵਸ ਹਰ ਸਾਲ 7 ਅਗਸਤ 1905 ਨੂੰ ਸ਼ੁਰੂ ਹੋਏ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਝਾਰਖੰਡ ਵਿੱਚ ਨੌਕਰੀ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਰਾਂਚੀ ਵਿੱਚ ਵਿਰੋਧ ਪ੍ਰਦਰਸ਼ਨ ਦਾ ਅੱਜ 14ਵਾਂ ਦਿਨ ਹੈ। ਰਾਜਧਾਨੀ ਵਿੱਚ 6 ਪ੍ਰਦਰਸ਼ਨਕਾਰੀਆਂ ਦੀ ਭੁੱਖ ਹੜਤਾਲ ਜਾਰੀ ਹੈ। ਵਿਦਿਆਰਥੀ ਆਗੂਆਂ ਦਾ ਦਾਅਵਾ ਹੈ ਕਿ ਕੱਲ੍ਹ ਸ਼ਾਮ ਤੱਕ ਉਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ ਸੀ। ਵਿਰੋਧ ਪ੍ਰਦਰਸ਼ਨ ਦਾ ਪ੍ਰਭਾਵ ਕੱਲ੍ਹ ਝਾਰਖੰਡ ਵਿਧਾਨ ਸਭਾ ਵਿੱਚ ਵੀ ਦਿਖਾਈ ਦਿੱਤਾ, ਜਿੱਥੇ ਮੌਨਸੂਨ ਸਮਾਗਮ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਹੇਮੰਤ ਸੋਰਨ ਨੇ ਕਿਹਾ ਕਿ ਸਰਕਾਰ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਰਾਜ ਸਰਕਾਰ ਨਾਲ ਗੱਲਬਾਤ ਕਰਨ ਲਈ 11 ਮੈਂਬਰੀ ਵਫਦ ਦਾ ਗਠਨ ਕੀਤਾ ਹੈ। ਭਾਰਤ ਅਤੇ ਸਿੰਗਾਪੁਰ ਨੇ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਦੇ ਢਾਂਚੇ ਅੰਦਰ 8 ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਹੈ। ਭਾਰਤ ਸਿੰਗਾਪੁਰ ਵਿਦੇਸ਼ ਵਿਭਾਗ ਸਲਾਹ ਮਸ਼ਵਰੇ ਦਾ 19ਵਾਂ ਗੇੜ ਕੱਲ੍ਹ ਨਵੀਂ ਦਿੱਲੀ ਵਿੱਚ ਹੋਇਆ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਵਿਦੇਸ਼ ਮੰਤਰਾਲੇ ਵਿੱਚ ਪੂਰਵ ਬਾਰੇ ਸਕੱਤਰ ਰੁਦ੍ਰਿੰਦਰ ਟੰਡਨ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਵਿੱਚ ਸਥਾਈ ਸਕੱਤਰ ਲਿਊਕ ਗੋ ਨੇ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਤੰਬਰ 2024 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੰਗਾਪੁਰ ਦੌਰੇ ਦੌਰਾਨ ਭਾਰਤ ਸਿੰਗਾਪੁਰ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਗਿਆ ਸੀ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਜੈਪੁਰ ਵਿੱਚ ਬ੍ਰਿਕਸ ਵਪਾਰ ਅਤੇ ਉਦਯੋਗ ਮੰਤਰੀਆਂ ਦੀ ਮੀਟਿੰਗ ਦੌਰਾਨ ਮਿਸਰ ਦੇ ਵਣਜ ਅਤੇ ਉਦਯੋਗ ਮੰਤਰੀ ਖਾਲਿਦ ਹਾਸ਼ਮ ਅਲੀ ਮਹਿਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਥਾਹ ਸੰਭਾਵਨਾਵਾਂ ਨੂੰ ਦੇਖਦਿਆਂ ਮੀਟਿੰਗ ਆਰਥਿਕ ਸਹਿਯੋਗ ਵਧਾਉਣ ਅਤੇ ਸਾਂਝੇ ਮੌਕਿਆਂ ਦੀ ਖੋਜ ਕਰਨ ਤੇ ਕੇਂਦਰਿਤ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਨਮਜਾਤ ਅਧਿਕਾਰ ਨਾਗਰਿਕਤਾ ਨੂੰ ਸੀਮਤ ਕਰਨ ਅਤੇ ਜਨਮ ਸੈਰ ਸਪਾਟੇ ਨੂੰ ਰੋਕਣ ਦੇ ਉਦੇਸ਼ ਨਾਲ ਦੋ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਨੇ। ਓਵਲ ਦਫ਼ਤਰ ਤੋਂ ਬੋਲਦਿਆਂ ਟਰੰਪ ਨੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਨਿਰਾਸ਼ਾ ਪ੍ਰਗਟ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਤੇ ਕਾਰਵਾਈ ਕਰ ਰਿਹਾ ਹੈ। ਵਾਈਟ ਹਾਊਸ ਅਨੁਸਾਰ ਇੱਕ ਆਦੇਸ਼ ਵਿੱਚ ਵਿਦੇਸ਼ੀ ਨਾਗਰਿਕਾਂ ਤੋਂ ਪੈਦਾ ਹੋਏ ਬੱਚਿਆਂ ਦੀਆਂ ਸ਼੍ਰੇਣੀਆਂ ਦੀ ਪਛਾਣ ਕੀਤੀ ਗਈ ਹੈ ਜੋ ਸੁਪਰੀਮ ਕੋਰਟ ਵੱਲੋਂ ਮਾਨਤਾ ਪ੍ਰਾਪਤ ਲੰਮੇ ਸਮੇਂ ਤੋਂ ਚੱਲ ਰਹੇ ਅਪਵਾਦਾਂ ਤਹਿਤ ਜਨਮ ਅਧਿਕਾਰ ਨਾਗਰਿਕਤਾ ਲਈ ਯੋਗ ਨਹੀਂ ਹੋਣਗੇ, ਜਦੋਂ ਕਿ ਦੂਜਾ ਆਦੇਸ਼ ਵਿਦੇਸ਼ ਅਤੇ ਗ੍ਰਹਿ ਸੁਰੱਖਿਆ ਵਿਭਾਗਾਂ ਨੂੰ ਜਨਮ ਸੈਰ ਸਪਾਟੇ ਨੂੰ ਖਤਮ ਕਰਨ ਦਾ ਨਿਰਦੇਸ਼ ਦਿੰਦਾ ਹੈ। ਇਹ ਕਾਰਜਕਾਰੀ ਆਦੇਸ਼ ਅਮਰੀਕੀ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਕੁਝ ਹਫ਼ਤਿਆਂ ਬਾਅਦ ਆਏ ਨੇ ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ 'ਤੇ ਜਾਂ ਅਸਥਾਈ ਤੌਰ 'ਤੇ ਮੌਜੂਦ ਮਾਪਿਆਂ ਤੋਂ ਪੈਦਾ ਹੋਏ ਬੱਚੇ 14ਵੀਂ ਸੋਧ ਦੀ ਨਾਗਰਿਕਤਾ ਕਲੋਜ਼ ਤਹਿਤ ਆਪਣੇ ਆਪ ਅਮਰੀਕੀ ਨਾਗਰਿਕਤਾ ਦੇ ਹੱਕਦਾਰ ਹੋਣਗੇ। ਦੇਸ਼ ਨੇ ਓਡੀਸ਼ਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-4 ਦੀ ਸਫਲ ਪਰਖ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਪਰਖ ਨੇ ਮਿਜ਼ਾਈਲ ਦੇ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਿਤ ਕੀਤਾ ਹੈ। ਇਹ ਪ੍ਰੀਖਣ ਸਟ੍ਰੈਟੇਜਿਕ ਫੋਰਸਿਸ ਕਮਾਂਡ ਦੀ ਅਗਵਾਈ ਹੇਠ ਕੀਤਾ ਗਿਆ। ਮੰਤਰਾਲੇ ਨੇ ਕਿਹਾ ਹੈ ਕਿ ਇਹ ਸਫਲ ਪਰਖ ਦੇਸ਼ ਦੀ ਰਣਨੀਤਿਕ ਰੋਕਥਾਮ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਹੋਰ ਮੀਲ ਪੱਥਰ ਹੈ। ਦੋ ਹਜ਼ਾਰ 26 ਮਹਿਲਾ ਏਸ਼ੀਆ ਕੱਪ ਦੇ ਇੱਕ ਅਹਿਮ ਮੈਚ ਵਿੱਚ ਭਾਰਤ 5 ਸਤੰਬਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰੇਗਾ। ਏਸ਼ੀਅਨ ਕ੍ਰਿਕਟ ਕੌਂਸਲ ਨੇ ਕੱਲ੍ਹ ਮਹਿਲਾ 2020 ਏਸ਼ੀਆ ਕੱਪ 2026 ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਲੋਕ ਸਭਾ ਨੇ UPI ਲੈਣ ਦੇਣ ਉੱਪਰ ਬੈਂਕਾਂ ਨੂੰ ਚਾਰਜ ਲਾਉਣ ਦੀ ਇਜਾਜ਼ਤ ਦੇਣ ਲਈ ਸਰਕਾਰ ਨੂੰ ਅਧਿਕਾਰ ਦੇਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਗੋਆ ਦੇ ਵਿਧਾਨ ਸਭਾ ਹਲਕਿਆਂ ਵਿੱਚ ਅਨੁਸੂਚਿਤ ਕਬੀਲਿਆਂ ਲਈ ਪ੍ਰਤੀਨਿਧਤਾ ਪੁਨਰਗਠਨ ਸੰਬੰਧੀ ਐਕਟ ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅੱਜ 12ਵਾਂ ਰਾਸ਼ਟਰੀ ਹੱਥਕੜੀ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਅੱਜ ਰਾਸ਼ਟਰੀ ਹੱਥਕੜੀ ਦਿਵਸ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਤੇ ਝਾਰਖੰਡ ਵਿੱਚ ਨੌਕਰੀ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਰਾਜ ਸਰਕਾਰ ਨਾਲ ਗੱਲਬਾਤ ਕਰਨ ਲਈ 11 ਮੈਂਬਰੀ ਵਫਦ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:40:27 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਪ੍ਰੋਗਰਾਮ ਦੀ ਹੋਸਟ ਅਤੇ ਤੁਹਾਡੀ ਰੇਡੀਓ ਦੋਸਤ ਸੁਮਨ। ਅੱਜ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਪ੍ਰਦੇਸ਼ਿਕ ਸੰਗੀਤ ਅਤੇ ਆਓ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਕਰਨੈਲ ਰਾਣਾ ਦੀ ਆਵਾਜ਼ ਦੇ ਵਿੱਚ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਮਹਿਕ ਪੰਜਾਬ ਦੀ, ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਕਰਸਨ ਸਗਾਥੀਆ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਹਨ ਮੀਰ ਅਲੀ ਹੁਸੈਨ ਨੇ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੀ ਪ੍ਰਦੇਸ਼ਿਕ ਸੰਗੀਤ। ਹੁਣ ਮੈਨੂੰ ਸੁਮਨਪ੍ਰੀਤ ਨੂੰ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 8:59 'ਤੇ 45 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ।
1: अरिजीत सिंह की आवाज में ये गीत अभी आप सुन रहे थे, लापता लेडीज फिल्म से। प्रशांत पांडे ने इस गीत को लिखा था, राम संपत ने धुन।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 10 ਵੱਜ ਕੇ

37 ਸਕਿੰਟ ਦਾ। ਤੇ ਆਓ ਆਨੰਦ ਮਾਣਦੇ ਹਾਂ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਲਿਖੇ ਨੇ ਹਰਚਰਨ ਪਰਵਾਨਾ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ।

101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ ਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਦੇ ਬੋਲ ਲਿਖੇ ਨੇ ਸਨਮੁਖ ਸਿੰਘ ਆਜ਼ਾਦ ਨੇ ਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਪ੍ਰੋਗਰਾਮ ਗੀਤ ਪਿਟਾਰਾ ਦੇ ਵਿੱਚ ਅਗਲੀ ਪੇਸ਼ਕਸ਼ ਸੁਣਵਾ ਰਹੇ ਹਾਂ ਗੁਲਸ਼ਨ ਕੋਮਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਲਿਖੇ ਨੇ ਮਹਿੰਦਰ ਸਿੰਘ ਕੋਮਲ ਨੇ ਅਤੇ ਸੰਗੀਤਬੱਧ ਕੀਤਾ ਹੈ ਵੇਦ ਸੇਠੀ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਸਦਾ ਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਅਤੇ ਆਓ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਬਾਬੂ ਸਿੰਘ ਮਾਨ ਨੇ।

ਜੀ ਸਰੋਤਿਓ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਬਾਬੂ ਸਿੰਘ ਮਾਨ ਨੇ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 10:31 ਤੇ 24 ਸਕਿੰਟ ਹੋਏ ਨੇ। ਮੈਂ ਤੁਹਾਡੀ ਦੋਸਤ ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਲੈ ਕੇ ਹਾਜ਼ਰ ਹਾਂ। ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਤੇ ਗੀਤਕਾਰ ਭੋਲਾ ਚੱਕਵਾਲਾ, ਸੰਗੀਤ ਲਾਲ ਕਮਲ ਦਾ।

ਜੀ ਸਰੋਤਿਓ, ਪ੍ਰੋਗਰਾਮ ਦੇ ਅਖੀਰ ਵਿੱਚ ਸੁਣਵਾ ਰਹੇ ਹਾਂ ਤੁਹਾਨੂੰ ਸੁਰਜੀਤ ਬਿੰਦਰਖਿਆ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗੀਤ। ਗੀਤ ਦੇ ਬੋਲ ਲਿਖੇ ਨੇ ਸ਼ਮਸ਼ੇਰ ਸੰਧੂ ਨੇ ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਅਤੁਲ ਸ਼ਰਮਾ ਨੇ।

ਇਸ ਦੇ ਨਾਲ ਹੀ ਮੈਨੂੰ ਰਿਬਨਦੀਪ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਹੁਣ ਤੋਂ ਕੁਝ ਹੀ ਸਮੇਂ ਬਾਅਦ ਠੀਕ 11:10 ਤੋਂ ਤੁਸੀਂ ਸੁਣੋਗੇ ਰਾਸ਼ਟਰੀ ਹੱਥਕਰਘਾ ਦਿਵਸ ਦੇ ਇੱਕ ਵਿਸ਼ੇਸ਼ ਪ੍ਰਸਾਰਣ ਆਕਾਸ਼ਵਾਣੀ ਦਿੱਲੀ ਤੋਂ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਰਾਸ਼ਟਰੀ ਹਥਕਰਘਾ ਦਿਵਸ ਤੇ ਇੱਕ ਵਿਸ਼ੇਸ਼ ਪ੍ਰਸਾਰਣ ਆਕਾਸ਼ਵਾਣੀ ਦਿੱਲੀ ਤੋਂ। ਹੁਣ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਪਦਮਜੀਤ ਸਿੰਘ ਮਹਿਤਾ, ਮੇਅਰ ਬਠਿੰਡਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਵਿੱਚ ਮੇਰੇ ਨਾਲ ਐਜ਼ ਏ ਮੋਡਰੇਟਰ ਮਿਸਟਰ ਦਲਵੀਰ ਸਿੰਘ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਦਲਵੀਰ ਜੀ, ਸਵਾਗਤ ਕਰੋ ਮੇਅਰ ਸਾਹਿਬ ਦਾ।
1: ਬਲਜੀਤ ਸਰ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਮੁਸ਼ਕਲ ਦੱਸੋ, ਹੱਲ ਦੱਸਾਂਗੇ। ਇਹਦੇ ਵਿੱਚ ਸਾਡੇ ਸ਼ਹਿਰ ਦੀ ਜਿਹੜੀ ਚਰਚਿਤ ਆਵਾਜ਼, ਚਰਚਿਤ ਸੀਟ ਹੈ, ਉਹ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਆ। ਅਤੇ ਸਾਡੇ ਮੇਅਰ ਪਰਮਜੀਤ ਮਹਿਤਾ ਜੀ ਅੱਜ ਉਚੇਚੇ ਤੌਰ 'ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿੱਚ ਸਟੂਡੀਓ 'ਚ ਦੂਸਰੀ ਵਾਰ ਸ਼ਿਰਕਤ ਕਰਦੇ ਨੇ, ਅਤੇ ਇਹਨਾਂ ਦਾ ਅਸੀਂ ਪੂਰੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਸਮੁੱਚੀ ਟੀਮ, ਪਦਮਜੀਤ ਮਹਿਤਾ ਜੀ ਦਾ, ਉਹਨਾਂ ਦੀ ਸਾਰੀ ਟੀਮ ਦਾ ਸਵਾਗਤ ਕਰਦੇ ਹਾਂ। ਪਦਮ ਸਰ, ਬਹੁਤ ਬਹੁਤ ਸਵਾਗਤ ਜੀ।
2: ਬਹੁਤ ਬਹੁਤ ਧੰਨਵਾਦ ਜੀ ਬਲਜੀਤ ਜੀ, ਦਲਬੀਰ ਜੀ, ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ ਮੈਨੂੰ ਇੱਥੇ ਬੁਲਾਉਣ ਦੇ ਲਈ। ਅਤੇ ਸਭ ਤੋਂ ਪਹਿਲਾਂ ਮੈਂ ਇਸ ਰੇਡੀਓ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਨੂੰ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀ, ਪ੍ਰਕਾਸ਼ ਪੁਰਬ ਦੀ ਲੱਖ ਲੱਖ ਮੁਬਾਰਕਾਂ ਜ਼ਰੂਰ ਦੇਣਾ ਚਾਹੁੰਦਾ।
1: ਬਹੁਤ ਬਹੁਤ ਮੁਬਾਰਕਾਂ ਜੀ।
0: ਅਸੀਂ ਵੀ ਆਕਾਸ਼ਵਾਣੀ ਪਰਿਵਾਰ, ਪਦਮ ਜੀ, ਅੱਜ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ, ਇੱਕ ਬਾਲਾ ਪੀਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਮਰਪਿਤ ਸਰੋਤਿਆਂ ਦੀ ਝੋਲੀ 'ਚ ਪਾ ਰਹੇ ਹਾਂ। ਅਤੇ ਇਹ ਪ੍ਰੋਗਰਾਮ ਸ਼ਾਮ ਨੂੰ 7 ਵਜੇ ਸ਼ਾਮ ਸਹਾਣੀ ਪ੍ਰੋਗਰਾਮ ਦੇ ਅੰਤਰਗਤ ਸਰੋਤਿਆਂ ਦੇ ਸਰਵਣ ਲਈ ਪੇਸ਼ ਕੀਤਾ ਜਾਵੇਗਾ। ਪਦਮ ਜੀ, ਸ਼ੁਰੂਆਤ ਕਰਦੇ ਹਾਂ ਆਪਣਾ ਇੱਕ ਮੋਟੀਵੇਸ਼ਨਲ ਸ਼ੇਅਰ ਤੋਂ, ਠੀਕ ਹੈ ਜੀ। ਰਾਹ ਮੇਂ ਮੁਸ਼ਕਿਲ ਹੋਗੀ ਹਜ਼ਾਰ, ਰਾਹ ਮੇਂ ਮੁਸ਼ਕਿਲ ਹੋਗੀ ਹਜ਼ਾਰ, ਤੁਮ ਦੋ ਕਦਮ ਬੜਾਓ ਤੋ ਸਹੀ। ਰਾਹ ਮੇਂ ਮੁਸ਼ਕਿਲ ਹੋਗੀ ਹਜ਼ਾਰ, ਤੁਮ ਦੋ ਕਦਮ ਬੜਾਓ ਤੋ ਸਹੀ, ਹੋ ਜਾਏਗਾ ਹਰ ਸੁਪਨਾ ਸਾਕਾਰ, ਹੋ ਜਾਏਗਾ ਹਰ ਸਪਨਾ ਸਾਕਾਰ, ਤੁਮ ਚਲੋ ਤੋ ਸਹੀ, ਤੁਮ ਚਲੋ ਤੋ ਸਹੀ। ਪਦਮ, ਮੁਸ਼ਕਿਲ ਹੈ, ਮੁਸ਼ਕਿਲ ਹੈ ਪਰ ਇਤਨਾ ਭੀ ਨਹੀਂ ਕਿ ਤੂੰ ਕਰ ਨਾ ਸਕੇ, ਮੁਸ਼ਕਿਲ ਹੈ ਪਰ ਇਤਨਾ ਭੀ ਨਹੀਂ ਕਿ ਤੂੰ ਕਰ ਨਾ ਸਕੇ, ਦੂਰ ਹੈ ਮੰਜ਼ਿਲ ਲੇਕਿਨ ਇਤਨੀ ਭੀ ਨਹੀਂ ਕਿ ਤੂੰ ਪਾ ਨਾ ਸਕੇ, ਤੁਮ ਚਲੋ ਤੋ ਸਹੀ, ਤੁਮ ਚਲੋ ਤੋ ਸਹੀ। ਪਿਆਰੇ ਪਦਮ, ਪਿਛਲੇ ਵਾਰ ਵੀ ਫਸਟ ਪ੍ਰੋਗਰਾਮ ਦੇ ਵਿੱਚ ਆਪਾਂ ਰੂਬਰੂ ਹੋਏ ਸੀ ਸਰੋਤਿਆਂ ਦੇ, ਤੇ ਉਸ ਦਿਨ ਵੀ ਮੈਂ ਆਸ਼ੀਰਵਾਦ ਦਿੱਤਾ ਸੀ ਪਦਮ ਜੀ ਕਿ ਆਉਣ ਵਾਲੇ ਮੇਅਰ ਤੁਸੀਂ ਹੋਵੋਗੇ। ਉਹ ਸੁਪਨਾ ਆਪਾਂ, ਪਰਮਾਤਮਾ ਨੇ ਆਪਣਾ ਸਾਕਾਰ ਕਰ ਦਿੱਤਾ, ਤੇ ਹਰੇਕ ਨੌਜਵਾਨ ਦੇ ਵੀ ਸੁਪਨੇ ਹੁੰਦੇ ਆ। ਤੇ ਮੇਰੀ ਵੀ ਦਿਲੋਂ ਖਾਹਿਸ਼ ਹੈ ਕਿ ਮੇਰਾ ਪੁੱਤ ਮੇਅਰ ਆਉਣ ਵਾਲਾ ਬਠਿੰਡਾ ਸਿਟੀ ਤੋਂ MLA ਬਣੇ। ਤੇ ਇੱਕ ਮੈਂ ਮੋਟੀਵੇਸ਼ਨਲ ਕਵਿਤਾ ਦੇ ਰੂਪ ਦੇ ਵਿੱਚ ਬੇਟਾ ਤੁਹਾਡੇ ਅੰਦਰ ਜਨੂਨ ਭਰਨ ਵਾਸਤੇ, ਲੋਕ ਸੇਵਾ ਲਈ ਇਹ ਕਵਿਤਾ ਤੁਹਾਡੇ ਸਮਕਸ਼ ਰੱਖੀ ਹੈ। ਤੇ ਆਪਾਂ ਸਰੋਤਿਆਂ ਨੂੰ ਇਸ ਮੰਚ ਤੋਂ ਜਿਹੜਾ ਹੈਗਾ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਸਰੋਤਿਓ, ਸਾਡਾ ਨੰਬਰ ਨੋਟ ਕਰ ਲਓ, 0164-2240-331 ਸਾਡਾ ਲੈਂਡਲਾਈਨ ਨੰਬਰ ਹੈ। ਤੇ ਕੋਈ ਵੀ ਤੁਹਾਡੀ ਵਾਰਡ ਦੀ ਸਮੱਸਿਆ, ਸ਼ਹਿਰ ਦੀ ਸਮੱਸਿਆ, ਤੇ ਮੇਅਰ ਸਾਹਿਬ ਉਸਦਾ ਮੌਕੇ ਤੇ ਹੀ ਨਿਪਟਾਰਾ ਕਰਨਗੇ। ਸਮੁੱਚੀ ਕਾਰਜਕਾਰੀ ਟੀਮ, ਐਡਮਿਨ ਟੀਮ ਮੇਅਰ ਸਾਹਿਬ ਦੇ ਨਾਲ ਹੈ, ਨਾਲ ਨਾਲ ਹੀ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੋਟ ਕਰਨਗੇ ਤੇ ਮੌਕੇ ਤੇ ਫੌਰੀ ਤੁਹਾਡਾ ਹੱਲ ਹੋਊਗਾ। ਬਰਾੜ ਸਾਹਿਬ ਫੋਨ ਆ, ਇੱਕ ਮੇਅਰ ਸਾਹਿਬ ਇੱਕ ਫੋਨ ਕਾਲ ਆਈ ਹੈ ਤੇ ਆਪਾਂ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ। ਹੈਲੋ,
3: ਹੈਲੋ,
0: ਹਾਂਜੀ ਹਾਂਜੀ, ਕੌਣ ਸਾਹਿਬ ਬੋਲ ਰਹੇ ਹੋ?
3: ਸਤਿ ਸ੍ਰੀ ਅਕਾਲ ਜੀ, ਮੈਂ ਹਰਜੀਵ ਖੰਨਾ ਬੋਲ ਰਿਹਾ ਸਰ, ਗ੍ਰੀਨ ਸਿਟੀ ਕਲੋਨੀ ਤੋਂ, ਫੇਜ਼ 1 ਤੋਂ।
0: ਹਾਂਜੀ ਖੰਨਾ ਸਾਹਿਬ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਸਰ।
0: ਹਾਂਜੀ ਹਾਂਜੀ ਸਰ, ਮੇਅਰ ਸਾਹਿਬ ਨੂੰ ਤੁਸੀਂ ਆਪਣਾ ਦੱਸੋ
2: ਜੀ। ਖੰਨਾ ਸਾਹਿਬ, ਕੀ ਹਾਲ ਹੈ ਜੀ?
3: ਸਤਿ ਸ੍ਰੀ ਅਕਾਲ ਸਰ।
2: ਜੀ ਸਰ, ਸਤਿ ਸ੍ਰੀ ਅਕਾਲ
3: ਸਰ। ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਰਿਹਾ ਕੋਈ ਯੰਗ ਬੰਦਾ, ਸਾਡਾ ਲੀਡਰ ਅੱਗੇ ਆਉਂਦਾ ਜੀ, ਬੜੀ ਖੁਸ਼ੀ ਹੈ ਸਾਨੂੰ। ਸਰ ਮੈਨੂੰ ਨਾ ਥੋੜਾ ਜਿਹਾ, ਮਤਲਬ ਥੋੜਾ ਜਿਹਾ ਪ੍ਰੋਬਲਮਸ ਨੇ ਜਿਵੇਂ ਸਾਡੇ ਵਾਰਡ ਦੀਆਂ ਨਾ ਜੀ।
2: ਜੀ ਸਰ ਜੀ,
3: ਸਾਡਾ ਨਾ ਸਰ ਜਿਹੜੀ ਗੁਰਦੁਆਰਾ ਸਾਹਿਬ ਤੋਂ ਗ੍ਰੀਨ ਸਿਟੀ ਨੂੰ ਰੋਡ ਜਾਂਦੀ ਹੈ ਜੀ,
2: ਜੀ
3: ਇਹਦੇ ਉੱਪਰ ਨਾ ਸਰ ਇੱਕ ਤਾਂ ਟਰੱਕ ਟਰੁੱਕ ਖੜੇ ਰਹਿੰਦੇ ਆ ਜੀ, ਰੋਡ ਬਲੋਕ ਰਹਿੰਦੀ ਹੈ
2: ਜੀ
3: ਸ਼ੁਰੂ ਸ਼ੁਰੂ 'ਚ ਨਾ ਜੀ। ਤੇ ਦੂਜੀ ਗੱਲ ਇਹ ਸਰ, ਜਿਹੜੀ ਗ੍ਰੀਨ ਸਿਟੀ ਫੇਜ਼ 1 ਨਾ ਜੀ, ਇੱਥੇ ਲਾਈਟਾਂ ਲੁਟਿਆਂ ਦੀ ਬੜੀ ਪ੍ਰੋਬਲਮ ਰਹਿੰਦੀ ਹੈ।
2: ਦੁਬਾਰਾ ਤੋਂ ਨਵੀਆਂ ਲਗਵਾ ਕੇ ਜਗਾਈਆਂ ਪ੍ਰੋਪਰਲੀ, ਮੈਂ ਖੁਦ ਹੀ ਓਹਦਾ ਸਟਾਰਟ ਕੀਤਾ ਸੀ।
3: ਅੱਛਾ ਸਰ, ਮੈਂ ਮਤਲਬ ਮੈਨੂੰ ਰੀਸੈਂਟਲੀ ਨੀ ਪਤਾ ਵੈਸੇ ਚੱਲ ਰਹੀਆਂ ਸੀ ਕਿ ਨਹੀਂ, ਮੈਂ ਪੰਜ ਸੱਤ

0: ਤੁਹਾਨੂੰ ਪਹਿਲਾਂ ਦੇਖੀਆਂ ਸੀਗੀਆਂ
1: ਨਹੀਂ ਨਹੀਂ ਉਹਨੂੰ
0: ਤੇ
1: ਅਸੀਂ ਖੁਦ ਹੀ ਮੈਂ ਪਰਸਨਲੀ ਆ ਕੇ ਉਹਨੂੰ ਚਲਵਾਇਆ ਸੀਗਾ। ਜੇ
0: ਅੱਛਾ
1: ਗ੍ਰੀਨ
0: ਥੈਂਕ ਯੂ ਸਰ,
1: ਸਿਟੀ
0: ਥੈਂਕ ਯੂ ਸੋ ਮਚ।
1: ਫੇਜ਼ 1 ਦੇ ਅੰਦਰ ਕੋਈ ਪ੍ਰੋਬਲਮ ਹੈਗੀ ਹੈ ਲਾਈਟਿੰਗ ਦੀ ਤਾਂ ਉਹ ਮੈਨੂੰ ਪਲੀਜ਼ ਦੱਸੋ, ਆਪਾਂ ਉਹਦਾ
0: ਹਾਂ
1: ਹੱਲ
0: ਸਰ
1: ਕਰਾਂਗੇ।
0: ਫੇਜ਼ 1 'ਚ ਸਰ ਸਟਰੀਟ ਲਾਈਟ ਵਗੈਰਾ ਨਾ ਜੀ ਉਹ ਚੱਲ ਨਹੀਂ ਰਹੀ ਸਰ, ਬੰਦ ਪਈ ਹੈ ਜੀ ਕੁਝ ਦਿਨਾਂ ਤੋਂ।
1: ਕੋਈ ਪ੍ਰੋਬਲਮ ਨਹੀਂ, ਅਸੀਂ ਨੋਟ ਡਾਊਨ ਕਰਵਾ ਲੈਨੇ ਆ।
0: ਤੇ ਸਰ ਇੱਕ ਹੋਰ ਰਿਕੁਐਸਟ ਸੀਗੀ ਜੀ।
1: ਜੀ ਜੀ
0: ਸਰ, ਇੱਕ ਨਾ ਜੀ ਸ਼ਹਿਰ ਦੇ ਲੋਕ ਜਿਹੜੇ ਹੈਗੇ ਆ ਜਿੱਥੇ ਜੀ ਕਰਦਾ ਉੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੰਦੇ ਆ ਸਰ, ਸਰ ਆਪਾਂ ਕਿਉਂ ਨਾ ਕੋਈ ਡੈਜੀਗਨੇਟਡ ਪਲੇਸ ਬਣਾ ਦਈਏ ਵੀ ਜਿੱਥੇ ਕਿਸੇ ਨੇ ਮੰਨ ਲਓ ਕਿਤੇ ਸਟ੍ਰਾਈਕ ਵੀ ਹੈਗੀ ਹੈ ਤਾਂ ਉਸ ਦਿਨ ਕੂੜਾ ਉਸੇ ਜਗ੍ਹਾ ਤੇ ਸਿੱਟਿਆ ਜਾਵੇ ਤਾਂ ਕਿ ਟਰਾਲੀ ਤੇ ਚੱਕਿਆ ਜਾ ਸਕੇ ਜੀ, ਹੈ ਨਾ।
1: ਬਿਲਕੁਲ, ਬਹੁਤ ਬਹੁਤ ਵਧੀਆ ਸੁਝਾਅ ਜੀ ਤੁਹਾਡਾ। ਤੇ ਆਪਾਂ ਆਲਰੇਡੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਕਰਨ ਵਾਸਤੇ ਬਹੁਤ ਨਵੇਂ ਨਵੇਂ ਮੈਜਰਸ ਲੈ ਰਹੇ ਹਾਂ ਜਿਹਦੇ ਨਾਲ ਤੁਹਾਡੀ ਜੋ ਪ੍ਰੋਬਲਮਸ ਹੈਗੀਆਂ ਉਹ ਕਾਫੀ ਹੱਦ ਤੱਕ ਦੂਰ ਹੋਣਗੀਆਂ। ਤੇ ਬਾਕੀ ਤੁਹਾਡਾ ਸੁਝਾਅ ਬਹੁਤ ਸਹੀ ਹੈਗਾ। ਸਾਡੇ ਸਾਰੇ ਹੀ ਸਰੋਤਿਆਂ ਨੂੰ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ, ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਆਪਾਂ ਸਾਰਿਆਂ ਨੇ ਮਿਲ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਤੇ ਆਪਣੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ। ਚਲੋ ਇਹ ਕੁਛ
0: ਹੋਰ ਸੀ ਸਰ ਜੇ ਤੁਹਾਡੇ ਨਾਲ ਮਿਲਣਾ ਹੋਵੇ ਤਾਂ ਤੁਹਾਨੂੰ ਕਿੱਥੇ ਮਿਲ ਸਕਦੇ ਆ ਜੀ?
1: ਜਦੋਂ ਮਰਜ਼ੀ ਸਰ, ਇਸ ਪ੍ਰੋਗਰਾਮ ਤੋਂ ਬਾਅਦ ਮੈਂ ਸਿੱਧਾ ਆਫਿਸ ਹੀ ਜਾਊਂਗਾ, ਤੁਸੀਂ ਹੁਣੇ ਵੀ ਮੇਰੇ ਕੋਲ ਕਦੋਂ ਮਰਜ਼ੀ ਆ ਸਕਦੇ ਹੋ, ਕਦੇ ਕੋਈ ਟਾਈਮ ਲੈਣ ਦੀ ਜ਼ਰੂਰਤ ਨਹੀਂ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ
2: ਜੀ ਦਲਵੀਰ
0: ਸਰ, ਆਈ ਵਿਸ਼ ਯੂ ਆਲ ਦਾ ਬੈਸਟ।
2: ਥੈਂਕ ਯੂ
1: ਸਰ,
2: ਥੈਂਕ ਯੂ ਖੰਨਾ ਸਾਹਿਬ, ਥੈਂਕ ਯੂ।
0: ਓਕੇ ਜੀ, ਥੈਂਕ ਯੂ।
2: ਹਾਂਜੀ ਦਲਵੀਰ ਜੀ,
3: ਖੰਨਾ ਸਾਹਿਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸ਼ਹਿਰ ਦੇ ਵਿੱਚ, ਜਿੰਨੇ ਗਰੁੱਪ ਜਿਹੜੇ ਹੈਗੇ ਆ ਮੇਅਰ ਸਾਹਿਬ ਦੇ ਚੱਲਦੇ ਨੇ, ਅਸੀਂ ਦੇਖਦੇ ਰਹਿੰਦੇ ਹਾਂ ਕਿ ਜਿੱਥੋਂ ਵੀ ਕੋਈ ਜਿਹੜੀ ਹੈਗੀ ਆ ਮੁਸ਼ਕਲ ਆਉਂਦੀ ਆ, ਸਟਰੀਟ ਲਾਈਟ ਆਉਂਦੀ ਆ, ਸੀਵਰੇਜ ਆਉਂਦੀ ਹੈ, ਤਾਂ ਜਿਹੜਾ ਦਫ਼ਤਰ ਹੈਗਾ ਉਹ ਬੜੇ ਜਿਸ ਤਰੀਕੇ ਨਾਲ, ਬਲਜੀਤ ਸਰ ਅੱਜ ਆਪਾਂ ਜਿਹੜਾ ਹੈਗਾ ਇਹ ਖੁੱਲ੍ਹਾ ਮੰਚ ਲਾਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ, ਮੁਸ਼ਕਲ ਦੱਸੋ ਹੱਲ ਦੱਸਾਂਗੇ, ਉਹਦੀ ਸ਼ੁਰੂਆਤ ਜਿਹੜੀ ਆ ਉਹ ਪਦਮ ਸਰ ਨੇ ਕਰ ਦਿੱਤੀ ਹੈ ਕਿ ਮੁਸ਼ਕਲ ਦੱਸੀ ਅਤੇ ਉਹਦਾ ਹੱਲ ਵੀ ਜਿਹੜਾ ਹੈਗਾ ਉਹ ਨਾਲ ਦੀ ਨਾਲ ਹੀ ਸੇਵਾ ਨਿਵਰਤ 'ਚ ਟੀਮ ਬੈਠੀ ਆ, ਨੋਟ ਵੀ ਕਰ ਰਹੀ ਆ ਅਤੇ ਅੱਗੇ ਵੀ ਜਿਹੜਾ ਹੈਗਾ ਸਿਸਟਮ ਅਪਡੇਟ ਹੋ ਰਿਹਾ। ਔਰ ਜਿਹੜੀ ਦਰ ਦੀ ਗੱਲ ਆ, ਖੁੱਲ੍ਹੇ ਦਰ ਜਿਹੜੇ ਅੱਜ ਦੇ ਨਹੀਂ ਜੀ,
2: ਬਿਲਕੁਲ ਜੀ ਬਿਲਕੁਲ,
3: ਇਹ ਦਰ ਸਦਾ ਹੀ ਮੇਅਰ ਸਾਹਿਬ ਦੇ ਖੁੱਲ੍ਹੇ ਰਹਿੰਦੇ ਆ। ਫਰਾਖਦਿਲੀ ਨਾਲ ਜਿਹੜਾ ਹੈਗਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇੱਕ ਨਿੱਕੇ ਜਿਹੇ ਸੱਦੇ 'ਤੇ ਇੱਥੇ ਪਹੁੰਚੇ ਅਤੇ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੁਹਾਡਾ ਇਹ ਬਣਾਇਆ ਹੋਇਆ ਖੂਬਸੂਰਤ ਪ੍ਰੋਗਰਾਮ ਸਰ ਅੱਗੇ ਵੀ ਤੁਸੀਂ ਵਧਾਉਣਾ। ਅਤੇ ਅਗਲਾ ਸਵਾਲ ਤੁਹਾਡਾ, ਕਿਸ ਤਰੀਕੇ ਨਾਲ ਜਿਹੜਾ ਹੈਗਾ ਆਕਾਸ਼ਵਾਣੀ ਐਫ ਐਮ ਬਠਿੰਡਾ ਅੱਜ ਮੁਸ਼ਕਲਾਂ ਵੀ ਸੁਣ ਰਿਹਾ, ਹੱਲ ਵੀ ਦੱਸ ਰਿਹਾ, ਕੀ ਕਹਿਣਾ ਚਾਹੋਗੇ?
2: ਮੈਂ ਤਾਂ ਆਪਣਾ ਹਲਕੇ ਫੁਲਕੇ ਆਪਣਾ ਲੇਅਰ ਮੂਡ 'ਚ ਬੈਠੇ ਹਾਂ, ਪਰਿਵਾਰ ਦੇ ਆਪਾਂ ਸਾਰੇ ਜੀ ਹਾਂ, ਬੱਚਾ ਆਪਣਾ, ਠੀਕ ਹੈ ਨਾ, ਹਲਕੇ ਫੁਲਕੇ ਇੱਕ ਮੋਟੀਵੇਸ਼ਨਲ ਨੌਜਵਾਨ ਆਪਣਾ ਨੇਤਾ ਆਪਣੇ ਵਿਚਕਾਰ ਹੈ, ਭਵਿੱਖ ਦੀ ਵਾਗਡੋਰ ਇਹਨਾਂ ਬੱਚਿਆਂ ਦੇ ਹੱਥ 'ਚ ਹੀ ਹੋਣੀ ਹੈ, ਅਤੇ ਇੱਕ ਫੋਨ ਕਾਲ। ਹੈਲੋ,
4: ਹੈਲੋ,
2: ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਹੋ?
4: ਮੱਗਰ ਸਿੰਘ ਬੋਲ ਰਿਹਾ ਜੀ, ਜੋਗਾਨੰਦ ਰੋਡ ਤੋਂ ਜੀ।
2: ਮੱਗਰ ਸਿੰਘ ਜੀ ਕਿੱਥੋਂ ਬੋਲ ਰਹੇ ਹੋ ਵੀਰ ਜੀ?
3: ਜੋਗਾਨੰਦ ਰੋਡ ਤੋਂ।
2: ਜੋਗਾਨੰਦ
4: ਰੋਡ, ਇੱਕ ਮਿੰਟ ਜੀ, ਟਰੈਕਟਰ ਆ ਗਿਆ ਜੀ।
2: ਕੋਈ ਗੱਲ ਨੀ ਬਾਈ ਜੀ, ਕੋਈ ਗੱਲ ਨੀ, ਹਾਂਜੀ ਸਮੱਸਿਆ ਦੱਸੋ ਜੀ, ਮੇਅਰ ਸਾਹਿਬ ਸੁਣ ਰਹੇ ਆ ਤੁਹਾਡੀ ਸਮੱਸਿਆ।
4: ਸੜਕ ਤੇ ਪੱਥਰ ਪਾਏ ਪਏ ਜੀ ਸਾਡੇ ਜੀ।
2: ਜੀ ਸਰ ਜੀ,
4: ਤੇ ਨਾ ਪੱਥਰ 4-5 ਮਹੀਨੇ ਹੋਏ ਪਾਏ ਪਏ ਨੂੰ
2: ਜੀ,
4: ਜੋ ਟਰੈਕਟਰਾਂ ਕਾਰਾਂ ਜਾਂ ਟਰੱਕਾਂ ਦੇ ਇਦਾਂ ਚਲਾ ਚਲਾ ਵੱਜਦੇ ਸ਼ੀਸ਼ੇ 3-4 ਘੰਟੇ ਦੁਕਾਨਾਂ ਦੇ ਜੀ।
2: ਜੀ ਸਰ ਜੀ,
4: ਇੱਕ ਤੁਰਨਾ ਕਰਨਾ ਬਹੁਤ ਔਖਾ ਜੀ, ਪੱਥਰ ਪਾਏ 4-5 ਮਹੀਨੇ ਹੋ ਗਏ ਜੀ, ਸੜਕ ਸੁੱਕ ਬਣ ਜਾਂਦੀ ਤਾਂ ਚੰਗੀ ਗੱਲ ਸੀ ਜੀ।
2: ਇਹਦੇ ਤੋਂ ਇਲਾਵਾ ਹੋਰ ਕੋਈ ਸਮੱਸਿਆ ਜੀ ਤੁਹਾਡੀ?
4: ਬਸ ਇਹੀ ਹੈ ਜੀ, ਕਿਨਾਂ ਨਾਲ ਸਟੀਵ ਨਹੀਂ ਪਾਇਆ, 10-12 ਘਰ ਹੈ ਜੀ ਸਾਡੇ
2: ਜੀ।
4: ਹਾਂਜੀ
2: ਹਾਂਜੀ ਮੇਅਰ ਸਾਹਿਬ,
1: ਕੋਈ ਪ੍ਰੋਬਲਮ ਨਹੀਂ ਆਪਣਾ ਮੱਗਰ ਸਿੰਘ ਜੀ, ਤੁਸੀਂ ਦੱਸਿਆ ਸੜਕ ਦਾ ਕੰਮ ਮੇਬੀ ਬਾਰਿਸ਼ਾਂ ਕਰਕੇ ਰੁਕਿਆ ਹੋਣਾ, ਕਿਉਂਕਿ ਹੁਣੇ ਮੌਨਸੂਨ ਸੀਜ਼ਨ ਹੈ, ਮੌਨਸੂਨ ਸੀਜ਼ਨ ਦੇ ਵਿੱਚ ਜੇ ਆਪਾਂ ਪ੍ਰੀਮਿਕਸ ਦੀ ਸੜਕ ਪਾਵਾਂਗੇ ਤਾਂ ਬਹੁਤ ਫੀਜ਼ੇਬਲ ਨਹੀਂ ਰਹਿੰਦਾ, ਮਗਰ ਮੈਂ ਫਿਰ ਵੀ ਆਪਣੀ ਟੀਮ ਨਾਲ ਕੰਟੈਕਟ ਕਰਕੇ ਇਹਨੂੰ ਜਲਦ ਤੋਂ ਜਲਦ ਇਹਨੂੰ ਸੋਲਵ ਕਰਵਾਉਣੇ। ਬਾਕੀ ਤੁਹਾਡਾ ਫੋਨ ਨੰਬਰ ਨਾਲ ਅਸੀਂ ਇੱਥੋਂ ਜ਼ਰੂਰ ਲੈ ਕੇ ਜਾਵਾਂਗੇ, ਜੋ ਵੀ ਇਲਾਕੇ ਦੇ ਵਿੱਚ 5-10 ਘਰਾਂ ਦੇ ਵਿੱਚ ਸੀਵਰੇਜ ਦੀ ਪਾਈਪਲਾਈਨ ਪੈਣ ਵਾਲੀ ਹੈ ਉਹਨੂੰ ਜ਼ਰੂਰ ਅਸੀਂ ਐਡ ਕਰਾਵਾਂਗੇ।
2: ਆਪਣਾ ਬਠਿੰਡਾ ਸ਼ਹਿਰ ਵਿਚ ਜਿਹੜੀ ਮੌਜੂਦਾ ਸਮੱਸਿਆ ਚੱਲ ਰਹੀ ਹੈ ਕਿ ਗੈਰ ਕਾਨੂੰਨੀ ਕਬਜ਼ੇ ਮੇਨ ਸਮੱਸਿਆ, ਸੋਸ਼ਲ ਮੀਡੀਆ ਤੇ ਵੀ ਅਕਸਰ ਆਪਾਂ ਦੇਖਦੇ ਹਾਂ, ਤੇ ਇਸ ਬਾਰੇ ਆਪਣਾ ਤੁਸੀਂ, ਤੁਹਾਡੀ ਕੀ ਵਿਚਾਰ ਚਰਚਾ ਚ ਆਪਣਾ ਦੱਸੋ ਤੁਸੀਂ, ਤੇ ਕੀ ਉਦਮ ਕਰ ਰਹੇ ਹੋ ਤੁਸੀਂ?
1: ਸਰ, ਸਭ ਤੋਂ ਪਹਿਲਾਂ ਤਾਂ ਜੋ ਸਾਡੀ ਮਿਉਂਸੀਪਲ ਕਾਰਪੋਰੇਸ਼ਨ ਬਠਿੰਡਾ ਦੀ ਬਿਲਡਿੰਗ ਬ੍ਰਾਂਚ ਹੈ, ਉਸਨੇ ਬਹੁਤ ਸਟ੍ਰਿਕਟ ਮੈਜਰਸ ਲਿੱਤੇ ਹੈ ਰੀਸੈਂਟ ਟਾਈਮ ਦੇ ਵਿੱਚ। ਕਈ ਬਿਲਡਿੰਗਸ ਜੋ ਅਨਅਧਿਕਾਰਤ ਬਣੀਆਂ ਜਾਂ ਫਿਰ ਜੋ ਕਾਬਜ਼ ਹੋ ਕੇ ਬਣੀਆਂ, ਉਹਨਾਂ

0: ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਗਿਆ
1: ਜੀ,
0: ਤੇ ਉਸ ਦੇ ਨਾਲ ਕਾਫੀ ਪੋਜ਼ਿਟਿਵ ਮੈਸੇਜ ਗਿਆ ਸ਼ਹਿਰ ਦੇ ਵਿੱਚ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਸਾਡੇ ਸਾਰੇ ਹੀ ਬਿਲਡਿੰਗ ਇੰਸਪੈਕਟਰਸ ਦੀ ਟੀਮ ਟਾਈਮ ਟੂ ਟਾਈਮ ਇੰਸਪੈਕਸ਼ਨ ਲੈਂਦੀ ਹੈਗੀ ਸ਼ਹਿਰ ਦੇ ਹਰ ਇੱਕ ਇਲਾਕਿਆਂ ਦੇ ਵਿੱਚ, ਤੇ ਉਹਨਾਂ ਨੂੰ ਕਮਿਸ਼ਨਰ ਮੈਡਮ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਟ੍ਰਿਕਟ ਹਦਾਇਤਾਂ ਹੈ ਕਿ ਇਹਨਾਂ ਚੀਜ਼ਾਂ ਨੂੰ ਮੇਕ ਸ਼ੋਰ ਕੀਤਾ ਜਾਵੇ ਕਿ ਇਲੀਗਲ ਕੰਸਟਰਕਸ਼ਨ ਨਾ ਹੋਵੇ।
2: ਜੀ ਬਿਲਕੁਲ ਪਰਮ ਜੀ, ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ, ਭਾਵੇਂ ਉਹ ਫੁੱਟਪਾਥ 'ਤੇ ਆ, ਭਾਵੇਂ ਉਹ ਰੋਡ 'ਤੇ ਆ, ਉਹ ਇਹ ਜਿਹੜੇ ਰੇਹੜੀਆਂ ਵਾਲੇ ਆ ਜਾਂ ਦੂਸਰਾ ਕੋਈ ਵੀ ਹੁੰਦਾ, ਤਾਂ ਇਹਨਾਂ ਦੇ ਇੱਕ ਲਾਈਸੈਂਸ ਇਸ਼ੂ ਹੁੰਦੇ ਆ ਸਰ, ਅਤੇ ਉਹ ਕਿਸ ਤਰੀਕੇ ਨਾਲ, ਕਿੰਨੇ ਕੁ ਲਾਈਸੈਂਸ ਜਿਹੜੇ ਹੈਗੇ ਆ ਫਿਊਚਰ ਦੇ ਵਿੱਚ ਸਰ, ਪੱਕੇ ਤਰੀਕੇ ਨਾਲ ਜਿਹੜਾ ਹੈਗਾ ਬੰਦਾ ਕਬਜ਼ਾ ਵੀ ਨਾ ਕਰੇ, ਅਤੇ ਉਹਦੀ ਨਗਰ ਨਿਗਮ ਦੀ ਆਮਦਨ ਵਧਾਉਣ ਲਈ ਤੁਸੀਂ ਇਹਨੂੰ ਪੋਜ਼ਿਟਿਵ ਵੇ ਨਾਲ ਕਿਵੇਂ ਅੱਗੇ ਲਿਜਾਓਗੇ?
0: ਸਰ, ਐਸੇ ਕਈ ਨਵੇਂ ਮੈਜ਼ਰਸ ਹੈ ਜੋ ਅਸੀਂ ਲੈ ਰਹੇ ਹਾਂ
1: ਜੀ।
0: ਅਸੀਂ ਐਸੇ ਕਈ ਹੌਟ ਸਪੋਟਸ ਆਈਡੈਂਟੀਫਾਈ ਕੀਤੇ ਸ਼ਹਿਰ ਦੇ ਵਿੱਚ ਜਿੱਥੇ ਸਟਰੀਟ ਵੈਂਡਿੰਗ ਜ਼ਿਆਦਾ ਐਗਰੈਸਿਵਲੀ ਚੱਲਦੀ ਹੈ। ਫੋਰ ਐਗਜ਼ਾਮਪਲ ਦੇ ਤੌਰ 'ਤੇ ਇੱਕ ਪਾਵਰ ਹਾਊਸ ਰੋਡ ਜੋ ਮੋਲ ਟਾਊਨ ਫੇਸ 3 ਅਤੇ ਫੇਸ 2 ਦੇ ਵਿਚਾਲੇ ਨਿਕਲਦੀ ਹੈ, ਜਿਸ ਜੋ ਕੱਚਾ ਤੋਂ ਬਿਆਨਾ ਦੇ ਨੇੜੇ ਹੈ, ਉੱਥੇ ਕਾਫੀ ਸਟਰੀਟ ਵੈਂਡਿੰਗ ਹੁੰਦੀ ਹੈ
2: ਜੀ।
0: ਉਸ ਦੇ ਨੇੜੇ ਹੀ ਇੱਕ 1.5 ਏਕੜ ਦਾ ਲੈਂਡ ਪੈਚ ਅਵੇਲੇਬਲ ਹੈ, ਉਹ ਪੁੱਡਾ ਦਾ ਹੈਗਾ
1: ਜੀ।
0: ਅਸੀਂ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਇੱਕ ਬਹੁਤ ਵਧੀਆ ਪ੍ਰਪੋਜ਼ਲ ਬਣਾ ਕੇ ਭੇਜਿਆ, ਜਿਸ ਦੇ ਤਹਿਤ ਅਸੀਂ ਪੁੱਡਾ ਤੋਂ ਉਹ ਲੈਂਡ ਮੰਗ ਰਹੇ ਹਾਂ ਤਾਂ ਕਿ ਅਸੀਂ ਉਸ 1.5 ਏਕੜ ਨੂੰ ਸਟਰੀਟ ਵੈਂਡਿੰਗ ਏਰੀਆ ਬਣਾ ਸਕੀਏ, ਅਤੇ ਉਸ ਦੇ ਨਾਲ ਹੀ ਅਸੀਂ ਉਹਨਾਂ ਸਟਰੀਟ ਵੈਂਡਰਸ ਤੋਂ ਜੋ ਵੀ ਮਿਨੀਮਮ ਟੂ ਮਿਨੀਮਮ ਜੋ ਰੈਂਟ ਬਣਦਾ ਉਹ ਲੈ ਕੇ ਉਸ ਨੂੰ ਪ੍ਰੋਪਰ ਵਿਦ ਪਾਰਕਿੰਗ ਦੇ ਸਕੀਏ ਤਾਂ ਕਿ ਉਸ ਰੋਡ ਦੀ ਪ੍ਰੋਬਲਮ ਜੋ ਹੈ ਉਹ ਖਤਮ ਹੋ ਜਾਏ। ਇਸੇ ਤਰੀਕੇ ਦੇ ਨਾਲ ਇੱਕ ਮੁਲਤਾਨੀਆ ਰੋਡ ਦੇ ਮੁਲਤਾਨੀਆ ਪੁਲ ਦੇ ਨੀਚੇ ਵੀ ਅਸੀਂ ਕਾਫੀ ਵੱਡਾ ਪੈਚ ਜੋ ਹੈ ਆਈਡੈਂਟੀਫਾਈ ਕੀਤਾ ਜੋ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਦੇ ਅੰਡਰ ਹੀ ਹੈ। ਅਸੀਂ ਉਹਦੀ ਫਿਜ਼ੀਬਿਲਟੀ ਚੈੱਕ ਕਰ ਰਹੇ ਹਾਂ ਕਿ ਉਹਦੇ ਅੰਦਰ ਜੇਕਰ ਅਸੀਂ ਸਟਰੀਟ ਵੈਂਡਰਸ ਨੂੰ ਸਹੂਲਤ ਦਈਏ ਉੱਥੇ ਖੜਾ ਹੋਣ ਦੀ ਤਾਂ ਕੀ ਟ੍ਰੈਫਿਕ ਸਮੱਸਿਆ ਆਏਗੀ, ਜੇ ਨਹੀਂ ਆਏਗੀ ਤਾਂ ਫਿਰ ਅਸੀਂ ਉਹਨਾਂ ਨੂੰ ਉਹ ਜਗ੍ਹਾ ਵੀ ਯੂਟੀਲਾਈਜ਼ ਕਰਨ ਦੇਵਾਂਗੇ ਵਿਦ ਮਿਨੀਮਮ ਅਮਾਊਂਟ ਆਫ ਰੈਂਟ।
2: ਬਿਲਕੁਲ ਬਲਜੀਤ ਸਰ,
1: ਮੇਅਰ ਸਾਹਿਬ ਆਪਣਾ ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਜਾਰੀ ਰੱਖਦੇ ਹਾਂ। ਇੱਕ ਸਰੋਤਾ ਆਪਣੇ ਨਾਲ ਫੋਨ ਤੇ ਨੇ। ਹੈਲੋ ਹੈਲੋ
3: ਹੈਲੋ
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ,
3: ਮੇਰੀ ਇੱਕ ਰਿਕੁਐਸਟ ਹੈ ਜੀ ਤੁਹਾਡੇ ਰਾਹੀਂ।
1: ਹਾਂਜੀ ਹਾਂਜੀ ਭੈਣ ਜੀ।
3: ਹਾਂਜੀ, ਮੈਂ ਨਾ ਇੱਕ ਵਿਧਵਾ ਜਨਾਨੀ ਆ ਜੀ
1: ਜੀ।
3: ਮੇਰੇ ਘਰ ਕੋਈ ਕਮਾਈ ਦਾ ਇੰਨਾ ਸਾਧਨ ਹੈ ਨੀ ਗਾ
1: ਜੀ।
3: ਮਕਾਨ ਮੇਰਾ ਹੈਗਾ ਜਰੂਰ ਆਪਣਾ
1: ਜੀ,
3: ਤੇ ਮੈਂ ਵੀ ਕੂੜੇ ਦਾ ਬਿੱਲ ਮੇਰਾ ਹੋਇਆ ਪਿਆ 1600 ਰੁਪਿਆ।
1: ਭੈਣ ਜੀ ਸ਼ੁਭ ਨਾਮ ਦੱਸੋ ਪਹਿਲਾਂ ਆਪਣਾ। ਕਿੱਥੇ?
3: ਮੇਰਾ ਕਰਮਜੀਤ ਕੌਰ ਹੈ ਜੀ।
1: ਕਰਮਜੀਤ ਕੌਰ ਆ, ਕਿਹੜੇ ਏਰੀਏ ਤੋਂ ਬੋਲ ਰਹੇ ਹੋ ਤੁਸੀਂ?
3: ਮੈਂ ਗੁਰੂ ਗੋਬਿੰਦ ਸਿੰਘ ਨਗਰ ਪੱਲਾ ਰਾਮ ਨਗਰ ਚੋਂ ਬੋਲਦੀ ਆ
1: ਜੀ। ਮੇਨ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਹੈਗਾ ਬਿੱਲ ਆਇਆ ਹੋਇਆ?
3: ਬਿੱਲ ਆਇਆ ਜੀ, 2-3 ਸਾਲ ਦਾ ਸੀਗਾ, ਮੇਰੇ ਤੋਂ ਭਰਿਆ ਨਹੀਂ ਗਿਆ,
1: ਪੈਂਡਿੰਗ ਹੈ। ਠੀਕ ਹੈ,
3: ਹਾਂਜੀ, ਤੇ ਮੈਂ ਉਹ ਮਾਫ ਕਰਾਉਣਾ ਚਾਹੁੰਦੀ ਹਾਂ ਜੀ।
1: ਹਾਂਜੀ ਮੇਅਰ ਸਾਹਿਬ, ਮੇਅਰ ਸਾਹਿਬ ਜਿਹੜਾ ਹੈਗਾ ਅਕੋਰਡਿੰਗ ਟੂ ਰੂਲ ਐਂਡ ਰੈਗੂਲੇਸ਼ਨਸ, ਮਾਤਾ ਜੀ ਜਿਹੜਾ ਹੈਗਾ ਉਹਨਾਂ ਦੀ ਜੇ ਆਪਾਂ ਕਹਿ ਦਈਏ ਕਿ ਆਪਣਾ ਹੱਦ ਦੇ ਵਿੱਚ ਹੀ ਨਹੀਂ ਆਉਂਦਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਆਪਾਂ ਲੋਕ ਸਰਕਾਰੀ ਸੇਵਾਵਾਂ ਦਾ ਫਾਇਦਾ ਲੈ ਰਹੇ ਹਾਂ ਤੇ ਉਹ ਆਪਣਾ ਇੰਨਾ ਕੁ ਫਰਜ਼ ਬਣਦਾ ਮਾਤਾ ਜੀ, ਤੇ ਇਹ ਤੁਹਾਨੂੰ ਭਰਨਾ ਹੀ ਪਊਗਾ।
0: ਇਸ ਤੋਂ ਇਲਾਵਾ ਜੀ ਪੰਜਾਬ ਸਰਕਾਰ ਦੀ ਕਾਫੀ ਸਕੀਮਸ ਚੱਲ ਰਹੀਆਂ ਜਿਸ ਦੇ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਇੱਕ ਪੰਜਾਬ ਸਰਕਾਰ ਵੱਲੋਂ ਸਕੀਮ ਪ੍ਰੋਵਾਈਡ ਕੀਤੀ ਜਾਂਦੀ ਹੈ, ਸੋਸ਼ਲ ਸਿਕਿਉਰਿਟੀ ਪੈਨਸ਼ਨ ਸਕੀਮ
1: ਜੀ,
0: ਜਿਸ ਦੇ ਤਹਿਤ ਹਰ ਇੱਕ ਵਿਡੋ ਨੂੰ ਜਾਂ ਫਿਰ ਓਲਡ ਏਜ ਮਹਿਲਾ ਨੂੰ,
1: ਵਿਧਵਾ ਪੈਨਸ਼ਨ,
0: ਉਹਨਾਂ ਨੂੰ 1500 ਰੁਪਏ ਦੀ ਰਾਸ਼ੀ ਮਿਲੇਗੀ ਹਰ ਮਹੀਨੇ।
3: ਅੱਛਾ ਜੀ,
0: ਤੇ ਤੁਸੀਂ ਉਸਦਾ ਲਾਭ ਵੀ ਲੈ ਸਕਦੇ ਹੋ। ਤੁਸੀਂ ਉਸ ਨੂੰ ਲੈਣ ਵਾਸਤੇ, ਉਸ ਰਾਸ਼ੀ ਨੂੰ ਲੈਣ ਵਾਸਤੇ ਸਾਡੇ ਕੋਲ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਦੇ ਆਫਿਸ ਆ ਕੇ ਤੇ ਮਿਲ ਸਕਦੇ ਹੋ ਤਾਂ ਕਿ ਅਸੀਂ ਤੁਹਾਡਾ ਪ੍ਰੋਸੈਸ ਆ ਕੇ ਚਲਾ ਸਕੀਏ।
3: ਓਕੇ, ਥੈਂਕ ਯੂ ਜੀ।
1: ਥੈਂਕ ਯੂ ਭੈਣ ਜੀ, ਥੈਂਕ ਯੂ। ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ ਨਾਲ। ਸਰੋਤਿਓ, ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ 101.1 MHz ਤੇ ਪ੍ਰੋਗਰਾਮ ਚੱਲ ਰਿਹਾ ਹੈ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੇ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ ਬਹੁਤ ਹੀ ਹਰਮਨ ਪਿਆਰੇ ਨੌਜਵਾਨ ਨੇਤਾ ਤੇ ਬਠਿੰਡਾ ਕਾਰਪੋਰੇਸ਼ਨ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਜੀ ਆਪਣੇ ਦਰਮਿਆਨ ਹਾਜ਼ਰ ਨੇ। ਸਰੋਤਿਓ, ਕੋਈ ਵੀ ਸਮੱਸਿਆ ਤੁਹਾਡੀ ਸ਼ਹਿਰ ਦੀ, ਵਾਰਡ ਦੀ, ਜਾਂ ਕੋਈ ਗੈਰ ਕਾਨੂੰਨੀ ਕਬਜ਼ਾ ਤੁਹਾਡੇ ਘਰ ਦੇ ਮੂਹਰੇ ਕੀਤਾ ਹੋਇਆ ਜਾਂ ਦੁਕਾਨਾਂ ਦੇ ਮੂਹਰੇ ਕੀਤਾ ਹੋਇਆ, ਉਹਦੀ ਜਿਹੜੀ ਹੈਗੀ ਆ ਡਾਇਰੈਕਟ ਤੁਹਾਡੀ ਅੱਜ ਗੱਲਬਾਤ ਮੇਅਰ ਸਾਹਿਬ ਨਾਲ ਹੋ ਰਹੀ ਹੈ, ਸਟੂਡੀਓ 'ਚ ਵਿਰਾਜਮਾਨ ਨੇ, ਤੇ ਤੁਸੀਂ ਜਿਹੜਾ ਹੈਗਾ ਬੇਝਿਜਕ ਹੋ ਕੇ ਸਾਨੂੰ ਫੋਨ ਕਰੋ।

0: ਬਿਲਕੁਲ ਜੀ, ਮੇਰੇ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਸਰਕਾਰ ਦੀਆਂ ਸਕੀਮਾਂ ਨੇ, ਕੋਈ ਇੱਦਾਂ ਦੇ ਪਰਿਵਾਰ ਬੜੇ ਹੁੰਦੇ ਆ ਜੀ, ਉਹ ਕਈ ਵਾਰੀ ਮਜਬੂਰੀ 'ਚ ਨਹੀਂ ਭਰ ਸਕਦੇ, ਕਈ ਵਾਰੀ ਉਹਨਾਂ ਕੋਲ ਪੈਸੇ ਹੁੰਦੇ ਆ ਪਰ ਉਹਨਾਂ ਨੂੰ ਐਂ ਹੁੰਦਾ ਕਿ OTS ਸਕੀਮ ਆਊਗੀ, ਵਨ ਟਾਈਮ ਸੈਟਲਮੈਂਟ ਸਕੀਮ, ਕੁਛ ਇੱਦਾਂ ਦੇ ਸੈਟਅਪ ਦੇ ਵਿੱਚ ਜਿਹੜੇ ਲੋੜਵੰਦ ਹੁੰਦੇ ਆ, ਫਿਰ ਕਿੰਨਾ ਕੁ ਨਗਰ ਨਿਗਮ ਉਹਨਾਂ ਦੀ ਹੈਲਪ ਕਰਦਾ OTS ਸਕੀਮ ਕੋਈ ਫਿਊਚਰ ਦੇ ਵਿੱਚ?
1: ਸਰ ਪਹਿਲੀ ਗੱਲ ਤਾਂ ਜੋ ਮੇਰੀ ਲਾਸਟ ਟਰਮ ਸੀ, ਦੇਖੋ ਹੁਣ ਨਵੀਂ ਟਰਮ ਸ਼ੁਰੂ ਹੋਏ ਨੂੰ ਹਜੇ ਮੈਂ ਕਹੂੰਗਾ 2 ਕੁ ਮਹੀਨੇ ਹੋਏ ਆ, ਬਟ ਇਹ ਮੇਰੀ ਲਾਸਟ ਟਰਮ ਦੀ ਉਪਲਬਧੀ ਹੈ
0: ਜੀ,
1: ਕਿ ਇਹ ਮੇਰੀ ਅਤੇ ਮੇਰੀ ਟੀਮ ਦੀ ਲਾਸਟ ਟਰਮ ਦੀ ਉਪਲਬਧੀ ਹੈ ਕਿ ਅਸੀਂ ਲਾਸਟ ਟਰਮ ਦੇ ਵਿੱਚ ਪ੍ਰੋਪਰਟੀ ਟੈਕਸ ਦੀ OTS ਸਕੀਮ ਜੋ ਹੈ ਉਸਨੂੰ ਅਸੀਂ ਲੋਕਾਂ ਦੇ ਲਈ ਲੈ ਕੇ ਆਏ ਪੰਜਾਬ ਸਰਕਾਰ ਦੇ ਨਾਲ ਵਾਰਤਾਲਾਪ ਕਰਕੇ, ਅਤੇ ਉਸ ਸਕੀਮ ਦੇ ਤਹਿਤ ਇੰਨਾ ਜ਼ਿਆਦਾ ਫਾਇਦਾ ਹੋਇਆ ਸਾਨੂੰ, ਸਾਰੇ ਹੀ ਵਪਾਰੀਆਂ ਨੇ, ਇੰਡਸਟਰੀਅਲਿਸਟ ਨੇ ਅਤੇ ਸ਼ਹਿਰ ਵਾਸੀਆਂ ਨੇ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ। ਅਸੀਂ ਪਰਸਨਲੀ

0: ਹੋਇਆ ਸਾਨੂੰ ਸਾਰੇ ਹੀ ਵਪਾਰੀਆਂ ਨੇ, ਇੰਡਸਟਰੀਅਲਿਸਟ ਨੇ ਤੇ ਸ਼ਹਿਰ ਵਾਸੀਆਂ ਨੇ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਸੀ। ਪਰਸਨਲੀ ਵੱਖ ਵੱਖ ਏਰੀਆਜ਼ ਦੇ ਵਿੱਚ ਜਾ ਕੇ ਪ੍ਰੋਪਰਟੀ ਟੈਕਸ ਦੀ ਕਲੈਕਸ਼ਨ ਦੇ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਰਿਕਾਰਡ ਬ੍ਰੇਕਿੰਗ ਪ੍ਰੋਪਰਟੀ ਟੈਕਸ ਜੋ ਹੈ ਉਹ ਕਲੈਕਟ ਹੋਇਆ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ, ਜਿਸ ਦੇ ਵਿੱਚ ਫਸਟਲੀ 100% ਜੋ ਹੈ ਪੈਨਲਟੀ ਵੇਵ ਆਫ ਕੀਤੀ ਗਈ ਫੋਰ ਫਸਟ ਫਿਊ ਮੰਥਸ। ਫਿਰ ਉਸ ਤੋਂ ਬਾਅਦ ਫੋਰ 1 month ਜੋ ਹੈ ਉਹ ਪੈਨਲਟੀ 50% ਤੇ ਹੋਈ ਤੇ ਹੁਣ ਉਹ ਪੈਨਲਟੀ ਫਿਰ ਤੋਂ 100% ਹੋ ਚੁੱਕੀ।
1: ਬਿਲਕੁਲ ਜੀ, ਬਿਲਕੁਲ ਸਰ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ ਹੀ ਸਾਹਮਣੇ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਇਹ ਚੀਜ਼ ਨਹੀਂ ਘੁੰਮਦੀ।
0: ਇਹੀ ਸਭ ਤੋਂ ਜ਼ਰੂਰੀ ਸਾਡਾ ਮੋਟਿਵ ਹੈਗਾ ਇਹੋ ਜਿਹੇ ਪ੍ਰੋਗਰਾਮਸ ਤੇ ਆਉਣ ਦਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਨਾਲ ਰੂਬਰੂ ਹੋਈਏ। ਇਹ ਇੱਕ ਬਹੁਤ ਵਧੀਆ ਪਲੈਟਫਾਰਮ ਹੈਗਾ ਆਕਾਸ਼ਵਾਣੀ ਰੇਡੀਓ, ਤਾਂ ਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਸਕੀਏ ਇੱਕ ਪਲੈਟਫਾਰਮ ਤੇ ਹੋ ਕੇ, ਇੱਕੋ ਟਾਈਮ ਤੇ ਕਾਫੀ ਲੋਕ ਸਾਡੇ ਨਾਲ ਗੱਲ ਕਰ ਸਕਦੇ ਆ, ਤਾਂ ਇਹੀ ਇਹਦਾ ਬੈਨੀਫਿਟ ਆ
2: ਜੀ। ਪਦਮ ਜੀ, ਪਦਮ ਜੀ, ਇਹ ਜਿਹੜੇ ਆਪਾਂ ਦੁਬਾਰਾ ਉਸੇ ਮੁੱਦੇ ਤੇ ਆਉਣੇ ਆ ਕਿ ਜਿਹੜੇ ਆਪਾਂ ਗੈਰ ਕਾਨੂੰਨੀ ਕਬਜ਼ਿਆਂ ਦੀ ਆਪਾਂ ਗੱਲ ਕੀਤੀ, ਇਨਕਰੋਚਮੈਂਟ ਦੀ, ਇਹਦੀ ਕੋਈ ਕਾਰਪੋਰੇਸ਼ਨ ਕੋਲ ਤੁਹਾਡੇ ਕੋਈ ਅਪਡੇਟ ਵੀ ਮੌਜੂਦ ਰਹਿੰਦੇ ਆ?
0: ਅਪਡੇਟ ਕਿਸ ਤਰੀਕੇ
2: ਦਾ? ਅਪਡੇਟ ਮੀਨਸ ਕਿ ਆਹ ਪਰਟੀਕੁਲਰ ਜਗ੍ਹਾ ਤੇ ਉੱਤੇ ਆਹ ਆਹ ਕਿ ਇੱਥੇ ਕਬਜ਼ੇ ਹੋਏ ਹੋਏ ਆ, ਪ੍ਰੋਪਰ ਤੁਹਾਡਾ ਕੋਈ ਅਮਲਾ ਜਾਂ ਸਟਾਫ ਇਹਦਾ ਰਿਕਾਰਡ ਰੱਖਦਾ?
0: ਸਰ, ਇਸ ਤਰੀਕੇ ਨਾਲ ਇਸ ਬਾਰੇ ਮੈਨੂੰ ਜ਼ਿਆਦਾ ਬਿਲਡਿੰਗ ਬ੍ਰਾਂਚ ਨੂੰ ਪੁੱਛਣਾ ਪਏਗਾ, ਬਟ ਜੇਕਰ ਕੋਈ ਵੀ ਐਸੀ ਪ੍ਰੋਬਲਮ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ, ਜੇ ਕੋਈ ਕੰਪਲੇਂਟ ਆਉਂਦੀ ਹੈ, ਤਾਂ ਅਸੀਂ ਨਾਲ ਦੀ ਨਾਲ ਬਿਲਡਿੰਗ ਬ੍ਰਾਂਚ ਨੂੰ ਸਟ੍ਰਿਕਟ ਹਦਾਇਤਾਂ ਜਾਂਦੀਆਂ ਕਿ ਇਸ ਨੂੰ ਲੁੱਕਓਵਰ ਕੀਤਾ ਜਾਵੇ।
2: ਮੇਰੇ ਮੁਤਾਬਕ ਦਲਵੀਰ ਜੀ, ਮੇਅਰ ਸਾਹਿਬ ਵੀ ਤੇ ਇਹਨਾਂ ਦਾ ਅਮਲਾ ਵੀ ਬੈਠਾ, ਇੱਕ ਸਪੈਸ਼ਲ ਅਮਲਾ ਹੋਣਾ ਚਾਹੀਦਾ ਕਿ ਉਹ ਇੱਕ ਅਪਡੇਟ ਸੂਚੀ, ਠੀਕ ਹੈ ਨਾ, ਉਹਨਾਂ ਕੋਲੇ ਮੁਹੱਈਆ ਹੋਣੀ ਚਾਹੀਦੀ ਹੈ, ਪ੍ਰੋਪਰ ਰਿਕਾਰਡ ਹੋਣਾ ਚਾਹੀਦਾ, ਠੀਕ ਹੈ ਨਾ, ਕਿ ਉਹ ਮੇਅਰ ਸਾਹਿਬ ਕੋਲੇ ਵੀ, ਕਿਉਂਕਿ ਇਹਨਾਂ ਦੇ ਆਪਦੇ ਜਿਹੜਾ ਹੈਗਾ ਰੁਝੇਵੇਂ ਇੰਨੇ ਕੁ ਜ਼ਿਆਦਾ ਕਿ ਸੰਭਵ ਨਹੀਂ ਹੈ। ਇਹ ਇੱਕ ਟੀਮ ਵਰਕ ਹੈ ਜਿਹੜਾ ਮੇਅਰ ਸਾਹਿਬ ਦੇ ਨਾਲ ਹੇਠਲਾ ਅਮਲਾ ਕੰਮ ਕਰ ਰਿਹਾ ਜਾਂ ਕਾਰਪੋਰੇਸ਼ਨ ਦੇ ਜਿੰਨੇ ਵੀ ਸਬਾਰਡੀਨੇਟ ਜਾਂ ਸੀਨੀਅਰਸ ਆਫਿਸਰ ਨੇ, ਉਹਨਾਂ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਇਹ ਪ੍ਰੋਪਰ ਅਪਡੇਟ ਹੋਣੀ ਚਾਹੀਦੀ ਹੈ। ਅਤੇ ਰਹੀ ਗੱਲ ਕਿ ਹੁਣ ਆਪਾਂ ਇਨਕਰੋਚਮੈਂਟ ਦੀ ਗੱਲ ਚੱਲ ਰਹੀ ਸੀ, ਆਪਣਾ ਪਿਛਲੇ ਸਾਲ ਹੀ ਆਪਣੇ ਸਤਿਕਾਰਿਤ ਬੇਟਾ ਜੀ ਮੇਅਰ ਸਾਹਿਬ ਪਦਮ ਜੀ ਜੀ ਆਪਣੇ ਨਾਲ ਹਾਜ਼ਰ ਸੀ, ਅਤੇ ਉਦੋਂ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਦਲਵੀਰ ਅਤੇ ਕਿ ਆਪਣਾ ਦੂਰਦਰਸ਼ਨ ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਜਿਹੜਾ ਆਲਾ ਦੁਆਲਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅੰਡਰ ਆਉਂਦਾ ਹਾਈਲੀ ਰਿਸਟ੍ਰਿਕਟਡ ਏਰੀਆ ਪਦਮ ਜੀ, ਅਤੇ ਅੱਜ ਵੀ ਮੈਂ ਜਿਹੜਾ ਹੈਗਾ ਆਪਣੇ ਸਟਾਫ ਦੇ ਮਾਧਿਅਮ ਤੋਂ ਅਤੇ ਇੱਕ ਹੱਕ ਦੇ ਨਾਤੇ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਸ਼ਿਫਟ ਸਟਾਫ ਦੇ ਵਿੱਚ ਬੱਚੇ ਬੱਚੀਆਂ ਇੱਥੇ ਕੰਮ ਕਰਦੀਆਂ, ਰਾਤ ਨੂੰ 11:10 ਤੱਕ ਜਿਹੜੀ ਹੈਗੀ ਟਰਾਂਸਮਿਸ਼ਨ ਚੱਲਦੀ ਰਹਿੰਦੀ ਹੈ, ਪ੍ਰੋਪਰ ਲਾਈਟਸ ਦੀ ਵਿਵਸਥਾ, ਪੁਲ ਦੇ ਆਲੇ ਦੁਆਲੇ ਪਦਮ ਜੀ ਇਨਕਰੋਚਮੈਂਟ ਨਜਾਇਜ਼ ਹੋਈ ਵੀ ਹੈ, ਪ੍ਰਵਾਸੀ ਉਹ ਵੀ ਆਪਣੇ ਵੀਰ ਨੇ, ਠੀਕ ਹੈ ਨਾ, ਪਰ ਉਹਨਾਂ ਨੂੰ ਪ੍ਰੋਪਰ ਇੱਕ ਜਗ੍ਹਾ ਮੁਹੱਈਆ ਕਰਾਈ ਜਾਵੇ। ਤੁਸੀਂ ਜਾਣ ਲੱਗੇ ਅੱਜ ਹੀ ਚੈੱਕ ਕਰੋਗੇ ਕਿ ਪਿਛਲੇ ਘੱਟੋ ਘੱਟ ਮੈਂ ਅਬਜ਼ਰਵ ਕਰ ਰਿਹਾ ਜਦੋਂ ਦਾ ਮੈਂ ਇੱਥੇ ਚਾਰਜ ਲਿਆ ਕਿ ਇੱਕ ਸਲੋਟਰ ਹਾਊਸ ਹੀ ਬਣਾਇਆ, ਕਿ ਇੱਕ ਮੀਟ ਦਾ ਖੋਖਾ ਉਸ ਬੰਦੇ ਨੇ ਲਾਇਆ ਹੋਇਆ ਵਿਚਾਲੇ, ਉਹਨੂੰ ਮੈਂ ਪਰਸਨਲੀ ਆਪਣਾ ਰਿਕੁਐਸਟ ਕਰ ਚੁੱਕਿਆ। ਇੱਕ ਬੰਦੇ ਨੇ 12 ਸਾਲ ਦਾ ਪੇਂਜਾ ਹੀ ਫਿੱਟ ਕੀਤਾ ਹੋਇਆ ਗਾ, ਅਤੇ ਵਾਰ ਵਾਰ ਜਿਹੜਾ ਹੈਗਾ ਰਿਕੁਐਸਟ ਕਰਨ 'ਤੇ ਵੀ ਪਦਮ ਜੀ ਆਲੇ ਦੁਆਲੇ ਮੈਕਸੀਮਮ ਚੋਰੀਆਂ ਹੋ ਰਹੀਆਂ, ਕਿਉਂਕਿ ਸਾਡੀਆਂ ਬਿਲਡਿੰਗਸ ਖਾਲੀ ਪਈਆਂ, ਕਲੋਨੀ ਸਾਰੀਆਂ ਖਾਲੀ ਪਈਆਂ, ਨਸ਼ਈਆਂ ਦਾ ਅੱਜ ਕੱਲ੍ਹ ਭਰਮਾਰ ਹੈ। ਅਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਆਕਾਸ਼ਵਾਣੀ ਦੇ ਮਾਧਿਅਮ ਤੋਂ ਕਿ ਪ੍ਰੋਪਰ ਲਾਈਟਿੰਗ ਦੀ ਵਿਵਸਥਾ ਅਤੇ ਆਲੇ ਦੁਆਲੇ ਪ੍ਰੋਪਰ ਸਫਾਈ ਦੀ ਵਿਵਸਥਾ ਅਤੇ ਟਾਈਲਾਂ ਦਾ ਜਿਹੜਾ ਪ੍ਰਬੰਧਨ ਹੈ, ਤੁਸੀਂ ਨੋਟ ਵੀ ਕਰਵਾ ਦਿੱਤਾ, ਪਲੀਜ਼ ਇਹ ਕਰਵਾ ਦਿਓ ਅਤੇ ਸੌਖੇ ਹੋ ਜਾਂਗੇ, ਅਸੀਂ ਵੀ ਸੌਖੇ ਹੋ ਜਾਂਗੇ ਅਤੇ ਸਾਡੇ ਬੱਚੇ ਬੱਚੀਆਂ ਵੀ ਸੌਖੀਆਂ ਹੋ ਜਾਂਗੇ।
0: ਬਹੁਤ ਜ਼ਰੂਰੀ ਹੈ ਜੀ, ਤੁਸੀਂ ਇਹ ਦੱਸਿਆ ਤੇ ਆਪਾਂ ਇਹਨੂੰ ਜਲਦ ਹੱਲ ਕਰਾਵਾਂਗੇ, ਤੁਸੀਂ ਸੌਖੇ ਹੋਵੋਗੇ ਤਾਂ ਅਸੀਂ ਸੌਖੇ ਹੋਵਾਂਗੇ।
2: ਬਿਲਕੁਲ ਜੀ, ਬਿਲਕੁਲ। ਇੱਕ ਫੋਨ ਕਾਲ ਪਦਮ ਜੀ ਵੇਟ ਕਰ ਰਹੀ ਆਪਣੇ। ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਸਰ, ਮੈਂ ਰੇਨੂ ਬੋਲਦੀ ਹਾਂ ਜੀ, ਬਠਿੰਡੇ ਤੋਂ।
2: ਹਾਂਜੀ ਰੇਨੂ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹੁਕਮ ਕਰੋ।
3: ਸਰ ਪਦਮਵੀਰ ਮਹਿਤਾ ਸਰ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਸਰ, ਇੱਕ ਬਹੁਤ ਬਹੁਤ ਮੈਂ ਕਹਿੰਦੀ ਹਾਂ ਸ਼ਬਦ ਵੀ ਨਹੀਂ, ਐਡਾ ਵੱਡਾ ਇਸ਼ੂ ਹੈ ਸਿੰਥੈਟਿਕ ਟਰੈਕ ਦਾ। ਮੇਰੀ ਬੇਟੀ 100-200 ਸਪ੍ਰਿੰਟਰ ਹੈ
2: ਜੀ, ਜੀ
3: ਠੀਕ ਹੈ ਸਰ। ਤੇ ਇੱਕ ਮੁਬਾਰਕਾਂ, ਤੁਸੀਂ ਮੈਨੂੰ ਪਤਾ ਲੱਗਿਆ ਵੀ ਪਹਿਲੀ ਵਾਰ ਚ ਆਪਣਾ ਜਿਹੜਾ ਸਟੇਡੀਅਮ ਸੀ ਤੁਸੀਂ ਇੱਥੇ ਰਾਖ ਪਾਤੀ, ਪਹਿਲਾਂ ਉੱਥੇ ਆਪਣੇ ਪੱਥਰ ਦਾ ਬਣਿਆ ਪਿਆ ਸੀਗਾ, ਤੇ ਹੁਣ ਅਸੀਂ ਇਹ ਮੰਗ ਕਰਦੇ ਵੀ ਸਿੰਥੈਟਿਕ ਟਰੈਕ ਆਪਣਾ ਪਲੀਜ਼ ਬਣਾਇਆ ਜਾਵੇ। ਸਰ ਜਿੰਨੇ ਕੰਪੀਟੀਸ਼ਨ ਹੁੰਦੇ ਆ, ਸਾਰੇ ਕੰਪੀਟੀਸ਼ਨ, ਕਹਿੰਦੇ ਆਪਾਂ ਸੰਗਰੂਰ ਆਪਣੇ ਨਾਲੋਂ ਬਠਿੰਡੇ ਨਾਲੋਂ ਬੈਕਵਰਡ ਹੈ, ਸਾਰੇ ਕੰਪੀਟੀਸ਼ਨ ਸਰ ਸੰਗਰੂਰ

0: ਮਸ਼ਹੂਰ ਹੁੰਦੇ ਆ। ਇੱਕ ਵੀ ਆਪਣਾ ਕੰਪੀਟੀਸ਼ਨ ਇੱਥੇ ਬਠਿੰਡਾ ਹੋ ਨਹੀਂ ਰਿਹਾ, ਖੇਡਾਂ ਬਤਨਦੀਆਂ ਹੁੰਦੀਆਂ ਹੈ ਨਾ, ਬਾਕੀ ਹੋ ਰਹੀਆਂ ਵੀ। ਅਕਾਲ ਝਰਾਣੀ ਵੀ ਕਹਿੰਦੇ ਪਾਸ ਹੋ ਗਿਆ ਸਿੰਥੈਟਿਕ ਟਰੈਕ, ਅਸੀਂ ਪ੍ਰੈਕਟਿਸ ਲਈ ਸਰ ਜਾਂਦੇ ਹਾਂ ਘੁੱਦੇ, ਅਸੀਂ ਘੁੱਦੇ ਦੇਖੋ ਇੱਥੋਂ ਘੰਟਾ ਵੇਸਟ ਕਰਦਾ, ਮਤਲਬ ਹੁੰਦਾ ਟਾਈਮ ਸਾਡਾ ਹੈ ਨਾ, ਘੰਟਾ ਉੱਤੇ ਲਾਉਣੇ ਆ ਘੰਟਾ ਵਾਪਸ ਆਉਣੇ। ਸਰ ਤੁਸੀਂ ਦੇਖੋ ਆਪ ਇੰਨੇ ਫਿੱਟ ਹੋ ਹੈ ਨਾ, ਤੁਹਾਨੂੰ ਪਤਾ ਵੀ ਯੂਥ ਗੇਮਸ ਕੰਨੀ ਤਾਂ ਹੀ ਜਾਊ ਜੇ ਉਹਨਾਂ ਨੂੰ ਭੱਜਣ ਲਈ ਪੈਰ ਜਾਂ ਜਗ੍ਹਾ ਮਿਲੂਗੀ। ਸਾਡੇ ਬੱਚਿਆਂ ਲਈ ਪੈਰ ਤੇ ਜਗ੍ਹਾ ਨੀ, ਸਿੰਥੈਟਿਕ ਟਰੈਕ ਨੀ। ਸਰ ਅਸੀਂ ਬਹੁਤ ਮੁੱਦੇ ਚੱਕੇ ਹਨਾ, ਬੜਾ ਰੌਲਾ ਪਾਇਆ। ਕਮ ਸੇ ਕਮ ਜੇ ਸਰ ਟਰੈਕ ਬਣ ਸਕਦਾ ਤਾਂ ਇਦੂ ਤਾਂ ਸਾਡੇ ਲਈ ਕੋਈ ਵਧੀਆ ਚੀਜ਼ ਬਠਿੰਡੇ ਲਈ ਨਹੀਂ ਹੋ ਸਕਦੀ, ਕਿਉਂਕਿ ਇੰਨੇ ਵਧੀਆ ਪਲੇਅਰ ਪਏ ਆ। ਤੁਸੀਂ ਦੇਖੋਗੇ ਤੇ ਬੱਚਿਆਂ ਦਾ ਰੌਲਾ, ਇੱਕ ਡਾਇਟ ਨੂੰ ਵੀ ਬੱਚਿਆਂ ਦਾ ਜਿਹੜੇ ਹੈਗੇ ਆ ਉਹਨਾਂ ਦਾ ਰੌਲਾ ਚੱਲ ਰਿਹਾ। ਚਲੋ ਉਹ ਵੀ ਵਿਚਾਰੇ ਕਰ ਰਹੇ ਆ ਦੀ ਸੈਟਿੰਗ ਕਿਸੇ ਨਾ ਕਿਸੇ ਨਾ ਕੋਈ, ਚਲੋ ਆਪਣੇ ਇੱਥੇ ਕੋਈ ਫਿਜ਼ੀਕਲ ਉਹਨੂੰ ਨੂੰ ਮਤਲਬ
1: ਫਿਜ਼ੀਓਥੈਰੇਪਿਸਟ ਪ੍ਰੋਵਾਈਡ ਹੋਣਾ ਚਾਹੀਦਾ ਸਪੋਰਟਸ ਦੇ ਬੱਚੇ ਦੀ ਇੰਜਰੀਜ਼ ਹੁੰਦੀਆਂ ਰਹਿੰਦੀਆਂ ਤੇ ਉਹਦੇ ਲਈ ਪ੍ਰੋਪਰ ਇੱਕ।
0: ਸਭ ਤੋਂ ਵੱਡਾ ਮੁੱਦਾ ਤਾਂ ਸਰ ਇਹੀ ਹੈ ਵੀ ਟਰੈਕ ਸਿੰਥੈਟਿਕ ਬਣ ਜੇ, ਨਹੀਂ ਬਣਦਾ ਤਾਂ ਪਲੀਜ਼ ਕਿ ਨਾ ਸਾਡੇ ਥਰਮਲ ਗਰਾਊਂਡ ਦੇ ਵਿੱਚ ਵੀ ਕੇਰੀ ਵਿਛਾਈ ਜਾਵੇ, ਕਿਉਂਕਿ ਉੱਥੇ ਡਲੀਆਂ ਨਿਕਲੀਆਂ ਥੱਲਿਓਂ। ਕਿਉਂਕਿ ਜੇ ਉੱਥੇ ਅਸੀਂ ਥਰਮਲ ਗਰਾਊਂਡ ਚ ਨੀ ਪ੍ਰੈਕਟਿਸ ਕਰਦੇ, ਸਟੇਡੀਅਮ ਚ ਕਰਦੇ, ਸਟੇਡੀਅਮ ਚ ਆਮ ਜਨਤਾ ਭੱਜੀ ਫਿਰਦੀ ਆ, ਕੋਈ ਆਖੇ ਲੱਗ ਕੇ ਰੁਕਦਾ ਨੀ, ਕਿਉਂਕਿ ਸਪ੍ਰਿੰਟਰ ਨੇ ਆਪਦੀ ਬਹੁਤ ਸਪੀਡ ਕੇ ਲੱਤ ਕੱਢਣੀ ਤੇ ਉਹ ਰੁਕ ਨੀ ਸਕਦਾ। ਜੇ ਅੱਗੇ ਇਹ ਨੀ ਪਤਾ ਸੈਰ ਕਰਨ ਵਾਲਾ ਕੋਈ ਆ ਗਿਆ ਤਾਂ ਉਹਦੇ ਉੱਥੇ ਇੰਜਰੀ ਆ ਜੂ, ਇੰਜਰੀ ਆ ਗਈ ਸਾਲ ਭਰ ਲਈ ਬਹਿ ਜੂਗਾ। ਇੱਕ ਸਰ ਇਹ ਰਿਕੁਐਸਟ, ਇੱਕ ਸਰ ਸਟੇਟ ਚੋਂ ਮੈਡਲ ਆਉਣਾ ਬਹੁਤ ਵੱਡੀ ਗੱਲ ਆਪਣੀ, ਤੇ ਤੁਸੀਂ ਪਲੀਜ਼ ਉਹ ਡਾਟਾ ਜ਼ਰੂਰ ਰੱਖੋ ਬੱਚੇ ਦਾ। ਸਟੇਟ ਅਕਸਰ ਪੰਜਾਬ ਚੋਂ ਬੱਚਾ ਜਿੱਤ ਕੇ ਆਉਂਦਾ, ਉਹਨੂੰ ਕੁਛ ਨਾ ਕੁਛ ਤੁਸੀਂ ਆਪਦੇ ਵਿਹਾਵ ਤੇ ਜਾਂ ਕੁਛ ਉਹਨੂੰ ਦੇਣਾ ਚਾਹੀਦਾ, ਕੁਛ ਨਾ ਕੁਛ ਹੈਲਪ ਜ਼ਰੂਰ ਕਰਨ। ਬੱਚੇ ਨੂੰ ਖੁਸ਼ੀ ਹੁੰਦੀ ਹੈ ਬੱਚਾ ਆਪਦੀ ਡਾਇਟ ਲੈ ਸਕਦਾ ਸਰ, ਤੇ ਚਲੋ ਪ੍ਰੋਬਲਮ ਤਾਂ ਬੱਚਿਆਂ ਨੂੰ ਸਪੋਰਟਸ ਵੱਲ ਬਹੁਤ ਹੈ, ਪਲੀਜ਼ ਸਿੰਥੈਟਿਕ ਟਰੈਕ ਦਾ ਕੋਈ ਹੱਲ ਹੋ ਸਕਦਾ, ਕਰ ਸਕਦੇ ਹੋ, ਤੇ ਕੇਰੀ ਜੇ ਥਰਮਲ ਗਰਾਊਂਡ ਚ ਵਿਛਾ ਸਕਦੇ ਹੋ ਉਹ, ਤੇ ਸਰ ਉੱਥੇ ਇੰਨਾ ਮੱਛਰ ਹੋਇਆ ਪਿਆ ਤੇ ਬੱਚੇ ਜਦੋਂ ਖੇਡਦੇ ਆ ਉੱਥੇ ਇੱਕ ਦੂਜੇ ਪੱਖਾ ਚੱਲਦੇ ਆ ਜਾਂ ਆਂਡਿਆਂ ਦੀ ਟ੍ਰੇਨ ਹੋ
1: ਜਾਂਦੀ ਹੈ। ਮੈਂ ਆਪਣਾ ਤੁਹਾਡੇ ਸਾਰੀ ਆਪਣਾ ਕੁਐਸਚਨ ਜਿਹੜਾ ਤੁਹਾਡੇ ਆਪਣਾ ਮੰਗਾ ਵਾਜਬ ਆ ਉਹ ਮੇਅਰ ਸਾਹਿਬ ਨੇ ਨੋਟ ਕਰ ਲਿਆ, ਤੁਹਾਡਾ ਜਵਾਬ ਦੇਣ, ਕਿਉਂਕਿ ਹੋਰ ਸਰੋਤਾ ਵੀ ਆਪਣੇ ਨਾਲ ਲਾਈਨ ਤੇ ਲੱਗੇ ਹੋਏ ਨੇ।
2: ਰੇਨੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਵਾਲ ਦੇ ਲਈ। ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਕਿ ਫੋਰ ਦਾ ਟਾਈਮ ਬੀਇੰਗ ਸਟੇਡੀਅਮ ਦੇ ਵਿੱਚ ਇੱਕ ਅੱਛਾ ਕੈਰੀ ਟਰੈਕ ਬਣਾ ਸਕੀਏ ਤਾਂ ਕਿ ਲੋਕ ਆਪਣੇ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ। ਜਿਹੜੀ ਰਹੀ ਗੱਲ ਸਿੰਥੈਟਿਕ ਟਰੈਕ ਦੀ, ਅਸੀਂ ਆਲਰੇਡੀ ਇੱਕ ਪ੍ਰਪੋਜ਼ਲ ਬਣਾ ਕੇ ਭੇਜਿਆ ਹੋਇਆ, ਤੇ ਬੜੀ ਹੀ ਮਾਣ ਦੀ ਗੱਲ ਇਹ ਵੀ ਹੈ ਕਿ ਬਠਿੰਡਾ ਐਤਕੀ ਵਾਰ ਆਪਣੇ ਯਤਨਾਂ ਦੇ ਨਾਲ, ਆਪਣੀ ਟੀਮ ਦੇ ਯਤਨਾਂ ਦੇ ਨਾਲ ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਕਰ ਰਿਹਾ। ਓਪਨਿੰਗ ਸੈਰੇਮਨੀ ਇੱਥੋਂ ਹੋ ਰਹੀ ਹੈ ਬਠਿੰਡੇ, ਆਪਣੇ ਬਠਿੰਡੇ ਸ਼ਹਿਰ ਤੋਂ, ਤੇ ਇੱਕ ਨਵਾਂ ਸਿੰਥੈਟਿਕ ਟਰੈਕ ਜੋ ਹੈ ਮਹਾਰਾਜਾ ਰਣਜੀਤ ਸਿੰਘ MRSPTU ਯੂਨੀਵਰਸਿਟੀ ਦੇ ਵਿੱਚ ਬਣ ਰਿਹਾ। ਆਪਾਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਵੀ ਜਦ ਤੱਕ ਬਠਿੰਡਾ ਸ਼ਹਿਰ ਦਾ ਆਪਣਾ ਸਿੰਥੈਟਿਕ ਟਰੈਕ ਨਹੀਂ ਬਣਦਾ ਉਦੋਂ ਤੱਕ ਸਾਡੇ ਸਾਥੀਆਂ ਨੂੰ ਉੱਥੇ ਪ੍ਰੈਕਟਿਸ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਬਾਕੀ ਤੁਹਾਡਾ ਸੁਝਾਵ ਬਹੁਤ ਜ਼ਰੂਰੀ ਹੈ ਤੇ ਸਾਡੇ ਸਾਰੇ ਹੀ ਯੂਥ ਨੂੰ ਮੋਟੀਵੇਸ਼ਨ ਇਹ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਗਰਾਊਂਡ ਤੇ ਜਾਣ ਤੇ ਨਸ਼ਿਆਂ ਦੀ ਜੋ ਬਿਮਾਰੀ ਹੈ ਉਸ ਤੋਂ ਦੂਰ ਰਹਿਣ।
0: ਠੀਕ ਹੈ ਸਰ,
1: ਥੈਂਕ ਯੂ, ਧੰਨਵਾਦ ਭੈਣ ਜੀ, ਧੰਨਵਾਦ।
3: ਬਿਲਕੁਲ ਜੀ ਪਦਮ ਸਰ, ਸਭ ਤੋਂ ਵੱਡੇ ਜਿਹੜੇ ਬਲਜੀਤ ਸਰ ਦੋ ਹੀ ਮੁੱਦੇ ਸੀਗੇ, ਇੱਕ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਰਹਿੰਦਾ ਸਰ, ਤੇ ਪਾਣੀ ਸੀਵਰੇਜ ਜਿੱਥੇ ਜਿੱਥੇ ਖੜਦਾ ਗਾ ਇਸ ਵਾਰ ਅਨਫੋਰਚੁਨੇਟਲੀ ਉਧਰੋਂ ਮੌਨਸੂਨ ਆ ਗਿਆ, ਉਧਰੋਂ ਹੜਤਾਲ ਹੋ ਗਈ ਸਾਡੇ ਭਾਈਚਾਰੇ ਦੀ, ਤੇ ਉਹ ਇਹ ਵੀ ਪਰੇਸ਼ਾਨੀ ਬਣਾਉਂਦਾ ਸਰ। ਤੇ ਇੱਕ ਇਹਦਾ ਕੋਈ ਸਥਾਈ ਹੱਲ ਸਰ, ਕਿਉਂਕਿ ਸਿਟੀਜ਼ਨ ਆਫ ਇੰਡੀਆ ਕਿਤੇ ਵੀ ਕੋਈ ਜਾ ਕੇ ਕੰਮ ਕਰ ਸਕਦਾ, ਕਿਤੇ ਵੀ ਲਾ ਸਕਦਾ ਜੀ, ਸਥਾਈ ਹੱਲ ਲਈ ਸਰ ਤੁਸੀਂ ਯੰਗ ਹੋ, ਐਨਰਜੈਟਿਕ ਹੋ, ਇਹ ਸਮੱਸਿਆ ਕਿਉਂਕਿ ਅਸੀਂ ਦੇਖਦੇ ਹਾਂ ਤੁਸੀਂ 6-7 ਵਜੇ ਘਰੋਂ ਜਿਹੜਾ ਹੈਗਾ ਉਹ ਸਫ਼ਰ ਲਈ ਨਿਕਲਦੇ ਹੋ, ਅੱਜ ਇੱਧਰ ਆਏ ਹੋ, ਇਸ ਤੋਂ ਬਾਅਦ ਹੋਰ ਪ੍ਰੋਗਰਾਮ ਨੇ, ਪਰ ਜਿਹੜੇ ਇਹ ਨਿਯਮਾਂ ਦੇ ਆਧਾਰ 'ਤੇ ਕਦੋਂ ਤੋਂ ਜਿਹੜਾ ਹੈਗਾ ਕਾਨੂੰਨੀ ਤੌਰ 'ਤੇ ਇਹ ਆਲੇ ਦੁਆਲੇ ਜਿਹੜੇ ਆ ਉਹ ਕਬਜ਼ਾ ਮੁਕਤ ਹੋਣਗੇ ਜੀ, ਕਿਹੋ ਜਿਹੀ ਸਟਰੈਟਜੀ ਜਿਹੜੀ ਹੈਗੀ ਹੈ, ਕਿੱਦਾਂ ਦਾ ਮਤਲਬ ਪ੍ਰਬੰਧਨ ਆ ਜਿਹੜਾ ਹੈਗਾ ਉਹ ਨਗਰ ਨਿਗਮ, ਡਿਪਟੀ ਕਮਿਸ਼ਨਰ, ਪੁਲਿਸ ਭਾਈਚਾਰਾ, ਸਾਰਾ ਪੁਲਿਸ ਕਰਮਚਾਰੀ ਜਿਹੜੇ ਆ ਉਹ ਵੀ ਵਿਚਾਰੇ ਖੜਦੇ ਆ ਸਾਡੇ ਨਾਲ, ਬੋਲਦੇ ਆ, ਪਰ ਕਦੇ ਕਦੇ ਇਹ ਆਊਟ ਆਫ ਦਾ ਟਰੈਕ ਹੋ ਜਾਂਦਾ ਸਿਸਟਮ, ਇਹਨੂੰ ਸਰ ਤੁਹਾਡੀ ਬਹੁਤ ਜ਼ਰੂਰਤ ਆ, ਇਹਨੂੰ ਕਿਸ ਤਰੀਕੇ ਨਾਲ ਸਰ?
2: ਨਹੀਂ ਬਿਲਕੁਲ, ਇਸ ਦੇ ਉੱਤੇ ਆਪਾਂ ਚੰਗਾ ਧਿਆਨ ਦੇ ਕੇ ਤੇ ਜਿਸ ਤਰੀਕੇ ਨਾਲ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਪ੍ਰੋਵਾਈਡ ਕੀਤੀ ਜਾ ਸਕਦੀ ਉਹ ਕੀਤੀ ਜਾਣੀ ਚਾਹੀਦੀ ਹੈ ਅਕੋਰਡਿੰਗ ਟੂ ਰੂਲ। ਰਹੀ ਗੱਲ ਪਾਣੀ ਦੀ, ਵਾਟਰ ਲੋਗਿੰਗ ਦੀ, ਤਾਂ ਨਗਰ ਨਿਗਮ ਬਠਿੰਡਾ ਨੇ ਐਤਕੀ ਵਾਰ ਵੀ ਬਹੁਤ ਮਿਹਨਤ ਕੀਤੀ ਤੇ ਮੈਂ ਸਭ ਤੋਂ ਪਹਿਲਾਂ ਉਸ ਕੰਮ ਦੇ ਲਈ ਧੰਨਵਾਦ ਕਰਨਾ ਚਾਹੂੰਗਾ ਆਪਣੇ ਸਾਰੇ ਹੀ ਕਾਉਂਸਲਰ ਸਾਹਿਬਾਨਾਂ ਦਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਹੈਵੀ ਬਾਰਿਸ਼ ਹੋਈ, ਉਸ ਤੋਂ ਬਾਵਜੂਦ ਇੱਕ ਹੋਰ ਪ੍ਰੋਬਲਮ ਜੋ ਆਈ ਉਹ ਇਹ ਸੀਗੀ ਕਿ ਸਾਡੇ ਸਾਰੇ ਹੀ ਵਾਲਮੀਕਿ ਸਮਾਜ ਦੇ ਸਾਥੀ ਸੀਵਰੇਜ ਬੋਰਡ

0: ਵਰਕਰ ਯੂਨੀਅਨ ਤੇ ਸਫਾਈ ਸੇਵਕ ਵਰਕਰ ਯੂਨੀਅਨ ਦੇ ਸਾਰੇ ਹੀ ਸਾਥੀ ਤਕਰੀਬਨ 1500 ਸਾਡੇ ਵਰਕਰ ਜੋ ਹੈ ਸਟ੍ਰਾਈਕ ਤੇ ਸੀਗੇ ਤੇ ਮੈਨ ਪਾਵਰ ਦੀ ਬਹੁਤ ਹੈਵੀ ਕਮੀ ਸੀਗੀ। ਉਸ ਤੋਂ ਬਾਵਜੂਦ ਵੀ ਸਾਡੇ ਕਾਉਂਸਲਰਸ ਦੀ ਮਿਹਨਤ ਦੇ ਨਾਲ ਤੇ ਨਗਰ ਨਿਗਮ ਬਠਿੰਡਾ ਦੇ ਅਫਸਰਾਂ ਦੀ ਮਿਹਨਤ ਦੇ ਨਾਲ ਉਹ ਪਾਣੀ ਦੀ ਨਿਕਾਸੀ ਜੋ ਹੈ ਚੰਦ ਘੰਟਿਆਂ ਦੇ ਵਿੱਚ ਹੀ ਹੋ ਗਈ। ਦੇਖੋ ਬਠਿੰਡਾ ਦੇ ਵਿੱਚ ਇਹ ਵਾਟਰ ਲੋਗਿੰਗ ਦੀ ਪ੍ਰੋਬਲਮ ਅੱਜ ਦੀ ਨਹੀਂ, ਡੈਕੇਡਸ ਪੁਰਾਣੀ ਪ੍ਰੋਬਲਮ ਹੈ
1: ਜੀ।
0: ਇਸ ਤੋਂ ਆਜ਼ਾਦੀ ਪਾਣੀ ਕੋਈ 1-2 ਮਹੀਨੇ ਜਾਂ 1-2 ਸਾਲਾਂ ਦਾ ਕੰਮ ਨਹੀਂ, ਇੱਕ ਇੱਕ ਪ੍ਰੋਸੈਸ ਹੈਗਾ ਜਿਸ ਨੂੰ ਅਸੀਂ ਟੇਕ ਓਵਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਾਜ਼ਾਰਾਂ ਦੀ
1: ਜੀ ਜੀ,
0: ਜੋ ਕਿ ਆਪਣੇ ਸ਼ਹਿਰ ਦਾ ਹਾਰਟ ਨੇ, ਉਹਨਾਂ ਦਾ ਸੁੰਦਰੀਕਰਨ ਦੇ ਉੱਤੇ ਹੀ ਅਸੀਂ ਬਹੁਤ ਐਸਾ ਅਮੇਜ਼ਿੰਗ ਕੰਮ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਸ਼ਹਿਰ ਦੇ ਜੋ ਮੇਨ ਬਾਜ਼ਾਰ ਨੇ, ਚਾਹੇ ਉਹ ਸਿਰਕੀ ਬਾਜ਼ਾਰ ਨੇ, ਚਾਹੇ ਉਹ ਪੋਸਟ ਆਫਿਸ ਬਾਜ਼ਾਰ ਹੈ, ਧੋਬੀ ਬਾਜ਼ਾਰ ਹੈ, ਹੋਸਪਿਟਲ ਬਾਜ਼ਾਰ ਹੈ, ਇਹਨਾਂ ਨੂੰ ਅਸੀਂ ਵਾਇਰ ਫਰੀ ਬਾਜ਼ਾਰ ਕਰ ਰਹੇ ਹਾਂ। ਜਦੋਂ ਵਾਇਰ ਫਰੀ ਕਰਾਂਗੇ ਤਾਂ ਓਬਵੀਅਸਲੀ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਜਾਊਗਾ ਕਿ ਵਾਟਰ ਲੋਗਿੰਗ ਦੀ ਜੋ ਪ੍ਰੋਬਲਮ ਹੈ ਉਹ ਨਾ ਹੋਵੇ। ਤੇ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਵਾਟਰ ਲੋਗਿੰਗ ਦੀ ਜੋ ਪ੍ਰੋਬਲਮ ਉਹਨਾਂ ਬਾਜ਼ਾਰਾਂ ਦੇ ਵਿੱਚ ਆਉਣ ਲੱਗੀ, ਉਹ ਉਦੋਂ ਤੋਂ ਆਉਣ ਲੱਗੀ ਜਦੋਂ ਤੋਂ ਉਹਨਾਂ ਬਾਜ਼ਾਰਾਂ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਲਗਾਈਆਂ ਗਈਆਂ। ਉਸ ਤੋਂ ਪਹਿਲਾਂ 1 ਬੂੰਦ ਵੀ ਪਾਣੀ ਇਹਨਾਂ ਸੈਂਟਰਲ ਬਾਜ਼ਾਰਾਂ ਦੇ ਵਿੱਚ ਨਹੀਂ ਖੜਦਾ ਸੀ। ਮਗਰ ਐਨੀਵੇਜ਼, ਹੁਣ ਜੋ ਪ੍ਰੋਬਲਮ ਹੈ ਉਸ ਤੋਂ ਆਜ਼ਾਦੀ ਪਾਉਣਾ ਅਤੇ ਉਸਦਾ ਸਮਾਧਾਨ ਕੱਢਣਾ ਨਗਰ ਨਿਗਮ ਬਠਿੰਡਾ ਦੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਪਣੀ ਜ਼ਿੰਮੇਵਾਰੀ ਬਖੂਬੀ ਸਮਝਦੇ ਹਾਂ ਅਤੇ ਸਾਡੀ ਟੀਮ ਪ੍ਰੋਪਰਲੀ ਇਸ ਨੂੰ ਇੰਸਪੈਕਟ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ।
2: ਨਹੀਂ, ਬਹੁਤ ਵਧੀਆ ਪਦਮ ਜੀ, ਤੁਹਾਡੀ ਸਾਰਾ ਤੁਹਾਡਾ ਟੀਮਮੇਟਸ, ਤੁਹਾਡਾ ਸਟਾਫ ਮੈਂਬਰਸ, ਪਿਛਲੀ ਟੈਨਿਓਰ 'ਚ ਵੀ ਅਸੀਂ ਨੋਟ ਕੀਤਾ ਵਧੀਆ ਕੰਮ ਕਰ ਰਹੇ ਹੋ, ਇਸ ਟੈਨਿਓਰ ਦੇ ਵਿੱਚ ਵੀ ਜਿਹੜਾ ਹੁੰਦਾ ਇਹ ਸਲੋ ਪ੍ਰੋਸੈਸ ਹੁੰਦੇ ਆ ਅਤੇ ਹੁਣ ਵੀ ਜਿਹੜਾ ਹੈਗਾ ਆਪਾਂ ਨਿਊਜ਼ਪੇਪਰਸ ਰਾਹੀਂ ਅਤੇ ਸੋਸ਼ਲ ਮੀਡੀਆ ਰਾਹੀਂ ਅਤੇ ਜਿੰਨੇ ਕੁ ਆਪਣੇ ਡਾਇਰੈਕਟ ਰਿਲੇਸ਼ਨਸ ਹੈਗੇ ਪਦਮ ਜੀ ਪਰਿਵਾਰ ਨਾਲ, ਮਹਿਤਾ ਪਰਿਵਾਰ ਦੇ ਨਾਲ, ਬੱਚਾ ਬਹੁਤ ਮਿਹਨਤ ਕਰ ਰਿਹਾ, ਬੱਚਾ ਮਿਹਨਤ ਕਰ ਰਿਹਾ, ਆਪਾਂ ਨੂੰ ਵੀ, ਲੋਕਾਂ ਨੂੰ ਵੀ, ਪਬਲਿਕ, ਆਮ ਪਬਲਿਕ ਨੂੰ ਵੀ ਸਹਿਯੋਗ ਦੀ ਲੋੜ ਹੈ। ਅਤੇ ਇੱਕ ਫੋਨ ਕਾਲ ਵੇਟ ਕਰ ਰਹੀ ਹੈ ਜੀ ਪਦਮ ਜੀ।
0: ਜੀ
3: ਹੈਲੋ।
2: ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ?
3: ਹਾਂਜੀ ਹਾਂਜੀ, ਮੈਂ ਬਲਵੀਰ ਸਿੰਘ, ਰਿਟਾਇਰਡ ਪੰਚਾਇਤ ਅਫਸਰ, ਲਾਲ ਸਿੰਘ ਨਗਰ, ਪ੍ਰੀਤਨਗਰ ਹੈ, ਸਾਡੇ ਪ੍ਰੀਤਨਗਰ ਵੀ ਹੈ, ਲਾਲ ਸਿੰਘ ਰੋਡ ਵਾਈ ਜੀ, ਉੱਥੋਂ ਬੋਲ ਰਹੇ, ਗਲੀ ਨੰਬਰ 4।
2: ਜੀ ਬਾਈ ਜੀ, ਕੀ ਸਮੱਸਿਆ ਆਪਣੇ?
3: ਸਮੱਸਿਆ ਨੰਬਰ ਇਹ ਹੈ ਜੀ, ਇੱਕ ਤਾਂ ਸਾਡੇ ਲਾਲ ਸਿੰਘ ਨਗਰ ਜਿਹੜਾ ਪਾਰਕ ਹੈ ਉਹਦੇ ਕੋਲ ਡੈਂਪ ਹੈ, ਇੱਕ ਪਾਸੇ ਹੋਸਪਿਟਲ ਹੈ
2: ਜੀ,
3: ਉਹ ਜੇ ਚੱਕਿਆ ਜਾਵੇ ਉੱਥੋਂ ਦੀ,
0: ਜ਼ਰੂਰ ਚੱਕਿਆ ਜਾਵੇ,
3: ਉੱਥੇ ਸੈਰ ਕਰਨ ਜਾਂਦੇ ਆ, ਮਰੀਜ਼ ਵੀ ਜਾਂਦੇ ਆ, ਉਹਦੇ ਕੋਲ ਡੈਂਪ। ਹੁਣ ਜਿਵੇਂ ਆਹ ਸਟ੍ਰੈਕਚਰ ਦੀ ਸੀ, ਬੜਾ ਔਖਾ ਸੀ ਉੱਥੇ ਲੰਘਣਾ ਕਰਨਾ
2: ਜੀ,
3: ਸਾਡੀ ਇਹ ਰਿਕੁਐਸਟ ਹੈ
2: ਜੀ।
3: ਨੰਬਰ 2, ਜਿਹੜੇ ਹੁਣ ਤੁਸੀਂ ਨਕਸ਼ੇ ਪਾਸ ਕਰੋਗੇ ਨਾ, ਉਹ ਚ ਸਪੈਸ਼ਲ ਉਹਨੂੰ ਹਦਾਇਤ ਕਰੋ, ਜਿਹੜੇ ਤੁਹਾਡੇ ਰੈਂਪ ਹੋਣਗੇ ਉਹ ਗਲੀ ਚ ਨਹੀਂ ਹੋਣਗੇ, ਤੁਸੀਂ ਅੰਦਰ ਬਣਾਓਗੇ
2: ਜੀ। ਬਹੁਤ ਵਧੀਆ ਗੱਲ ਹੈ, ਠੀਕ ਹੈ,
3: ਠੀਕ ਹੈ ਜੀ। ਨੰਬਰ 3, ਜਿਹੜੀ ਹਾਊਸ ਟੈਕਸ ਲੈਣੇ ਉਹਦੀ ਜਿਹੜੀ ਵਿਧੀ ਹੈ ਥੋੜੀ ਸਰਲ ਬਣਾਓ, ਵੀ ਉੱਥੇ ਬੜੇ ਚੱਕਰ ਮਾਰਨੇ ਪੈਂਦੇ ਜੀ, ਹੁਣ ਤੁਸੀਂ ਪਾਣੀ ਦਾ ਰੈਗੂਲਰ ਕਰਾਓ ਜੀ, ਹੁਣ ਤੁਸੀਂ ਸੀਵਰੇਜ ਦਾ ਰੈਗੂਲਰ ਕਰਾਓ। ਮੈਂ ਇੱਕ ਆਪਦਾ ਟੈਕਸ ਰੈਗੂਲਰ ਇਕੱਠਾ ਕਰਦੇ ਸੀ, ਇਕੱਠਾ ਅੱਡ ਅੱਡ ਭਰਦੇ ਸੀ
2: ਜੀ,
3: ਤੁਹਾਡੇ ਇੰਪਲਾਈ ਦੇ ਕਹੇ ਤੇ ਮੈਂ ਉਹ ਅਸੀਂ ਇਕੱਠੇ ਹੀ ਭਰ ਲਾਂਗੇ, ਚਲੋ ਸਾਂਝਾ ਘਰ ਹੈ, ਹੁਣ ਅਸੀਂ ਵੱਖਰੇ ਵੱਖਰੇ ਪਰ ਜੋ ਭਰਨ ਗਏ ਤਾਂ ਫਿਰ ਉੱਥੇ ਇਹੀ ਪ੍ਰੋਬਲਮ ਖੜੀ ਹੋਈ ਜੀ, ਤੁਸੀਂ ਪਾਣੀ ਦਾ ਰੈਗੂਲਰ ਕਰਾਓ, ਸੀਵਰ ਦਾ ਰੈਗੂਲਰ ਕਰਾਓ, ਫਾਇਲ ਵੀ ਹੋ ਗਈ, ਜਦੋਂ ਉੱਥੇ ਪਤਾ ਕੀਤਾ ਕਹੇ ਜੋ ਤਾਂ ਤੁਹਾਡਾ ਪਤਾ ਨੰਬਰ ਨੰਬਰ ਕਿੱਧਰ ਗਿਆ, ਦੁਬਾਰੇ ਫਾਇਲ ਭਰੋ, ਠੀਕ ਹੈ ਜੀ, ਉਹ ਥੋੜਾ ਸੌਖਾ ਕਰ ਦਿਓ।
2: ਹਾਂਜੀ ਮੇਰ ਸਾਹਿਬ, ਮੁਸ਼ਕਲ ਦਾ
0: ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡੀ ਡੰਪ ਵਾਲੀ ਪ੍ਰੋਬਲਮ ਹੈ ਉਸਨੂੰ ਤਾਂ ਨਾਲ ਦੀ ਨਾਲ ਅੱਜ ਦੀ ਅੱਜ ਹੀ ਹੱਲ ਕੀਤਾ ਜਾਏਗਾ। ਤੇ ਰਹੀ ਗੱਲ ਤੁਹਾਡੇ ਇਹ ਸੁਝਾਅ ਦੀ, ਉਹ ਬਹੁਤ ਵਧੀਆ ਤੁਹਾਡਾ ਸੁਝਾਅ ਹੈ। ਵੈਸੇ ਵੀ ਇਹ ਆਲਰੇਡੀ ਇੰਪਲੀਮੈਂਟਡ ਹੈਗਾ ਕਿ ਆਪਾਂ ਨੂੰ ਰੈਂਪ ਜੋ ਹੈ ਉਹ ਸੜਕ ਦੇ ਉੱਤੇ, ਮਿਊਨਸੀਪਲ ਕਾਰਪੋਰੇਸ਼ਨ ਬਠਿੰਡਾ ਦੀ ਜਗ੍ਹਾ ਦੇ ਉੱਤੇ ਨਹੀਂ ਬਣਾਉਣਾ ਚਾਹੀਦਾ। ਤੁਸੀਂ ਪੇਮੈਂਟ ਕਰਦੇ ਹੋ, ਉਸ ਨੂੰ ਸਰਲ ਕਰਨ ਦੇ ਵਿੱਚ ਸਾਡੀ ਟੀਮ ਲੱਗੀ ਹੋਈ ਹੈ। ਇਸ ਨੂੰ ਪ੍ਰੋਸੈਸ ਨੂੰ ਅਸੀਂ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਆਨਲਾਈਨ ਕਰਨ ਦੀ ਵੀ ਸੁਵਿਧਾ ਜਾਰੀ ਕਰ ਰਹੇ
3: ਹੋ।
2: ਅਗਲੇ ਪ੍ਰੋਗਰਾਮ ਚ ਮਹਿਤਾ ਸਾਹਿਬ ਆਪਣੇ ਕੋਲ ਲਾਜ਼ਮੀ ਆਉਣਗੇ, ਫੇਰ ਆਉਣਗੇ। ਹਾਂਜੀ ਬੋਲੋ, ਫਟਾਫਟ ਬੋਲੋ ਬਾਈ ਜੀ।
3: ਜਿਹੜਾ ਹੁਣ ਰੇਨ ਵਾਟਰ ਹੈ, ਤੁਹਾਡੀਆਂ ਸੜਕਾਂ ਬਚੀਆਂ ਰਹਿਣਗੀਆਂ, ਜੇ ਤੁਸੀਂ ਗ੍ਰੇਡ ਇਨ ਸੜਕਾਂ ਉੱਚੀਆਂ ਕਰੋ, ਪਾਸੇ ਤੇ ਜਿਹੜਾ ਪਾਣੀ ਰੇਨ ਵਾਟਰ ਨਾਲ ਡਿਸਪੋਜ਼

0: ਹੋ ਜਾਏ ਤਾਂ ਤੁਹਾਡੀਆਂ ਸੜਕਾਂ ਬਚੀਆਂ ਰਹਿਣਗੀਆਂ, ਉਸੇ ਕਰਕੇ ਟੁੱਟਦੀਆਂ। ਸਾਡੇ ਕਲਗੀਧਰ ਗੁਰਦੁਆਰਾ ਸਾਹਿਬ ਦੇ ਕੋਲ ਉਹ ਪਾਣੀ ਖੜਨ ਕਰਕੇ ਟੁੱਟੀਆਂ ਨਹੀਂ, ਮੇਰੇ ਖਿਆਲ ਚ ਬਹੁਤ ਲੰਮੀ ਲਾਈਫ ਬਣ ਸਕਦੀ ਹੈ ਜੇ ਕੋਈ ਉਹਦਾ ਪ੍ਰਬੰਧ ਹੋ ਜਾਏ। ਰੇਨ ਵਾਟਰ ਸੜਕਾਂ ਦਾ ਸੜਕਾਂ ਵਿਚਾਰ ਉੱਚੀ ਹੋਣ, ਪਾਸੋਂ ਤੇ ਨੀਵੀਆਂ ਹੋਣ, ਪਾਣੀ ਨਾਲ ਦੀ ਨਾਲ ਖਤਮ।
1: ਠੀਕ ਹੈ ਬਾਈ ਜੀ, ਠੀਕ ਹੈ, ਤੁਸੀਂ ਆਪਣੇ ਸਵਾਲ ਦਾ ਜਵਾਬ ਆਪਣੇ ਰੇਡੀਓ ਸੈੱਟ ਰਾਹੀਂ ਸੁਣੋ। ਹਾਂਜੀ ਮੇਹਰ ਸਾਹਿਬ,
2: ਥੈਂਕ ਯੂ ਸਰ ਇਸ ਸੁਝਾਅ ਦੇ ਲਈ, ਤੇ ਅਸੀਂ ਜ਼ਰੂਰ ਆਪਣੇ ਇੰਜੀਨੀਅਰ ਦੇ ਨਾਲ ਇਸ ਦੇ ਉੱਤੇ ਵਰਕ ਕਰਾਂਗੇ। ਰੇਨ ਵਾਟਰ ਹਾਰਵੈਸਟਿੰਗ ਇੱਕ ਬਹੁਤ ਅੱਛਾ ਅਤੇ ਉੱਭਰਦਾ ਮੁੱਦਾ, ਆਪਣੇ ਸ਼ਹਿਰ ਦੇ ਲਈ ਬਹੁਤ ਫਾਇਦੇਮੰਦ ਵੀ ਹੈ, ਅਤੇ ਇਸ ਦੇ ਉੱਤੇ ਵਰਕ ਜ਼ਰੂਰ ਹੋਣਾ ਚਾਹੀਦਾ।
1: ਜੀ ਪਦਮ ਜੀ, ਇੱਕ ਆਮ ਹਰੇਕ ਇੰਟਰਵਿਊ ਦੇ ਵਿੱਚ ਇਹ ਜਿਹੜਾ ਹੈ ਸਵਾਲ ਵਾਰ ਵਾਰ, ਮੈਂ ਇਸ ਬੜੇ ਸਾਲਾਂ ਦੀ ਸਮੱਸਿਆ ਆਪਣੇ ਬਠਿੰਡਾ ਸ਼ਹਿਰ ਨਿਵਾਸੀਆਂ ਦੀ ਕਿ ਮਾਨਸਾ ਰੋਡ ਵਾਲਾ ਜਿਹੜਾ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰ ਜਾਂਦਾ, ਉਹਦਾ ਹੱਲ ਕਰੋ ਜਨਾਬ।
2: ਸਰ ਉਹਦਾ ਹੱਲ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੂੰਗਾ, ਅਤੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਇਹ ਜਾਣ ਕੇ ਕਿ ਚਾਹੇ ਇਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ, ਮਗਰ ਲੋਕਾਂ ਨੂੰ ਇਹ ਵਿਸ਼ਵਾਸ ਹੈ ਕਿ ਜੇਕਰ ਕੋਈ ਇਹ ਇਸ ਚੀਜ਼ ਦਾ ਹੱਲ ਕਰਵਾ ਸਕਦਾ ਤਾਂ ਉਹ ਆਪਣਾ ਪਰਿਵਾਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਕਰਾ ਸਕਦਾ।
3: ਬਿਲਕੁਲ
1: ਜੀ,
2: ਇਸ ਚੀਜ਼ ਦੇ ਬਾਰੇ ਮੈਂ ਜਾਣਕਾਰੀ ਜ਼ਰੂਰ ਦੇਣਾ ਚਾਹੂੰਗਾ ਕਿ ਜੋ ਇਹ ਸੜਕ ਹੈ, ਚਾਹੇ ਇਹਨੂੰ ਮਾਨਸਾ ਰੋਡ ਕਹਿ ਲਓ, ਚਾਹੇ ਇਹਨੂੰ ਬੱਸ ਸਟੈਂਡ ਵਾਲੀ ਰੋਡ ਕਹਿ ਲਓ, ਚਾਹੇ ਇਹਨੂੰ GT ਰੋਡ ਕਹਿ ਲਓ,
3: ਜੀ
2: ਇਹ ਰੋਡ ਨੈਸ਼ਨਲ ਹਾਈਵੇ ਦੀ ਰੋਡ ਹੈ। ਇਹ ਨਾ ਤਾਂ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਦੀ ਰੋਡ ਹੈ ਅਤੇ ਨਾ ਹੀ ਅਸੀਂ ਇਹਦੇ ਉੱਤੇ ਕੋਈ ਕੰਮ ਕਰ ਸਕਦੇ ਹਾਂ, ਬਟ ਸਾਡੇ ਯਤਨਾਂ ਦੇ ਨਾਲ ਅਤੇ ਸਾਡੀ ਕੋਆਰਡੀਨੇਸ਼ਨ ਦੇ ਨਾਲ ਸਾਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਹੁਣ ਮਾਨਸਾ ਅੰਡਰ ਬ੍ਰਿਜ ਦੇ ਉੱਤੇ ਸ਼ੈੱਡ ਦਾ ਕੰਮ ਜੋ ਹੈ ਸ਼ੁਰੂ ਹੋ ਚੁੱਕਿਆ। ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੀ ਉਹ ਸ਼ੈੱਡ ਬਣ ਕੇ ਮੁਕੰਮਲ ਹੋ ਜਾਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੁਣ ਉੱਥੇ ਪਾਣੀ ਖੜਨ ਦੀ ਕੋਈ ਪ੍ਰੋਬਲਮ ਆਊਗੀ, ਕਿਉਂਕਿ ਉੱਥੇ ਸ਼ੈੱਡ ਬਣ ਕੇ ਤਿਆਰ ਹੋ ਜਾਏਗਾ।
3: ਬਿਲਕੁਲ ਜੀ, ਇਹ ਵੀ ਸਰ ਗੱਲ ਜਿਹੜੀ ਹੈ ਉਹ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਜੀ ਕਲੀਅਰ ਹੋਈ ਹੈ। ਇਹ ਵੀ ਜਿਹੜੀ ਹੈਗੀ ਹੈ ਆਪਣੇ ਬਹੁਤੇ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ, ਆਲੇ ਦੁਆਲੇ ਵਾਲਿਆਂ ਨੂੰ, ਖਾਸ ਤੌਰ 'ਤੇ ਮਾਨਸਾ ਰੋਡ ਵਾਲਿਆਂ ਨੂੰ, ਬਹੁਤਿਆਂ ਨੂੰ ਪਤਾ ਹੀ ਨਹੀਂ ਜੀ ਕਿ ਇਹ ਚੀਜ਼ ਜਿਹੜੀ ਹੈ ਹੋ ਚੁੱਕੀ ਹੈ।
1: ਹਲਕੇ ਫੁਲਕੇ ਸਵਾਲ ਪਦਮ ਆਪਾਂ ਸ਼ੁਰੂ ਕਰਦੇ ਹਾਂ ਨਾ, ਤੁਹਾਡੇ ਲਈ ਰਾਜਨੀਤੀ ਸੱਤਾ ਦਾ ਸਾਧਨ ਹੈ ਜਾਂ ਲੋਕ ਸੇਵਾ ਦਾ?
2: ਸਰ ਮੈਂ ਜੇ ਇਸ ਦਾ ਸਵਾਲ ਦੇਵਾਂ ਤਾਂ ਸਵਾਲ ਦਾ ਜਵਾਬ ਦੇਵਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਬਹੁਤ ਅੱਛੀ ਅਤੇ ਕੰਫਰਟੇਬਲ ਲਾਈਫ ਜੋ ਹੈ ਇੰਗਲੈਂਡ ਦੇ ਵਿੱਚ ਜੀ ਰਿਹਾ ਸੀ,
1: ਜੀ ਰਹੇ ਸੀ,
2: ਅਤੇ ਉਹ ਸਭ ਨੂੰ ਛੱਡ ਕੇ ਆਪਣੇ ਪਰਿਵਾਰ ਕੋਲ ਆਉਣਾ, ਆਪਣੇ ਸ਼ਹਿਰ ਆਪਣੇ ਲੋਕਾਂ ਕੋਲ ਆਉਣਾ, ਉਸਦਾ ਇੱਕੋ ਹੀ ਇੱਕ ਮੋਟਿਵ ਹੈ ਕਿ ਜਿਸ ਇਮੇਜ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਆਪਣਾ ਪੰਜਾਬ ਸਫ਼ਰ ਕਰ ਰਿਹਾ ਜਾਂ ਗੁਜ਼ਰ ਰਿਹਾ, ਉਸ ਇਮੇਜ ਨੂੰ ਚੇਂਜ ਕਰਨਾ ਸਾਡੇ ਯੂਥ ਦੀ, ਸਾਡੇ ਜਨਰੇਸ਼ਨ ਦੀ ਜੋ ਹੈ ਉਹ ਜ਼ਿੰਮੇਵਾਰੀ ਹੈ,
1: ਅਤੇ
2: ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਅਸੀਂ ਵਾਪਸ ਆਪਣੇ ਮੁਲਕ ਆਏ ਹਾਂ ਅਤੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਵਾਂਗੇ। ਉਹਨੂੰ ਜੇ ਚਾਹੇ ਪਰਸਨਲ ਮੋਟਿਵ ਲੈ ਲਓ, ਚਾਹੇ ਉਹਨੂੰ ਸੇਵਾ ਦਾ ਮੋਟਿਵ ਲੈ ਲਓ, ਇਹ ਸਾਡਾ ਪਰਸਨਲ ਡਿਸੀਜਨ ਸੀਗਾ ਅਤੇ ਇਸ ਪਰਸਨਲ ਡਿਸੀਜਨ ਅਤੇ ਪਰਸਨਲ ਵਿਜ਼ਨ ਨੂੰ ਅਸੀਂ ਜ਼ਰੂਰ ਪੂਰਾ ਕਰਾਂਗੇ। ਜਿਸ ਤਰੀਕੇ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਇੱਕ ਸ਼ੇਅਰ ਦੇ ਨਾਲ ਅਤੇ ਇੱਕ ਦੋ ਜੋ ਹੈ ਅੰਗਰੇਜ਼ੀ ਦੀਆਂ ਲਾਈਨਾਂ ਮੇਰੇ ਵੀ ਦਿਲ ਦੇ ਬਹੁਤ ਕਰੀਬ ਹੈ ਜਿਨ੍ਹਾਂ ਨੂੰ ਮੈਂ ਪੜ੍ਹ ਕੇ ਮੋਟੀਵੇਸ਼ਨ ਲੈਣਾ, ਉਹ ਮੈਂ ਜ਼ਰੂਰ ਇੱਥੇ ਸੁਣਾਉਣਾ ਚਾਹੂੰਗਾ। ਉਹ ਲਾਈਨਾਂ ਇਹ ਕਹਿੰਦੀਆਂ ਕਿ ਇਟ ਵੋਂਟ ਹੈਪਨ ਓਵਰ ਨਾਈਟ ਬਟ ਇਫ ਯੂ ਕੁਇਟ ਇਟ ਵੋਂਟ ਹੈਪਨ ਐਟ ਆਲ।
1: ਕਿਆ ਬਾਤ, ਕਿਆ ਬਾਤ!
2: ਇਹਦਾ ਮਤਲਬ ਇਹ ਹੈ ਕਿ ਕੋਈ ਵੀ ਮਸਲੇ ਦਾ ਸਮਾਧਾਨ ਕੋਈ ਇੱਕ ਰਾਤ ਦੇ ਵਿੱਚ ਜਾਂ ਇੱਕ ਦਿਨ ਦੇ ਵਿੱਚ ਨਹੀਂ ਹੋਣਾ, ਮਗਰ ਜੇ ਆਪਾਂ ਹਾਰ ਮੰਨ ਲਈ ਤੇ ਉਸ ਮਸਲੇ ਦਾ ਹੱਲ ਹੋਣਾ ਹੀ ਨਹੀਂ।
3: ਬਿਲਕੁਲ ਜੀ, ਪਰਮ ਜੀ ਤੁਸੀਂ ਮੇਅਰ ਬਣ ਗਏ ਸੱਤਾ ਲਈ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇੰਗਲੈਂਡ ਦੀ ਕੁਰਬਾਨੀ ਦੇਤੀ, ਪਰਿਵਾਰ ਬੜਾ ਵੈਲ ਆਫ ਆ, ਤੁਹਾਨੂੰ ਕੋਈ ਬੜੀ ਆਨੰਦ ਦੀ ਜ਼ਿੰਦਗੀ ਬਤੀਤ ਕਰ ਸਕਦੇ ਸੀ, ਪਰ ਯੰਗ ਹੋ, ਐਨਰਜੈਟਿਕ ਹੋ, ਲੱਗੇ ਹੋਏ ਹੋ, ਮੇਅਰ ਬਣ ਗਏ ਸੀਗੇ, ਪਰ ਜਦੋਂ ਸਿਆਸਤ ਦੀ ਗੱਲ ਆਉਂਦੀ ਹੈ ਤੁਹਾਡੇ ਕੋਲ ਨੰਬਰ ਵੀ ਪੂਰੇ ਸੀਗੇ, ਫਿਰ ਵੀ ਤੁਸੀਂ ਜਿਹੜਾ ਹੈਗਾ ਕਾਉਂਸਲਰ ਪਰਿਵਾਰਾਂ ਨੂੰ ਰੋਜ਼ ਸ਼ਾਮਿਲ ਕਰਕੇ ਆਪਦੀ ਪਾਰਟੀ 'ਚ ਇਸ ਨੂੰ ਵੱਡਾ ਕਰ ਰਹੇ ਹੋ, ਇਹਦੇ ਪਿੱਛੇ ਫਿਰ ਰਾਜਨੀਤੀ ਆ ਜਾਂ ਕੁਝ ਹੋਰ?
2: ਸਰ ਦੇਖੋ, ਪਰਿਵਾਰ ਨੂੰ ਜਿੰਨਾ ਵੱਡਾ ਕਰ ਸਕੀਏ, ਜਿੰਨੇ ਪਰਿਵਾਰ 'ਚ ਮੈਂਬਰ ਸ਼ਾਮਿਲ ਹੋ ਸਕਣ, ਉਸਦਾ ਇਹੀ ਫਾਇਦਾ ਹੁੰਦਾ, ਕਿਉਂਕਿ ਸਾਨੂੰ ਸਾਡੇ ਬਜ਼ੁਰਗ ਪੁਰਾਣੇ ਇਹੀ ਸਿਖਾਉਂਦੇ ਕਿ ਜੇਕਰ ਅਸੀਂ ਇਕੱਠੇ ਹਾਂ ਤਾਂ ਹੀ ਅਸੀਂ ਤਾਕਤਵਰ ਹਾਂ। ਤਾਂ ਕਰਕੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਚੱਲੀਏ। ਦੇਖੋ, ਹਰ ਇੱਕ ਸਾਥੀ ਦੀ, ਕਾਉਂਸਲਰ ਦੀ ਆਪਣੀ ਆਪਣੀ ਵਿਚਾਰਧਾਰਾ, ਮਗਰ ਸਾਡੀ ਵਿਚਾਰਧਾਰਾ ਇਹ ਨਹੀਂ ਹੈ ਕਿ ਅਸੀਂ ਡਿਵਾਈਡ ਐਂਡ ਰੂਲ ਕਰੀਏ, ਸਾਡੀ ਵਿਚਾਰਧਾਰਾ ਇਹ ਹੈ ਕਿ ਅਸੀਂ ਯੂਨਾਈਟ ਐਂਡ ਵਰਕ ਕਰੀਏ। ਤਾਂ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਪਰਿਵਾਰ ਨੂੰ

0: ਅੰਬਰੇਲਾ ਥੱਲੇ ਯੂਨਾਈਟ ਕਰੀਏ ਤੇ ਕੰਮ ਕਰੀਏ ਤੇ ਹਰ ਇੱਕ ਇਲਾਕੇ ਦਾ ਉਸ ਤਰੀਕੇ ਦੇ ਨਾਲ ਵਿਕਾਸ ਕਰ ਸਕੀਏ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਘਰ ਦਾ ਖੁਦ ਦਾ ਵਿਕਾਸ ਕਰਦੇ।
1: ਬਿਲਕੁਲ ਜੀ, ਨੌਜਵਾਨ ਪੀੜ੍ਹੀ ਜਿਹੜੀ ਹੈ ਇਹ ਸਿਆਸਤ ਦੀ ਦਿੱਖ ਨੂੰ ਤੇ ਸਿਆਸਤ ਦੇ ਪਿੱਛੇ ਹੋ ਰਹੀ ਸਿਆਸਤ ਨੂੰ ਵੀ ਬਦਲਣ ਵਿੱਚ ਲੱਗੀ ਹੋਈ ਹੈ ਤੇ ਇਹਦੇ ਵਿੱਚ ਪਦਮਜੀਤ ਮਹਿਤਾ ਜੀ ਜਿਹੜੇ ਆ ਰੋਲ ਮਾਡਲ ਬਣ ਕੇ ਉੱਭਰ ਰਹੇ ਆ।
2: ਬਹੁਤ ਦੂਰ ਅੰਦੇਸ਼ੀ ਹੈ, ਬਹੁਤ ਦੂਰ ਅੰਦੇਸ਼ੀ ਹੈ ਤੇ ਮੈਂ ਇੱਕ ਅੱਜ ਸਵੇਰੇ ਸਵੇਰੇ ਦਲਵੀਰ ਆਪਣਾ ਪਦਮ ਜੀ ਕਵਿਤਾ ਲਿਖੀ ਇੱਕ, ਹਜੇ ਮੈਂ ਇਹ 'ਚ ਸੁਧਾਰ ਕਰੂੰਗਾ, ਸਪੈਸ਼ਲੀ ਡੈਡੀਕੇਟਡ ਤੁਹਾਡੇ ਵਾਸਤੇ ਹੈ। ਇਹ ਹੱਕ ਦਿਲ ਵਾਲਿਆਂ ਦਾ ਬਣਦਾ, ਇਹ ਹੱਕ ਦਿਲ ਵਾਲਿਆਂ ਦਾ ਬਣਦਾ ਕਿ ਉਹ ਕਰਨ ਚਰਚੇ ਪਦਮ ਮਹਿਤਾ ਦੇ ਬਾਰੇ। ਇਹ ਹੱਕ ਦਿਲ ਵਾਲਿਆਂ ਦਾ ਬਣਦਾ ਕਿ ਉਹ ਕਰਨ ਚਰਚੇ ਪਦਮ ਮਹਿਤਾ ਦੇ ਬਾਰੇ। ਇਹ ਅਕਲਾਂ ਵਾਲੇ ਕਿਉਂ ਛੇੜਦੇ ਨੇ, ਇਹ ਅਕਲਾਂ ਵਾਲੇ ਕਿਉਂ ਛੇੜਦੇ ਨੇ ਫਜ਼ੂਲ ਕਿਸੇ ਕਿਸੇ ਦੇ ਬਾਰੇ। ਪਦਮ ਦੇ ਬਾਰੇ ਜੋ ਵੀ ਕੋਈ ਜ਼ਹਿਰ ਉਗਲਣ, ਉਹਨਾਂ ਦੀ ਖਿਦਮਤ 'ਚ ਅਰਜ਼ ਹੈ ਉਹ ਮੇਰੀ ਸੰਗਤ 'ਚ ਆ ਕੇ ਬੈਠਣ, ਉਹ ਮੇਰੀ ਸੰਗਤ 'ਚ ਆ ਕੇ ਬੈਠਣ। ਮੈਂ ਦੱਸਾਂ ਨੁਕਤੇ ਪਦਮ ਦੇ ਕੰਮ ਬਾਰੇ, ਮੈਂ ਦੱਸਾਂ ਨੁਕਤੇ ਕੰਮ ਜਿਵੇਂ ਪਦਮ ਕਰਦਾ ਆਪਣਾ,
1: ਠੀਕ ਹੈ ਨਾ,
2: ਪੋਜ਼ਿਟਿਵ, ਠੀਕ ਹੈ ਨਾ, ਪੋਲੀਟਿਕਸ ਨਹੀਂ, ਇੱਕ ਉਹਦੇ 'ਚ ਜਿਹੜੀ ਹੈਗੀ ਨਾ ਸੇਵਾ ਭਾਵਨਾ ਛੁਪੀ ਹੋਈ ਹੈ ਕਿ ਇੱਕ ਨੌਜਵਾਨ ਬੱਚਾ ਯਾਰ, ਠੀਕ ਹੈ, ਵੈਲ ਆਫ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ, ਇੱਕ ਜਿਹੜੀ ਚਾਰਮ ਦੀ ਗਲੈਮਰ ਭਰੀ ਜ਼ਿੰਦਗੀ ਛੱਡ ਕੇ ਇੰਗਲੈਂਡ ਦੀ, ਠੀਕ ਹੈ, ਤੇ ਅੱਜ ਗਲੀ ਗਲੀ ਆਪਣੀਆਂ ਭੈਣਾਂ, ਆਪਣੇ ਬਜ਼ੁਰਗਾਂ, ਆਪਣੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਪਿੱਛੇ ਜਿਹੜਾ ਹੈਗਾ ਦਿਨ ਰਾਤ ਇੱਕ ਕਰ ਰਿਹਾ ਤੇ ਇੱਕ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਦਲਵੀਰ ਕੀ ਅਜਿਹੀ ਨੌਜਵਾਨ ਪੀੜ੍ਹੀ ਦੇ ਵਿੱਚ ਹੀ ਆਪਣੀ ਆਉਣ ਵਾਲੀ ਸਿਆਸਤ ਦੀ ਵਾਗਡੋਰ ਹੋਣੀ ਚਾਹੀਦੀ ਹੈ।
1: ਬਿਲਕੁਲ,
2: ਇਹ ਕਵਿਤਾ ਪਦਮ ਸੁਣਾਊਂਗਾ, ਬਹੁਤ ਰੂਹ ਨਾਲ ਲਿਖੀ ਹੈ ਬੇਟਾ। ਤੇ ਇੱਕ ਫੋਨ ਕਾਲ ਵੇਟ ਕਰ ਰਹੀ ਹੈ ਜੀ। ਹੈਲੋ, ਹਾਂਜੀ ਬਰਾੜ ਸਾਹਿਬ।
3: ਹੈਲੋ,
2: ਹਾਂਜੀ, ਹੈਲੋ, ਹਾਂਜੀ, ਕੌਣ ਸਾਹਿਬ?
3: ਹਾਂਜੀ, ਮੈਂ ਜਗਰਾਜ ਸਿੰਘ ਬੋਲਦਾ ਜੀ, ਖੁਸ਼ਮੰਡੀ ਤੋਂ।
2: ਜੀ ਜੀ,
3: ਹਾਂਜੀ, ਪਹਿਲੇ ਤਾਂ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ।
3: ਹਾਂਜੀ ਸਰ, ਇੱਕ ਮੇਹਰ ਸਾਹਿਬ ਨੂੰ ਬੇਨਤੀ ਸੀ, ਮੇਹਰ ਸਾਹਿਬ ਨੇ ਇੱਕ ਤਾਂ ਦਫ਼ਤਰ ਦਿੱਤਾ ਵੀ ਆਪਣਾ ਜਿਹੜਾ ਮਾਨਸਾ ਰੋਡ ਤੇ ਇੰਟਰਵੇਜਰ ਤੇ ਆਪਣਾ ਸ਼ੈੱਡ ਬਣ ਰਿਹਾ ਜੀ।
2: ਜੀ ਬਾਈ ਜੀ ਜੀ,
3: ਪਰ ਇੱਕ ਸਰ ਸਮੱਸਿਆ ਉੱਥੇ, ਮੇਨ ਸਮੱਸਿਆ ਦੋ ਤਿੰਨ ਸਮੱਸਿਆ ਜ਼ਿਆਦਾ ਜੀ ਉੱਥੇ।
2: ਜੀ,
3: ਜਦੋਂ ਆਪਾਂ ਮਾਨਸਾ ਰੋਡ ਤੋਂ ਬਠਿੰਡਾ ਵਾਲੀ ਸਾਈਡ ਨੂੰ ਆਉਣੇ ਨਾ ਜੀ,
2: ਜੀ
3: ਉੱਥੇ ਮੈਂ ਸੀਵਰੇਜ ਦੇ ਟੱਕਰਾਂ ਦੀ ਸਮੱਸਿਆ ਬਹੁਤ ਆ ਵੀ ਉਹ ਰੋਡ ਤੋਂ ਬਹੁਤ ਉੱਪਰ ਹੈ ਜੀ।
0: ਠੀਕ ਹੈ,
3: ਕੁਛ ਟੱਕਰ ਨੀਵੇਂ ਜੀ।
2: ਜੀ,
3: ਤੇ ਕੁਛ ਜਿਹੜੇ ਉਹਦੇ ਨਾਲ ਇਧਰਲੇ ਲੈਫਟ ਸਾਈਡ ਤੇ ਸ਼ੋਰੂਮ ਬਣ ਰਹੇ ਆ, ਕੋਈ ਨਵੇਂ ਹੋਸਪਿਟਲ ਜਾਂ ਕੋਈ ਸ਼ੋਰੂਮ ਬਣ ਰਹੇ, ਉਹ ਆਪਣਾ ਸੀਵਰੇਜ ਦਾ ਕਨੈਕਸ਼ਨ ਤਾਂ ਲੈ ਰਹੇ ਆ ਜੀ, ਲੈ ਕੇ ਉਹ ਪੈਪ ਆ ਰਹੇ ਜੀ ਉੱਥੇ।
2: ਜੀ,
3: ਪੈਪ ਪਾ ਕੇ ਉਹ ਇਸ ਤਰ੍ਹਾਂ ਹੀ ਛੱਡ ਦਿੰਦੇ, ਉਹਦੇ ਉੱਤੇ ਕੋਈ ਪਿੱਚ ਵਰਕ ਜਾਂ ਉਹਦੇ ਉੱਤੇ ਕੋਈ ਇੰਟਰਲੋਕ ਟਾਇਲ ਨਹੀਂ, ਰੋਡ ਟੁੱਟ ਜਾਂਦਾ, ਉਹਦੇ ਕਰਕੇ ਟੂ ਵੀਲਰ ਵਾਲੇ ਆ ਜਿਹੜੀ ਫੋਰ ਵੀਲਰ ਰੋਡ ਐਕਸੀਡੈਂਟ ਬਹੁਤ ਹੋ ਰਹੇ ਜੀ ਉੱਥੇ।
2: ਜੀ,
3: ਤੇ ਪਲੱਸ ਉੱਥੇ ਲਟੇਰਿਆਂ ਦਾ ਵੀ ਇੱਕ ਘਰ ਬਣਿਆ ਪਿਆ ਜੀ ਉਹ।
2: ਜੀ ਜੀ,
3: ਹਾਂਜੀ, ਬਸ ਇਹੀ ਮੇਰੇ ਸਾਹਮਣੇ ਬੇਨਤੀ ਹੈ।
2: ਹਾਂਜੀ, ਤੁਸੀਂ ਬਾਈ ਜੀ ਆਪਣਾ ਰੇਡੀਓ ਤੇ ਆਪਣੇ ਸਵਾਲ ਦਾ ਜਵਾਬ ਸੁਣੋ ਤੇ। ਹਾਂਜੀ ਪਦਮ ਜੀ।
0: ਸਰ, ਜਿਹੜੇ ਤਾਂ ਸੀਵਰੇਜ ਦੇ ਢੱਕਣਾਂ ਦੀ ਰਹੀ ਗੱਲ, ਇਹ ਬਿਲਕੁਲ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਦੇ ਆਧਾਰ ਖੇਤਰ ਦੇ ਅੰਦਰ ਹੈਗੀ ਹੈ ਤੇ ਤੁਹਾਡਾ ਨੰਬਰ ਨੋਟ ਡਾਊਨ ਕਰ ਲਿੱਤਾ ਗਿਆ, ਤੁਹਾਡੇ ਤੋਂ ਜ਼ਰੂਰ ਰਾਏ ਵੀ ਲਿੱਤੀ ਜਾਊਗੀ ਤੇ ਫੋਨ ਵੀ ਆਏਗਾ ਕਿ ਕਿਹੜੇ ਕਿਹੜੇ ਉਹ ਏਰੀਆਜ਼ ਨੇ ਜਿੱਥੇ ਇਹ ਪ੍ਰੋਬਲਮ ਆ ਰਹੀ ਹੈ ਤੇ ਇਹਨਾਂ ਦਾ ਜਲਦ ਸਮਾਧਾਨ ਕੀਤਾ ਜਾਏਗਾ।
2: ਜੀ, ਧੰਨਵਾਦ ਜੀ। ਪਰਮ ਜੀ, ਇੱਕ ਮੈਨੂੰ ਪਰਸਨਲੀ ਫੋਨ ਕਾਲ ਵੀ ਆਈ ਸੀਗੀ ਤੇ ਸ਼ਾਇਦ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ। ਇੱਥੇ ਧੋਬੀਆਣਾ ਬਸਤੀ ਜਿਹੜਾ ਵਾਰਡ ਨੰਬਰ 13 ਦੇ ਵਿੱਚ ਉਹਨਾਂ ਦੇ ਨਿਵਾਸੀਆਂ ਦੀ ਆਪਣਾ ਸ਼ਿਕਾਇਤ ਹੈ ਕਿ ਗਲੇ ਜਿਹੜੇ ਹੈਗੇ ਆ ਨਹੀਂ ਪੱਕੀ ਕਰਨ ਦੇ ਰਹੇ। ਕੋਈ ਤੁਹਾਡੇ ਨੌਲੇਜ 'ਚ ਹੋਵੇ, ਸ਼ਾਇਦ ਮੇਰੇ ਸਟਾਫ ਦੇ ਰਿਟਾਇਰਡ ਇੰਪਲਾਈ ਨੇ ਸਰਦਾਰ ਮਲਕੀ ਆਪਣਾ ਮਹਿੰਦਰ ਸਿੰਘ ਧੂੜ, ਉਹਨਾਂ ਦਾ ਫੋਨ ਆਇਆ, ਸ਼ਾਇਦ ਤੁਹਾਨੂੰ ਆ ਕੇ ਮਿਲਣਗੇ ਵੀ, ਆਪਣਾ ਮੰਗ ਪੱਤਰ ਵੀ ਦੇਣਗੇ। ਐਨੀ
0: ਟਾਈਮ ਉਹ ਜਦੋਂ ਮਰਜ਼ੀ ਦਫ਼ਤਰ ਆ ਸਕਦੇ ਆ, ਕੋਈ ਅਪੋਇੰਟਮੈਂਟ, ਕੋਈ ਟਾਈਮ ਲੈਣ ਦੀ ਲੋੜ ਨਹੀਂ, ਦਰਵਾਜ਼ੇ ਹਮੇਸ਼ਾ ਖੁੱਲੇ ਨੇ
2: ਜੀ।
0: ਜਦੋਂ ਮਰਜ਼ੀ ਤੁਸੀਂ ਆਓ, ਅਸੀਂ ਤੁਹਾਡੀ ਸੇਵਾ ਦੇ ਲਈ ਹੀ ਉੱਥੇ, ਸਾਰੇ ਸ਼ਹਿਰ ਵਾਸੀਆਂ ਦੀ ਸੇਵਾ ਦੇ ਲਈ ਉੱਥੇ ਬੈਠੇ ਹਾਂ ਤੇ ਆ ਕੇ ਤੁਸੀਂ ਦੱਸੋ ਤੇ ਅਸੀਂ ਜ਼ਰੂਰ ਉਹਦਾ ਹੱਲ ਕਰਾਂਗੇ।
2: ਦਲਵੀਰ ਜੀ, ਸਵਾਲ ਪੁੱਛੋ, ਮੈਂ ਹਜੇ ਕਵਿਤਾ ਪੂਰੀ ਨਹੀਂ ਹੋਈ, ਮੈਂ ਪੂਰੀ ਕਰਨੀ ਆ।
1: ਤੁਸੀਂ ਇੱਕ ਪਾਸੇ ਜਿਹੜਾ ਹੈਗਾ ਕਾਵਿਕ ਮਾਹੌਲ ਸਿਰ 'ਚ ਰੱਖਿਆ, ਦੂਜੇ ਪਾਸੇ ਅਸੀਂ ਆਪਦੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੀਆਂ ਜੋ ਮੇਹਰ ਸਾਹਿਬ ਦੇ ਮਨ ਦੇ ਵਿੱਚ ਇੱਛਾਵਾਂ ਨੇ ਜਾਂ ਪ੍ਰੋਜੈਕਟਸ ਨੇ, ਸਾਨੂੰ ਐਂ ਲੱਗਦਾ ਕਿ ਮੇਹਰ ਸਾਹਿਬ ਜਿਹੜੇ ਹੈਗੇ ਆ ਉਹ 10-10, 12-12 ਘੰਟੇ ਦੀ ਜਿਹੜੀ ਡੇਲੀ ਦੀ ਬਠਿੰਡਾ ਸ਼ਹਿਰ ਦੀਆਂ, ਇਕੱਲੀ ਗਲੀ ਕੋਈ ਕੂਚਾ ਇਹੋ ਜਿਹਾ ਨਹੀਂ ਹੋਏਗਾ ਜਿੱਥੇ ਇਹਨਾਂ ਦੀ ਗੱਡੀ ਨਹੀਂ ਘੁੱਕਦੀ ਹੁੰਦੀ, ਜਿੱਥੇ ਇਹ ਨਹੀਂ ਪਹੁੰਚਦੇ ਕੋਈ ਕਿਸੇ ਜਾਤ ਧਰਮ ਫਿਰਕੇ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿੱਥੇ ਇਹਨਾਂ ਨੂੰ ਸੱਦਾ ਆ ਜਾਂਦਾ ਉੱਥੇ ਪਹੁੰਚਦੇ ਆ।

0: ਮੇਹਰ ਸਾਹਿਬ, ਤੁਹਾਡੇ ਦਿਲ ਦੇ ਵਿੱਚ ਜੋ ਪ੍ਰੋਜੈਕਟ ਘਰ ਕਰ ਚੁੱਕੇ ਨੇ ਜਿਹੜੇ ਕਿ ਰਾਤੋ ਰਾਤ ਤਾਂ ਪੂਰੇ ਨਹੀਂ ਹੋਣੇ, ਉਹ ਕਿਹੜੇ ਕਿਹੜੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਅੱਜ ਇੱਥੋਂ ਦੱਸ ਕੇ ਜਾਓ ਅਤੇ ਸ਼ਹਿਰ ਨਿਵਾਸੀਆਂ ਨੂੰ ਅਤੇ 70 ਕਿਲੋਮੀਟਰ ਏਰੀਏ 'ਚ ਪਤਾ ਲੱਗੇ ਕਿ ਨੌਜਵਾਨ ਮੇਅਰ ਕੰਮ ਕਿਵੇਂ ਕਰਦਾ ਅਤੇ ਕਿਹੋ ਜਿਹੇ ਪ੍ਰੋਜੈਕਟ ਲੈ ਕੇ ਆ ਰਹੇ?
1: ਸਰ, ਇੱਕ ਬਹੁਤ ਵਧੀਆ ਵਿਜ਼ਨ ਅਸੀਂ ਸ਼ਹਿਰ ਦੀ ਸੁੰਦਰਤਾ ਦੇ ਲਈ ਲੈ ਕੇ ਆਏ
0: ਜੀ।
1: ਸਭ ਤੋਂ ਪਹਿਲਾਂ ਤਾਂ ਅਸੀਂ ਰੇਲਵੇ ਸਟੇਸ਼ਨ ਕੋਲੇ ਬਠਿੰਡਾ ਸਕੁਏਅਰ ਬਣਾਉਣ ਦਾ ਮੇਰਾ ਵਿਜ਼ਨ ਹੈ
0: ਜੀ।
1: ਜਿਸ ਤਰੀਕੇ ਦੇ ਨਾਲ ਨਿਊਯਾਰਕ ਦੇ ਵਿੱਚ ਟਾਈਮ ਸਕੁਏਅਰ ਹੈ
0: ਜੀ,
1: ਉਸੇ ਤਰਜ ਦੇ ਉੱਤੇ ਬਠਿੰਡਾ ਸਕੁਏਅਰ ਬਣਾਉਣ ਦਾ ਸਾਡਾ ਵਿਜ਼ਨ ਹੈ, ਜਿਸ ਨੂੰ ਅਸੀਂ ਜਲਦ ਮੁਕੰਮਲ ਵੀ ਕਰਾਂਗੇ
0: ਜੀ।
1: ਉਸ ਦੇ ਉੱਤੇ ਸਕਰੀਨਸ ਜੋ ਹੈ ਚਾਰੋਂ ਤਰਫ ਲੱਗਣਗੀਆਂ ਅਤੇ ਨਾਲ ਹੀ ਸ਼ਾਮ ਨੂੰ ਜਦੋਂ ਸਾਰੇ ਦੁਕਾਨਦਾਰ ਫ੍ਰੀ ਹੋ ਜਾਂਦੇ ਆਪਣੀ ਦੁਕਾਨਾਂ ਤੋਂ, ਸ਼ਟਰ ਡਾਊਨ ਹੋ ਜਾਂਦੇ, ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ, ਉਸ ਟਾਈਮ 'ਤੇ ਇੰਦੌਰ ਦੇ ਵਿੱਚ ਜਿਸ ਤਰੀਕੇ ਦੇ ਵਿੱਚ ਸਰਾਫਾ ਮਾਰਕੀਟ ਹੈ, ਰਾਤ ਨੂੰ ਸਟਰੀਟ ਫੂਡ ਵੈਂਡਿੰਗ ਹੁੰਦੀ ਹੈ ਉੱਥੇ, ਉਸ ਨੂੰ ਅਸੀਂ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਉਸ ਏਰੀਆ ਦੇ ਵਿੱਚ। ਤੁਸੀਂ ਦੇਖੋ ਕਿ ਸਿਰਫ ਨੋਰਮਲ ਸੜਕ, ਗਲੀਆਂ, ਨਾਲੀਆਂ, ਲਾਈਟਾਂ ਵਾਲਾ ਕੰਮ ਨਹੀਂ, ਇੱਕ ਸ਼ਹਿਰ ਦੇ ਵਿੱਚ ਰੰਗ ਭਰਨਾ, ਇੱਕ ਸ਼ਹਿਰ ਨੂੰ ਇੱਕ ਕਲਚਰ ਬਿਲਡ ਕਰਨਾ, ਇਹ ਸਾਡਾ ਵਿਜ਼ਨ ਹੈ ਵੀ ਆਪਣਾ ਸ਼ਹਿਰ ਸਿਰਫ ਨਾਮ ਦਾ ਸਿਟੀ ਆਫ ਲੇਕਸ ਨਾ ਰਹੇ ਅਤੇ ਇਸ ਸ਼ਹਿਰ ਦੇ ਵਿੱਚ ਐਸਾ ਕਲਚਰ ਅਤੇ ਰੰਗ ਅਸੀਂ ਭਰ ਦਈਏ ਕਿ ਦੂਰ ਦੂਰੋਂ ਲੋਕ ਆ ਕੇ ਦੇਖਣ ਅਤੇ ਖੁਸ਼ ਹੋਣ ਵੀ ਪੰਜਾਬ ਦੇ ਵਿੱਚ ਐਸੀ ਖੁਸ਼ਹਾਲੀ ਹੈ ਅਤੇ ਸ਼ਾਮ ਨੂੰ ਲੋਕ ਇਸ ਤਰੀਕੇ ਦੇ ਨਾਲ ਇਕੱਠੇ ਹੋ ਕੇ ਆਨੰਦ ਮਾਣਦੇ ਨੇ। ਪਹਿਲਾਂ ਤਾਂ ਇਹ, ਦੂਸਰਾ ਅਸੀਂ ਬਹੁਤ ਹੀ ਐਗਰੈਸਿਵਲੀ ਐਸੀ ਏਰੀਆਜ਼ ਆਈਡੈਂਟੀਫਾਈ ਕਰ ਰਹੇ ਹਾਂ ਜਿੱਥੇ ਅਸੀਂ ਵੱਧ ਤੋਂ ਵੱਧ ਗ੍ਰੀਨ ਬੈਲਟ ਨੂੰ ਐਡ ਕਰ ਸਕੀਏ। ਪਿਛਲੇ ਇੱਕ ਸਾਲ ਦੀ ਮੇਰੀ 1.5 ਸਾਲ ਦੀ ਟਰਮ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਬਠਿੰਡਾ ਸ਼ਹਿਰ ਦੇ ਵਿੱਚ 1% ਤੋਂ ਵੀ ਘੱਟ ਗ੍ਰੀਨ ਬੈਲਟ ਹੈ
0: ਜੀ।
1: ਇਸ ਨੂੰ ਵਧਾਉਣ ਦਾ ਜ਼ਿੰਮਾ ਅਸੀਂ ਆਪਣੀ ਟੀਮ ਦੇ ਨਾਲ ਲਿਆ। ਜ਼ਰੂਰ ਇਹਨੂੰ ਟਾਈਮ ਲੱਗੂਗਾ ਕਿਉਂਕਿ ਦਰਖਤ ਨੂੰ ਵੱਡੇ ਹੋਣ ਦੇ ਵਿੱਚ ਹੀ ਆਪਾਂ ਨੂੰ ਪਤਾ ਕਿ ਬਹੁਤ ਟਾਈਮ ਲੱਗਦਾ, ਮਗਰ ਅਸੀਂ ਐਸੀ ਕਈ ਰੋਡਸ ਹੈ ਜੋ ਅਸੀਂ ਆਈਡੈਂਟੀਫਾਈ ਕਰੀਏ, ਚਾਹੇ ਉਹ ਬਾਜਵਾ ਹਾਊਸ ਵਾਲੀ ਰੋਡ ਹੋਵੇ, ਚਾਹੇ ਉਹ ਪਾਵਰ ਹਾਊਸ ਰੋਡ ਹੋਵੇ, ਚਾਹੇ ਉਹ ਕਈ ਐਸੀ ਰੋਡਸ ਅਸੀਂ ਆਈਡੈਂਟੀਫਾਈ ਕੀਤੀਆਂ ਜਿਨ੍ਹਾਂ ਦੇ ਵਿਚਕਾਰ ਅਸੀਂ ਗ੍ਰੀਨ ਬੈਲਟ ਨੂੰ ਇੰਟਰੋਡਿਊਸ ਕਰਾਂਗੇ ਅਤੇ ਹੋਰ ਐਸੀ ਕਈ ਬੈਲਟਸ ਹੈ ਜਿੱਥੇ ਅਸੀਂ ਗ੍ਰੀਨ ਬੈਲਟ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ।
0: ਤੁਹਾਡੇ ਪ੍ਰੋਜੈਕਟ ਵਿੱਚ ਹੀ ਹੈ ਜੀ ਕਾਲ ਸਾਡੇ ਕੋਲ,
2: ਕਾਲ ਹੈ ਜੀ ਪਦਮ ਜੀ। ਹੈਲੋ,
3: ਹਾਂਜੀ ਸਰ, ਨਮਸਕਾਰ ਜੀ।
2: ਨਮਸਕਾਰ ਵੀਰ ਜੀ, ਨਮਸਕਾਰ। ਕੌਣ ਸਾਹਿਬ, ਕਿੱਥੋਂ ਬੋਲ ਰਹੇ ਹੋ?
3: ਸਰ, ਮੈਂ ਅੰਕੁਸ਼ ਬੋਲ ਰਿਹਾ ਬਠਿੰਡਾ ਦਾ
2: ਜੀ।
3: ਸਰ, ਮੇਰੀ ਰਿਕੁਐਸਟ ਇਹ ਸੀ ਵੀ ਸਵੇਰੇ ਜਦੋਂ ਮਾਰਨਿੰਗ ਵਾਕ ਤੇ ਜਾਈਦਾ ਨਾ ਤਾਂ ਰਜਿੰਦਰਾ ਕਾਲਜ ਤੇ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਗੰਦ ਹੁੰਦਾ
2: ਜੀ।
3: ਉਹਦੇ ਚ
0: ਸਫਾਈ
3: ਸੇਵਕਾਂ ਦੀ ਕੋਈ ਕਮੀ ਨੀ, ਪਰ ਉਹ ਜਿਹੜੇ ਲੋਕ ਹੈ ਨਾ ਉੱਥੇ, ਕੋਈ ਗੰਨੇ ਵਾਲੇ ਆ ਉਹ ਗੰਦ ਸਿੱਟ ਜਾਂਦੇ ਆ, ਕੋਈ ਲੋਕ ਮੀਟ ਸ਼ਾਪਸ ਵਾਲੇ ਆਪਦਾ ਗੰਦ ਸਿੱਟ ਜਾਂਦੇ ਆ ਜੀ। ਈਵਨ ਕਿ ਕੋਈ ਜਿਹਦੇ ਕੰਸਟਰਕਸ਼ਨ ਹੁੰਦੀ ਆ ਉਹ ਵੀ ਉੱਥੇ ਸਿੱਟ ਜਾਂਦਾ ਜੀ
2: ਜੀ।
1: ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਇਸ ਪ੍ਰੋਬਲਮ ਨੂੰ ਸਾਡੇ ਨਾਲ ਸਾਂਝਾ ਕੀਤਾ। ਅਸੀਂ ਅੱਜ ਹੀ ਆਪਣੇ ਸੈਂਟਰੀ ਇੰਸਪੈਕਟਰ ਨੂੰ ਰਿਕੁਐਸਟ ਕਰਦੇ ਹਾਂ ਕਿ ਉੱਥੇ ਇੱਕ ਬੰਦੇ ਦੀ ਡਿਊਟੀ ਲਗਾਈ ਜਾਵੇ ਜੋ ਉਸ ਏਰੀਆ ਨੂੰ ਮੋਨੀਟਰ ਕਰੇ ਤੇ ਕੋਈ ਵੀ ਐਸਾ ਸ਼ਰਾਰਤੀ ਅਨਸਰ ਉੱਥੇ ਗੰਦ ਨਾ ਪਾਵੇ, ਅਸੀਂ ਮੇਕ ਸ਼ੋਰ ਕਰਾਂ।
2: ਸਰੋਤਿਓ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪਦਮ ਜੀ ਆਪਾਂ ਡਿਸਕਸ਼ਨ ਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਕਿ 1:10 ਤੇ ਆਪਣੀਆਂ ਨਿਊਜ਼ ਸ਼ੁਰੂ ਹੋ ਜਾਣਗੀਆਂ ਤੇ 1:10 ਤੋਂ ਨਿਊਜ਼ ਹੈ ਅਮਰਜੀਤ ਜੀ, ਤੇ ਉਹ ਤੋਂ ਬਾਅਦ ਕਿੰਨੇ ਮਿੰਟ ਦੀਆਂ ਨਿਊਜ਼ ਹੈ? 5 ਮਿੰਟ ਦੀਆਂ। ਤੇ ਆਪਣਾ ਜਿਹੜਾ ਹੈਗਾ ਵਧੀਆ, ਸਰੋਤਾ ਵੀ ਵਧੀਆ ਜੁੜ ਰਹੇ ਆਪਣੇ ਨਾਲ ਤੇ ਸਵਾਲਾਂ ਦੀ ਲਿਸਟ ਵੀ ਬਹੁਤ ਵੱਡੀ ਹੈ। ਮੇਰੇ ਮੁਤਾਬਕ ਆਪਾਂ ਨਿਊਜ਼ ਤੋਂ ਬਾਅਦ ਇੱਕ ਅਨਾਊਂਸਮੈਂਟ ਕਰ ਦਈਏ ਕਿ 2 ਵਜੇ ਤੱਕ ਤੁਸੀਂ ਸਾਡੇ ਦਰਮਿਆਨ ਹੋ, ਚੱਲਣ ਦੀ ਪ੍ਰੋਗਰਾਮ ਮੁਸ਼ਕਿਲ ਦੱਸੋ, ਹੱਲ ਦੱਸਾਂਗੇ। 2 ਵਜੇ ਆਪਾਂ ਫ੍ਰੀ ਹੋ ਜਾਵਾਂਗੇ
1: ਸਰ, ਸਾਡੀ ਇੱਕ ਮੀਟਿੰਗ ਹੈਗੀ, ਤੁਸੀਂ ਥੋੜਾ ਜਿਹਾ 15-20 ਮਿੰਟ
2: ਆਪਾਂ ਉਹਦੇ ਚ ਐ ਕਰਾਂਗੇ। ਸਰੋਤਿਓ, ਆਪਣਾ ਮਹਿਤਾ ਸਾਹਿਬ ਰਾਜ਼ੀ ਹੋ ਗਏ ਨੇ, ਇਹਨਾਂ ਦੀ ਇੱਕ ਜ਼ਰੂਰੀ ਮੀਟਿੰਗ ਹੈ। ਆਪਾਂ 1:10 ਤੋਂ ਲੈ ਕੇ 1:15 ਤੱਕ ਤੁਸੀਂ ਨਿਊਜ਼ ਸੁਣੋਗੇ, ਅਸੀਂ ਵੀ ਦਮ ਲੈ ਲਾਂਗੇ, ਤੇ 1:15 ਤੋਂ ਲੈ ਕੇ ਜਿਹੜਾ ਹੈਗਾ 20 ਮਿੰਟ ਹੋਰ, 20 ਜਾਂ 25 ਮਿੰਟ ਪਦਮ ਜੀ ਆਪਣੇ ਰਝੇਵਿਆਂ ਭਰੀ ਜ਼ਿੰਦਗੀ ਚੋਂ ਟਾਈਮ ਕੱਢ ਕੇ ਤੁਹਾਡੀਆਂ ਮੁਸ਼ਕਿਲਾਂ ਸੁਣਨਗੇ ਤੇ ਤੁਸੀਂ ਸਾਡੇ ਨਾਲ ਬਣੇ ਰਹੀਓ। ਹਾਂਜੀ ਦਲਵੀਰ ਜੀ, ਇੱਕ ਫੋਨ ਕਾਲ ਵੇਟ ਕਰ ਰਹੀ ਹੈ ਮੇਰੇ
0: ਜੀ ਸਰ।
2: ਹੈਲੋ,
4: ਹੈਲੋ, ਨਮਸਕਾਰ ਜੀ।
2: ਨਮਸਕਾਰ ਵੀਰ ਜੀ, ਕੌਣ ਸਾਹਿਬ, ਕਿੱਥੋਂ ਬੋਲ ਰਹੇ ਹੋ?
4: ਬਲਦੇਵ ਸਿੰਘ, ਲਾਲ ਸਿੰਘ ਬਸਤੀ ਤੋਂ।
2: ਹਾਂਜੀ, ਫਟਾਫਟ ਦੱਸੋ ਜੀ ਫਿਰ ਖਬਰ।

0: ਦਾ ਟਾਈਮ ਹੋ ਰਿਹਾ, ਆਪਣਾ ਸਵਾਲ ਦੱਸੋ, ਮੁਸ਼ਕਲ ਦੱਸੋ।
1: 2017 ਤੋਂ ਪਾਣੀ ਸਾਨੂੰ ਮਿਲ ਰਿਹਾ ਜੀ, ਵਾਟਰ ਬਕਸ ਅੱਧਾ ਘੰਟੇ ਸਪਲਾਈ ਹੈ, ਅਜੇ ਤੱਕ ਵਧੀ ਨੀ, ਦੇਖੋ 9 ਸਾਲ ਹੋ ਗਏ
0: ਜੀ ਜੀ।
1: ਕੋਈ ਸ਼ਾਮ ਨੂੰ ਦਿੰਦੇ ਆ, ਸੁਬਹ ਦਾ ਕੋਈ ਪ੍ਰਬੰਧ ਨੀ
0: ਜੀ,
1: ਪਰਸਨਲ ਨਗਰ ਚੋਂ ਲੈ ਕੇ ਫਿਰ ਦਿੰਦੇ ਆ, ਅੱਧੇ ਘੰਟੇ ਤੋਂ ਸਪਲਾਈ ਤਾਂ ਵੱਧ ਕਰੋ ਜੀ, ਥੋੜੀ ਘੰਟਾ ਤਾਂ ਕਰੋ ਕਿਸੇ
0: ਨੂੰ। ਨੋਟ ਕਰੀ ਜਾਂਦੇ ਜੀ, ਨੋਟ ਕਰੀ ਜਾਂਦੇ, ਤੁਸੀਂ ਜਿਹੜਾ ਹੈਗਾ ਮੇਅਰ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ ਤੇ ਰੇਡੀਓ ਰਾਹੀਂ ਸੁਣੋ ਜੀ। ਹਾਂਜੀ ਮੇਅਰ ਸਾਹਿਬ,
2: ਕੋਈ ਪ੍ਰੋਬਲਮ ਨਹੀਂ ਹੈ ਸਰ, ਅਸੀਂ ਅੱਜ ਹੀ ਆਪਣੇ ਐਕਸ਼ਨ ਸਾਹਿਬ ਨਾਲ ਡਿਸਕਸ ਕਰਕੇ ਇਸ ਟਾਈਮ ਨੂੰ ਕਿਸ ਤਰੀਕੇ ਨਾਲ ਵਧਾਇਆ ਜਾ ਸਕਦਾ, ਅਸੀਂ ਉਸ ਤੇ ਵਰਕ ਕਰਨਾ ਸ਼ੁਰੂ ਕਰਦੇ ਹਾਂ। ਬਾਕੀ ਤੁਸੀਂ ਖੁਦ ਵੀ ਵਿਜ਼ਿਟ ਕਰ ਸਕਦੇ ਹੋ ਨਗਰ ਨਿਗਮ ਬਠਿੰਡਾ ਦੇ ਆਫਿਸ ਦੇ ਵਿੱਚ, ਜਿੱਥੇ ਆਪਾਂ ਇਹਨੂੰ ਬੈਠ ਕੇ ਡਿਸਕਸ ਕਰ ਸਕਦੇ।
0: ਹਾਂ ਬਰਾੜ ਸਾਹਿਬ, ਘਬਰਾਓ ਨਾ, ਮੈਂ ਇਧਰੋਂ ਨਿਊਜ਼ ਦੀ ਅਨਾਊਂਸਮੈਂਟ ਕਰ ਦੂੰਗਾ, ਟੈਨਸ਼ਨ ਨਾ ਲਓ, ਠੀਕ ਹੈ ਨਾ। ਹਜੇ 1:08 ਹੋਏ ਆ, ਪਹਿਲੇ ਤਰੇੜੀ ਤਰੇੜੀ ਹੋਏ ਬੈਠੇ ਹੋ ਯਾਰ, ਠੀਕ ਹੈ ਨਾ, ਤੇ ਐਵੇਂ ਟੈਨਸ਼ਨ ਨਾ ਲਿਆ ਕਰੋ, ਠੀਕ ਹੈ। ਤੇ ਇੱਕ ਆਪਣਾ ਕਰ ਦਈਏ ਆਪਾਂ ਕਿ ਉਹ ਇੱਕ ਪਾਰਕ ਉਹ ਹੀ ਜਾਣ ਸਕਦਾ, ਦਲਵੀਰ
3: ਬਿਲਕੁਲ ਜੀ,
0: ਉਹ ਇੱਕ ਪਾਰਕ ਉਹ ਹੀ ਜਾਣ ਸਕਦਾ ਕਿ ਪਦਮ ਦੇ ਵਿੱਚ ਕੀ ਖੂਬੀਆਂ ਨੇ। ਸਿਆਸੀ ਨੁਕਤਾ ਨਜ਼ਰ ਹੈ ਲੋਕੋ, ਪਦਮ ਦੀ ਸ਼ਖਸੀਅਤ ਨੂੰ ਹੋਰ ਵੀ ਉਭਾਰੋ। ਗਲਤ ਨੇ ਜਿਹੜੇ ਤੁਸੀਂ ਮਿੱਥੇ ਨੇ, ਗਲਤ ਨੇ ਜਿਹੜੇ ਤੁਸੀਂ ਮਿੱਥੇ ਨੇ, ਸਿਆਸੀ ਟੀਚੇ ਪਦਮ ਦੇ ਬਾਰੇ ਇੱਕ ਸੁਨੇਹਾ ਦਿੱਤਾ, ਠੀਕ ਹੈ ਨਾ, ਕਿ ਜਿਹੜਾ ਇੱਕ ਨੌਜਵਾਨ ਬੱਚੇ ਦੇ ਰਾਹ ਦੇ ਵਿੱਚ ਕਈ ਰੁਕਾਵਟਾਂ ਖੜੀਆਂ ਕਰਨ ਵਾਲੇ ਵੀ ਆਉਣਗੇ, ਤੇ ਪਦਮ ਨੂੰ
3: ਉਹਦੇ ਸਾਥੀ ਬਣੋ,
0: ਹਾਂ ਪਦਮ ਦੇ ਸਾਥੀ ਵੀ ਬਣੋ, ਪਦਮ ਨੂੰ ਜਿੰਨਾ ਬਾਖੂਬੀ, ਕਿਉਂਕਿ ਪਦਮ ਆਪਣੇ ਪਰਿਵਾਰ ਦਾ ਬੱਚਾ ਹੈ ਨਾ, ਤੇ ਪਦਮ ਕਿੰਨਾ ਡੂੰਘਾ, ਠੀਕ ਹੈ ਨਾ, ਇਹ ਸਰੋਤਿਆਂ ਨੂੰ ਵੀ ਸਮਝਣਾ ਚਾਹੀਦਾ। ਇਹ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਦੋਸਤੋ, ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਖਬਰਾਂ ਦਾ ਟਾਈਮ ਹੈ ਜੀ, ਤੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਤੋਂ ਖਬਰਾਂ ਸੁਣੋ।

0: 3 ਤੋਂ 5 ਮੀਟਰ ਤੱਕ ਉੱਪਰ ਆ ਗਿਆ ਏ। ਇਸ ਦੇ ਨਾਲ ਹੀ ਕਣਕ ਅਤੇ ਝੋਨੇ ਦੇ ਨਾੜ ਵਿੱਚ 1 ਤੋਂ 2 ਕੁਇੰਟਲ ਪ੍ਰਤੀ ਏਕੜ ਵਾਧਾ ਹੋਇਆ ਏ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਸਿੱਧੇ ਤੌਰ ਤੇ ਇਜ਼ਾਫਾ ਹੋਣ ਦੇ ਨਾਲ ਨਾਲ ਬਿਜਲੀ ਦੀ ਖਪਤ ਘਟੀ ਹੈ ਤੇ ਕੁਦਰਤੀ ਊਰਜਾ ਦੀ ਬਚਤ ਹੋਈ ਏ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਕਈ ਥਾਵਾਂ ਤੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀਆਂ ਯੋਜਨਾਵਾਂ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਦਿੱਤੀ ਹੈ। ਕੁੱਲ 510 ਸਕੀਮਾਂ ਲਾਗੂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ 192 ਛੱਪੜ ਆਧਾਰਿਤ ਰੀਚਾਰਜ ਸਕੀਮਾਂ ਅਤੇ 246 ਨਹਿਰ ਆਧਾਰਿਤ ਰੀਚਾਰਜ ਸਕੀਮਾਂ ਸ਼ਾਮਲ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਭਾਖੜਾ ਡੈਮ ਦੀ ਢਾਂਚਾਗਤ ਸੁਰੱਖਿਆ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਕਿਆਸਰਾਈਆਂ ਨੂੰ ਸਿਰੇ ਤੋਂ ਖਾਰਜ ਕੀਤਾ ਏ। ਉਹਨਾਂ ਸਪਸ਼ਟ ਕੀਤਾ ਹੈ ਕਿ ਭਾਖੜਾ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਏ ਤੇ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਭਾਖੜਾ ਡੈਮ ਦੇ ਝੁੱਕ ਜਾਣ ਸੰਬੰਧੀ ਕੁਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ੍ਰੀ ਗੋਇਲ ਨੇ ਦੱਸਿਆ ਕਿ ਅਜਿਹੀਆਂ ਗਲਤ ਤੇ ਭਰਮਾਉਣ ਵਾਲੀਆਂ ਰਿਪੋਰਟਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਬੇਲੋੜੀ ਦਹਿਸ਼ਤ ਫੈਲ ਗਈ ਏ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਡੈਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਪਾਣੀ ਦਾ ਦਬਾਅ ਵਧਣ ਅਤੇ ਇਸ ਵਿੱਚ ਮਸਮੂਲੀ ਜਿਹਾ ਝੁਕਾਅ ਆਉਂਦਾ ਹੈ ਤੇ ਦਬਾਅ ਘਟਣ ਤੇ ਇਹ ਫਿਰ ਆਪਣੀ ਅਸਲ ਸਥਿਤੀ ਵਿੱਚ ਆ ਜਾਂਦਾ ਹੈ। ਗਾਰ ਸੰਬੰਧੀ ਕੈਬਨਿਟ ਮੰਤਰੀ ਨੇ ਸਪਸ਼ਟ ਕੀਤਾ ਕਿ ਜਮ੍ਹਾਂ ਹੋਈ ਗਾਰ ਡੈਮ ਦੀ ਕੰਧ ਤੋਂ ਲਗਭਗ 12 ਕਿਲੋਮੀਟਰ ਉੱਪਰਲੇ ਹਿੱਸੇ ਵਿੱਚ ਮੌਜੂਦ ਹੈ ਅਤੇ ਇਸ ਦਾ ਡੈਮ ਦੀ ਢਾਂਚਾਗਤ ਸੁਰੱਖਿਆ ਨਾਲ ਕੋਈ ਸੰਬੰਧ ਨਹੀਂ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਲਾਲਚੰਦ ਕਟਾਰੂ ਨੇ ਦੱਸਿਆ ਹੈ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪਰਿਵਾਰ ਰਾਸ਼ਨ ਦੀ ਪ੍ਰਾਪਤੀ ਤੋਂ ਵਾਂਝਾ ਨਾ ਰਹੇ। 8ਵੇਂ ਪਾਤਸ਼ਾਹ ਬਾਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਤੇ ਦਇਆ ਦਾ ਸੰਦੇਸ਼ ਦੇਣ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਪੰਜਾਬ ਸਮੇਤ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ। ਗੁਰਪੁਰਬ ਮੌਕੇ ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@airnju ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਵਕਤ ਹੋਇਆ 1:15 ਤੇ 26 ਸੈਕਿੰਡ ਦਾ। ਜਾਰੀ ਹੈ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਪਦਮਜੀਤ ਸਿੰਘ ਮਹਿਤਾ, ਮੇਅਰ ਬਠਿੰਡਾ, ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸ਼੍ਰੀ ਬਲਜੀਤ ਸ਼ਰਮਾ ਤੇ ਦਲਵੀਰ ਸਿੰਘ।
2: ਧੰਨਵਾਦ ਜੀ ਰਵੀਸ਼ਾ। ਬਲਜੀਤ ਸਰ, ਬਹੁਤ ਬਹੁਤ ਧੰਨਵਾਦ। ਮੇਅਰ ਸਾਹਿਬ ਸਾਡੇ ਨਾਲ ਨੇ ਤੇ ਅੱਜ ਸ਼ਹਿਰ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਜਿਹੜੇ ਸਾਨੂੰ ਲੱਗਦਾ ਸੀਗਾ ਕਿ ਆਹ ਮੁੱਦੇ ਜਿਹੜੇ ਮੇਅਰ ਸਾਹਿਬ ਦੇ ਨਾਲ ਉਹਨਾਂ ਦੀ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਦੇ ਹੱਲ ਲਏ ਜਾਣ, ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਜਾਣਕਾਰੀ ਹੈ ਉਹ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ ਤਕਰੀਬਨ 12 ਦੇ ਕਰੀਬ ਫੋਨ ਆ ਚੁੱਕੇ ਨੇ ਤੇ 12 ਦੇ ਕਰੀਬ ਫੋਨਾਂ ਦੇ ਵਿੱਚੋਂ ਕੋਈ ਅਜਿਹਾ ਮਸਲਾ ਨਹੀਂ ਆਇਆ ਜਿਹੜਾ ਨੋਟ ਨਾ ਕੀਤਾ ਹੋਵੇ ਤੇ ਅੱਗੇ ਨੋਟ ਨਾ ਕਰਵਾਇਆ ਹੋਵੇ। ਮੇਅਰ ਸਾਹਿਬ, ਆਕਾਸ਼ਵਾਣੀ FM ਬਠਿੰਡਾ ਵੱਲੋਂ ਦੂਸਰੇ ਚੰਕ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਮਤਾ ਮੈਡਮ, ਤੁਹਾਡਾ ਵੀ ਬਹੁਤ ਸਵਾਗਤ ਹੈ, ਸਾਡੇ ਨਾਲ ਸ਼ਿਰਕਤ ਕਰ ਰਹੇ ਹੋ। ਫੋਨ ਕਾਲਸ ਮਮਤਾ ਮੈਮ ਹੀ ਲੈਣਗੇ ਤੇ ਫੋਨ ਕਾਲਸ ਦਿਖ ਰਹੀ ਹੈ ਉਸ ਤੋਂ ਪਹਿਲਾਂ
3: ਜੀ ਸਤਵਾਲ ਸਰ ਇਸ਼ਾਰਾ ਕਰ ਰਹੇ ਨੇ, ਆਈ ਥਿੰਕ ਸੋ, ਇੱਕ ਫੋਨ ਕਾਲ ਦਾ ਤੇ ਆਪਾਂ ਲੈਣੇ ਆ ਜੀ ਇੱਕ ਫੋਨ ਕਾਲ। 0164-242-3131 ਹੋ ਚੁੱਕਾ ਡਾਇਲ। ਹੈਲੋ
4: ਹੈਲੋ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਪਹਿਲਾਂ ਆਪਣਾ ਨਾਮ ਤੇ ਪਤਾ ਦੱਸ ਦਿਓ।
4: ਮੈਂ ਜਸਵੀਰ ਕੌਰ ਜੀ, ਬਠਿੰਡਾ ਤੋਂ ਬੋਲ ਰਹੀ ਹਾਂ, ਬਲਰਾਜ ਨਗਰ ਤੋਂ।
3: ਜੀ ਜਸਵੀਰ ਕੌਰ ਜੀ, ਸਵਾਗਤ ਹੈ ਤੇ ਮੇਅਰ ਸਰ ਨਾਲ ਕੀ ਗੱਲ ਸਾਂਝੀ ਕਰੋਗੇ?
4: ਮੈਂ ਬਸ ਇਹੀ ਗੱਲ ਸਾਂਝੀ ਕਰਨੀ ਹੈ ਜੀ, ਮੇਰਾ ਨਾ ਪੈਨਸ਼ਨ ਦਾ ਕੋਈ ਹੱਲ ਨਹੀਂ ਹੋ ਰਿਹਾ, ਪੈਨਸ਼ਨ ਕੱਟੀ ਹੋਈ ਹੈ ਹੋਰ ਬਹੁਤ ਜ਼ਿਆਦਾ।
3: ਜੀ ਤੇ ਪੈਨਸ਼ਨ ਪਹਿਲੇ ਲੱਗੀ ਹੋਈ ਸੀ ਜਾਂ ਅਜੇ ਸ਼ੁਰੂ ਤੋਂ ਹੀ ਨਹੀਂ ਲੱਗੀ?
4: ਨਹੀਂ, ਲੱਗੀ ਹੋਈ ਹੈ ਜੀ, ਲੱਗੀ ਹੋਈ ਸੀ।
3: ਤੇ ਹੁਣ ਮਤਲਬ ਮਿਲ ਨਹੀਂ ਰਹੀ?
4: ਨਹੀਂ ਜੀ।
3: ਜੀ ਸਰ,
5: ਕੋਈ ਗੱਲ ਨੀ ਆਂਟੀ ਜੀ, ਤੁਹਾਡੀ ਉਮਰ ਜ਼ਿਆਦਾ, ਤੁਸੀਂ ਤੁਹਾਡਾ ਨੰਬਰ ਅਸੀਂ ਨੋਟ ਕਰ ਲੈਂਦੇ ਹਾਂ, ਸਾਡਾ ਇੱਕ ਸਾਥੀ ਤੁਹਾਨੂੰ ਫੋਨ ਕਰੇਗਾ ਤਾਂ ਕਿ ਤੁਹਾਨੂੰ ਇਹ ਸਹੂਲਤ ਅਸੀਂ ਦੁਬਾਰਾ ਤੋਂ ਪ੍ਰੋਵਾਈਡ ਕਰਾ ਸਕੀਏ, ਕੋਈ ਇਸ ਚ ਪ੍ਰੋਬਲਮ ਨਹੀਂ।
4: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਨਾਲ ਬੇਟਾ ਉਮਰ ਬਹੁਤ ਜ਼ਿਆਦਾ ਹੈ, ਤੁਰਿਆ ਫਿਰਿਆ ਨਹੀਂ ਜਾਂਦਾ, ਕੋਈ ਲੈ ਕੇ ਵੀ ਨਹੀਂ ਜਾਂਦਾ।
5: ਕੋਈ ਗੱਲ ਨੀ ਆਂਟੀ, ਅਸੀਂ ਕਰਾਂਗੇ ਹੱਲ।
2: ਬਿਲਕੁਲ ਮੇਰ ਸਾਹਿਬ, ਲੋਕਾਂ ਨੂੰ ਉਮੀਦ ਹੀ ਬੜੀ ਹੈ, ਤੁਸੀਂ ਯੰਗ ਹੋ, ਐਨਰਜੈਟਿਕ ਹੋ ਔਰ ਲੋਕਾਂ ਦੇ ਮਸਲੇ ਸੁਣਨ ਲਈ ਹਰ ਸਮੇਂ ਤਿਆਰ ਰਹਿੰਦੇ ਹੋ। ਕੁਝ ਅਜਿਹੇ ਜਿਹੜੇ ਪੁਰਾਣੀ ਟਰਮ ਦੇ ਵਿੱਚ ਤੁਹਾਡੇ ਵੱਲੋਂ ਲਏ ਗਏ

0: ਪਿਛਲੇ ਸੀ ਜਿਹੜੇ ਅੱਜ ਵੀ ਤੁਹਾਨੂੰ ਮਾਣ ਮਹਿਸੂਸ ਕਰਾਉਂਦੇ ਨੇ ਉਹ ਕਿਹੜੇ ਕਿਹੜੇ ਸੀ ਤੇ ਦੂਸਰੀ ਟਰਮ ਦੇ ਵਿੱਚ ਕਿਹੜੇ ਕਿਹੜੇ ਉਹ ਫੈਸਲੇ ਨੇ ਜਿਹੜੇ ਬਠਿੰਡਾ ਨੂੰ ਖੂਬਸੂਰਤ ਬਣਾਉਣ ਲਈ ਬਠਿੰਡਾ ਨੂੰ ਹੋਰ ਵਿਕਸਿਤ ਕਰਨ ਲਈ ਤੁਹਾਡੀ ਰਹਿਨੁਮਾਈ ਚ ਜਿਹੜੇ ਆ ਉਹ ਤੁਹਾਡੇ ਦਿਲ ਦੇ ਨੇੜੇ ਨੇ?
1: ਸਰ, ਸਭ ਤੋਂ ਪਹਿਲਾਂ ਤਾਂ ਆਉਣ ਵਾਲੀ ਟਰਮ ਦੇ ਵਿੱਚ ਸਾਡੀ ਇੱਕ ਵਿਜ਼ਨ ਹੈ ਕਿ ਸਾਡੇ ਸਾਰੇ ਹੀ ਯੂਥ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਕਿਸ ਤਰੀਕੇ ਨਾਲ ਲਿਜਾ ਸਕੀਏ। ਅਸੀਂ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਇੱਕ ਯੂਥ ਹੋਣ ਦੇ ਨਾਤੇ, ਇੱਕ ਨੌਜਵਾਨ ਹੋਣ ਦੇ ਨਾਤੇ, ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੱਧ ਤੋਂ ਵੱਧ ਗਰਾਊਂਡਾਂ ਦੇ ਵਿੱਚ ਲਿਜਾਇਆ ਜਾਵੇ, ਉਹਨਾਂ ਨੂੰ ਖਿਡਾਇਆ ਜਾਵੇ, ਤਾਂ ਕਿ ਉਹ ਜੋ ਇਸ ਨਸ਼ੇ ਦੀ ਚਪੇਟ ਤੋਂ ਗੁਜ਼ਰ ਰਿਹਾ ਪੰਜਾਬ ਹੈ ਉਸ ਤੋਂ ਦੂਰ ਹੋ ਸਕੇ। ਅਤੇ ਜੇਕਰ ਉਹਨਾਂ ਨੇ ਕਿਸੇ ਤਰੀਕੇ ਦਾ ਕੋਈ ਵੀ ਐਡਿਕਸ਼ਨ ਉਹਨਾਂ ਦੇ ਅੰਦਰ ਹੋਵੇ ਤਾਂ ਉਹ ਗਰਾਊਂਡ 'ਤੇ ਜਾਣ ਦੀ ਐਡਿਕਸ਼ਨ ਹੋਵੇ, ਉਹ ਖੇਡਾਂ ਦੀ ਐਡਿਕਸ਼ਨ ਹੋਵੇ, ਤਾਂ ਉਸ ਨੂੰ ਲੈ ਕੇ ਸਾਡੀ ਇੱਕ ਕੋਸ਼ਿਸ਼ ਹੈ ਕਿ ਅਸੀਂ ਹੁਣ ਪੂਰੇ ਬਠਿੰਡਾ ਦੇ ਵਿੱਚ ਤਕਰੀਬਨ 100 ਦੇ ਕਰੀਬ ਅਸੀਂ ਐਸੇ ਪਾਰਕਸ ਆਈਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਇੱਕ ਸਪੋਰਟਸ ਫੈਸਿਲਿਟੀ ਐਡ ਕਰਨਾ ਚਾਹੁੰਦੇ ਹਾਂ। ਫੋਰ ਐਗਜ਼ਾਮਪਲ, ਇੱਕ ਪਾਰਕ ਦੇ ਵਿੱਚ ਅਸੀਂ 3 ਤਰੀਕੇ ਦੀ ਸਪੋਰਟਸ ਫੈਸਿਲਿਟੀ ਐਡ ਕਰ ਸਕਦੇ ਹਾਂ, ਇੱਕ ਬੈਡਮਿੰਟਨ ਕੋਰਟ, ਇੱਕ ਵਾਲੀਬਾਲ ਕੋਰਟ ਜਾਂ ਫਿਰ ਇੱਕ ਹਾਫ ਕੋਰਟ ਬਾਸਕਿਟਬਾਲ। ਇਹ ਚੀਜ਼ਾਂ ਦੇ ਨਾਲ ਵੱਧ ਤੋਂ ਵੱਧ ਬੱਚਿਆਂ ਦਾ ਰੁਝਾਨ ਵਧੂਗਾ ਗਰਾਊਂਡ 'ਤੇ ਜਾਣ
2: ਜੀ। ਜੀ ਸਰ, ਵੈਸੇ ਇਸੇ ਹੀ ਸਵਾਲ 'ਤੇ ਦੁਬਾਰਾ ਆਵਾਂਗੇ, ਇੱਕ ਫੋਨ ਕਾਲ ਹੈ ਜੀ। ਹੈਲੋ
3: ਜੀ, ਨਮਸਕਾਰ ਜੀ।
2: ਨਮਸਕਾਰ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
3: ਮੈਂ ਹਰਬੰਸ ਸਿੰਘ, ਸ਼ਕਤੀ ਵਿਹਾਰ, ਗਲੀ ਨੰਬਰ 5/5 ਤੋਂ ਬੋਲ ਰਿਹਾ ਜੀ।
2: ਜੀ ਸਵਾਗਤ ਹੈ ਸ਼ਕਤੀ ਵਿਹਾਰ ਵਾਲਿਓ, ਤੇ ਕੀ ਸਵਾਲ ਹੈ ਤੁਹਾਡਾ ਮੇਅਰ ਸਰ ਨਾਲ?
3: ਸਵਾਲ ਸਰ, ਪਹਿਲਾਂ 8/12/8/25 ਨੂੰ ਵੀ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਵਿੱਚ ਗੱਲਬਾਤ ਹੋਈ ਸੀ ਜੀ।
2: ਜੀ,
3: ਉਹਦੇ ਵਿੱਚ ਅਮਰਜੀਤ ਮਹਿਤਾ ਜੀ ਨੂੰ ਵੀ ਐਪਲੀਕੇਸ਼ਨ ਦੇ ਕੇ ਆਏ ਸੀਗੇ, ਉਦੋਂ ਮੇਅਰ ਸਾਹਿਬ ਹੈ ਨੀ ਸੀਗੇ ਉਸ ਟਾਈਮ ਆਫਿਸ ਚ, ਤੇ ਦੁਬਾਰਾ ਸੀ ਗਿਆ ਤੇ ਮੇਅਰ ਸਾਹਿਬ ਵੀ ਸੀਗੇ, ਤੇ ਮੈਂ ਦੁਬਾਰਾ ਫਿਰ ਐਪਲੀਕੇਸ਼ਨ ਦਿੱਤੀ ਸੀ। ਐਪਲੀਕੇਸ਼ਨ ਸੀ ਗਲੀ ਵਿੱਚ ਕਾਰ ਲੱਗੇ ਖੰਭਿਆਂ ਨੂੰ ਇੱਕ ਪਾਸੇ ਕਰਾਉਣ ਵਾਲੀ
2: ਜੀ,
3: ਇਹ ਗਲੀ ਨੰਬਰ 5/5-6 ਹੈ ਨਾ ਜੀ, ਉਹਨਾਂ ਦੇ ਵਿਚਕਾਰ ਖੰਭੇ ਲੱਗੇ ਆ 2
2: ਜੀ,
3: ਆਉਣ ਜਾਣ ਦੀ ਬੜੀ ਪ੍ਰੋਬਲਮ ਹੈ। ਇੱਕ ਤਾਂ ਇਹ ਸੀਗਾ, ਤੇ ਹੁਣ ਆਪਣੇ ਵਾਰਡ ਨੰਬਰ 6 ਦੇ ਆਪਣੇ ਕਾਉਂਸਲਰ ਬੇਅੰਤ ਸਿੰਘ ਰੰਧਾਵਾ ਦੇ ਥਰੂ ਵੀ 3 ਐਪਲੀਕੇਸ਼ਨਾਂ ਦਿੱਤੀਆਂ ਇਸੇ ਵਾਰੀ
2: ਜੀ,
3: ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਸਰ, ਇਹ ਪੁੱਛਣਾ ਚਾਹੁੰਦੇ ਸੀ।
0: ਗਲੀ ਦੇ ਖੰਭਿਆਂ ਦੀ ਜਿਹੜੀ ਸਮੱਸਿਆ ਹੈਗੀ ਹੈ ਜੀ,
3: ਹਾਂਜੀ,
0: ਇਹ PSPCL ਦੇ ਜ਼ਰੀਏ
1: ਜੋ ਇਹ ਗਲੀ ਦੇ ਵਿੱਚ ਕਾਰ ਲੱਗੇ ਖੰਭਿਆਂ ਦੀ ਜੋ ਪ੍ਰੋਬਲਮ ਹੈਗੀ ਹੈ ਉਹ PSPCL ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ। ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਭੇਜੀਏ ਕਿ ਇਹਨਾਂ ਖੰਭਿਆਂ ਨੂੰ ਹਟਾਉਣ ਜਾਂ ਫਿਰ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਕੋਈ ਘਰ ਵਾਸੀ ਜਾਂ ਫਿਰ ਜਿਨ੍ਹਾਂ ਦਾ ਵੀ ਘਰ ਹੈਗਾ ਉਹ ਆਪਣੇ ਖੰਭੇ ਨੂੰ ਰਿਪਲੇਸ ਜਾਂ ਰੀਪਲੇਸ ਸ਼ਿਫਟ ਕਰਨਾ ਚਾਹੁੰਦੇ ਨੇ, ਉਸ ਦੀ ਇੱਕ ਪਰਟੀਕੂਲਰ ਫੀਸ ਹੁੰਦੀ ਹੈ ਜੋ ਤੁਹਾਨੂੰ PSPCL ਨੂੰ ਭਰਨੀ ਪੈਂਦੀ ਹੈ। ਤੁਸੀਂ ਕਦੋਂ ਵੀ ਜਾ ਕੇ PSPCL ਕੋਲ ਆਪਣਾ ਐਸਟੀਮੇਟ ਬਣਵਾ ਕੇ ਉਹਨਾਂ ਖੰਭਿਆਂ ਨੂੰ ਸ਼ਿਫਟ ਕਰਨ ਦੇ ਲਈ ਐਸਟੀਮੇਟ ਬਣਵਾ ਕੇ ਉਹਨੂੰ ਕਦੋਂ ਵੀ ਸ਼ਿਫਟ ਕਰਵਾ ਸਕਦੇ ਹੋ
2: ਜੀ। ਮੇਅਰ ਸਰ, ਉਸੇ ਹੀ ਸਵਾਲ ਤੇ ਦੁਬਾਰਾ ਆਨੇ ਆ, ਤੁਸੀਂ ਬਹੁਤ ਵਧੀਆ ਪਿਛਲੇ ਸਾਲਾਂ ਚ ਅਸੀਂ ਦੇਖਿਆ ਕਿ ਸਪੋਰਟਸ ਨੂੰ ਲੈ ਕੇ, ਖੇਡਾਂ ਨੂੰ ਲੈ ਕੇ ਬੜੇ ਵਧੀਆ ਨਵੇਂ ਨਵੇਂ ਕਦਮ ਚੱਕੇ ਤਾਂ ਕਿ ਜਿਹੜਾ ਯੂਥ ਹੈ ਉਹ ਡਰੱਗਸ ਤੋਂ, ਨਸ਼ਿਆਂ ਤੋਂ ਦੂਰ ਰਹਿਣ। ਪਰ ਕੀ ਯੂਥ ਨੂੰ ਆਪਾਂ ਇੱਕ ਕੰਮ ਤੇ ਲਗਾਉਣ ਲਈ, ਕੋਈ ਆਪਣੇ ਏਰੀਏ ਦੇ ਵਿੱਚ ਇੰਡਸਟਰੀ ਵੱਲ ਨੂੰ, ਆਪਾਂ ਇੰਡਸਟਰੀ ਨੂੰ ਇੱਥੇ ਲਿਆਉਣ ਲਈ ਕੋਈ ਆਪਾਂ ਨਵੀਂ ਪਹਿਲਕਦਮੀ ਕੀਤੀ ਹੋਵੇ?
1: ਮੈਮ, ਐਸਾ ਐਸੀ ਕੋਈ ਪਹਿਲਕਦਮੀ ਨਹੀਂ, ਬਟ ਜਿਹੜੇ ਵੀ ਆਪਣੇ ਇੰਡਸਟਰੀਅਲ ਏਰੀਆਜ਼ ਨੇ ਉਹਨਾਂ ਦੀ ਫੈਸਿਲਿਟੀ ਨੂੰ ਵਧਾਉਣ ਦੇ ਲਈ, ਉਹਨਾਂ ਨੂੰ ਬੈਟਰ ਕਰਨ ਦੇ ਲਈ ਸਾਡੀ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਯਤਨ ਜਾਰੀ ਨੇ, ਅਤੇ ਪਿਛਲੀ ਟਰਮ ਦੇ ਵਿੱਚ ਵੀ ਅਸੀਂ ਅੱਛੇ ਯਤਨ ਕਰਦੇ ਰਹੇ। ਜਿੰਨੇ ਵੀ ਫੋਕਲ ਪੁਆਇੰਟਸ ਨੇ ਇੰਡਸਟਰੀਅਲ ਏਰੀਆਜ਼ ਨੇ ਸ਼ਹਿਰ ਦੇ ਵਿੱਚ, ਉਹਨਾਂ ਦੀ ਫੈਸਿਲਿਟੀ ਨੂੰ ਬੈਟਰ ਕਰਨ ਦੇ ਵਿੱਚ ਨਗਰ ਨਿਗਮ ਬਠਿੰਡਾ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ਤੇ ਅੱਗੇ ਵੀ ਪਾਉਂਦੀ।
2: ਕੀ ਬਾਤ ਹੈ ਜੀ, ਬਹੁਤ ਵਧੀਆ। ਇੱਕ ਫੋਨ ਕਾਲ ਹੈ ਜੀ। ਹੈਲੋ,
3: ਹੈਲੋ ਜੀ, ਨਮਸਕਾਰ ਜੀ।
2: ਨਮਸਕਾਰ ਸਰ, ਥੋੜਾ ਉੱਚੀ ਬੋਲੋ ਤੇ ਆਪਣਾ ਨਾਮ ਤੇ ਪਤਾ ਦੱਸ ਦਿਓ।
3: ਨਮਸਕਾਰ ਜੀ, ਮੈਂ ਪਰਜਾਪਤ ਗਲੀ ਨੰਬਰ 6 ਤੋਂ ਬੋਲ ਰਿਹਾ ਜੀ।
2: ਜੀ ਸਰ, ਸਵਾਗਤ ਹੈ ਤੇ ਕੀ ਸਵਾਲ ਕੀ ਹੈ ਮੇਅਰ ਸਰ ਨਾਲ?
3: ਮੈਂ 6 ਨੰਬਰ ਗਲੀ ਚ ਹੈ ਜੀ, ਸਾਡਾ ਨਾ ਸੀਵਰੇਜ ਬੰਦ ਹੋ ਜਾਂਦਾ ਜੀ,
2: 6
3: ਮਹੀਨੇ ਹੋ ਗਏ ਠੀਕ ਕਰਾਨੇ, 12 ਵਜੇ ਫੇਰ ਬੰਦ ਹੋ ਜਾਂਦਾ ਜੀ।
2: ਜੀ,
1: ਕਿੱਥੇ? ਪਰਜਾਪਤ ਕਲੋਨੀ ਚ।
3: ਹਾਂਜੀ, 6 ਨੰਬਰ ਗਲੀ ਚ ਮੈਂ ਬੇਨਤੀ ਕਰਨਾ ਚਾਹੁੰਦਾ, ਉਹ ਕਹਿੰਦੇ ਠੀਕ ਕਰਨ ਆਉਂਦੇ ਨਾ ਪਹਿਲੇ

0: ਲੋਕ ਕਹਿੰਦੇ ਅੱਗੋਂ ਠੀਕ ਕਰਾਉਣਾ ਕਰਨਾ ਪਊਗਾ ਜੀ ਅੱਗੇ ਜਾ ਕੇ,
1: ਕੋਈ ਪ੍ਰੋਬਲਮ ਨੀ ਜੀ, ਅਸੀਂ ਆਪਣੇ ਆਪ ਠੀਕ ਕਰਾ ਦਾਂਗੇ।
0: ਹਾਂ ਇਹ ਠੀਕ ਕਰਾ ਦਿਓ, ਮਿਹਰਬਾਨੀ ਬਹੁਤ,
1: ਤੁਹਾਡਾ ਫੋਨ ਨੰਬਰ ਅਸੀਂ ਇੱਥੋਂ ਲੈ ਲਾਂਗੇ, ਆਪਣੇ ਕੋਲ ਫੋਨ ਨੰਬਰ ਤਾਂ ਮਿਲ
2: ਜਾਏਗਾ, ਬਿਲਕੁਲ ਬਿਲਕੁਲ ਬਿਲਕੁਲ ਸਰ,
1: ਫੋਨ ਨੰਬਰ ਇੱਥੋਂ ਲੈ ਕੇ ਅਸੀਂ ਤੁਹਾਨੂੰ ਅੱਜ ਦੀ ਅੱਜ ਹੀ ਕਾਲ ਕਰਵਾਉਂਦੇ ਜੀ।
2: ਜੀ ਬਹੁਤ ਬਹੁਤ ਸ਼ੁਕਰੀਆ, ਇਹ ਪ੍ਰੋਗਰਾਮ ਦਾ ਨਾਮ ਹੀ ਹੈ ਜੀ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੇ ਅੱਜ ਜਿੰਨੀਆਂ ਵੀ ਫੋਨ ਕਾਲਸ ਨੇ ਉਹ ਬੜੀਆਂ ਸਾਰਥਕ ਹੋ ਰਹੀਆਂ ਨੇ, ਕਿਉਂਕਿ ਮੇਅਰ ਸਰ ਨਾਲ ਹੀ ਨਾਲ ਵਾਅਦਾ ਵੀ ਕਰ ਰਹੇ ਨੇ, ਨਾਲ ਹੀ ਨਾਲ ਮੈਂ ਦੇਖ ਰਹੀ ਹਾਂ ਜੀ ਉਹਨਾਂ ਦੇ ਹੱਥ ਵਿੱਚ ਕਾਗਜ਼ ਤੇ ਪੈਨ ਹੈ, ਨੋਟ ਬਰਾਬਰ ਹੋ ਰਿਹਾ ਹੈ ਸਾਰਾ ਨਾਮ ਪਤੇ, ਤੇ ਉਮੀਦ ਕਰਦੇ ਹਾਂ ਕਿ ਸ਼ਾਮ ਤੱਕ ਇਹਨਾਂ ਦੇ ਪ੍ਰਤੀ ਜਿਹੜੀਆਂ ਮੁਸ਼ਕਿਲਾਂ ਦੱਸੀਆਂ ਗਈਆਂ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ।
3: ਬਿਲਕੁਲ, ਹੱਲ ਵੀ ਹੁੰਦਾ ਤੇ ਰਾਹ ਵੀ ਪਾ ਦਿੰਦੇ ਨੇ, ਜਿਵੇਂ ਭਾਵੇਂ ਉਹ ਖੰਭਿਆਂ ਦੀ ਸਮੱਸਿਆ ਹੈ ਪਰ ਸਰ ਨੇ ਦੱਸਤਾ ਉਹਨਾਂ ਕੋਲ ਜਾਣਕਾਰੀ ਹੈ ਕਿ ਅੱਗੇ PSPL ਨੇ ਭਵਿੱਖ ਦੇ ਵਿੱਚ ਇਹਨੂੰ ਦੂਰ ਕਰਨਾ, ਤੁਸੀਂ ਫੀਸ ਭਰੋ ਤੇ ਆਪਦੇ ਖੰਭੇ ਵੀ ਵਾਪਸ ਹੁੰਦੇ ਆ, ਤੇ ਤੁਸੀਂ ਜਦੋਂ ਵੀ ਸਾਡੇ ਨਾਲ ਜੁੜਦੇ ਹੋ ਮੇਰ ਸਾਹਿਬ ਆਕਾਸ਼ਵਾਣੀ FM ਬਠਿੰਡਾ ਨਾਲ, ਤਾਂ ਸਾਡੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਇੱਕ ਸ਼ਖਸੀਅਤ ਜਿਨ੍ਹਾਂ ਨੇ ਤੁਹਾਨੂੰ ਨਿਖਾਰਿਆ ਤੇ ਜਿਨ੍ਹਾਂ ਨੇ ਤੁਹਾਨੂੰ ਉਸ ਰਸਤੇ ਤੇ ਤੋਰਿਆ, ਉਹ ਸ਼ਖਸੀਅਤ ਚੁੱਪ ਚਾਪ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੀ ਹੈ, ਤੇ ਉਹਦੇ ਵਿੱਚ ਸਭ ਤੋਂ ਵੱਡਾ ਨਾਮ, ਜੇ ਅੱਜ ਮੈਂ ਵੀ ਕ੍ਰਿਕਟ ਸਾਰੀ ਉਮਰ ਖੇਡਦਾ ਰਿਹਾ ਸਰ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਸੀ, ਪਰ ਅੱਜ ਐਡੇ ਐਡੇ ਵੱਡੇ ਮੈਗਾ ਸਟਾਰ ਜਿਹੜੇ ਹੈਗੇ ਆ ਉਹ ਸਾਡੇ ਇਲਾਕੇ ਦੇ ਵਿੱਚ ਭਵਿੱਖ ਦੇ ਵਿੱਚ ਕਦੋਂ ਦੇਖਣਗੇ, ਤੇ ਕ੍ਰਿਕਟ ਤੇ ਹੋਰ ਖੇਡਾਂ ਜਿਹੜੀਆਂ ਹੈਗੀਆਂ ਉਹ ਕਿਵੇਂ ਪ੍ਰਮੋਟ ਕਰੋਗੇ ਜੀ, ਸਾਡੇ ਕੋਲ ਬੜਾ ਵੱਡਾ ਅਵਸਰ ਆ ਮੌਕਾ।
1: ਸਰ ਸਭ ਤੋਂ ਪਹਿਲਾਂ ਤਾਂ ਬਹੁਤ ਅੱਛਾ ਇਹ ਸਵਾਲ ਹੈਗਾ ਕਿ ਕਿਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਲਿਜਾ ਸਕਦੇ
2: ਜੀ।
1: ਅਸੀਂ ਆਪਣੇ ਪਰਿਵਾਰ ਵੱਲੋਂ, ਆਪਣੀ ਟੀਮ ਵੱਲੋਂ ਇੱਕ ਵਰਲਡ ਵਾਈਜ਼ ਕ੍ਰਿਕਟ ਟੂਰਨਾਮੈਂਟ ਵੀ ਪਿਛਲੇ ਟਰਮ ਦੇ ਵਿੱਚ ਹੋਸਟ ਕੀਤਾ, ਜਿਸ ਦਾ ਫਾਈਨਲ ਹੁਣ 14 August 2026 ਨੂੰ ਹੋਣ ਜਾ ਰਿਹਾ। ਇਸ ਟੂਰਨਾਮੈਂਟ ਨੂੰ ਵੀ ਕੰਪਲੀਟਲੀ ਫ੍ਰੀ ਆਫ ਕੋਸਟ ਹਰ ਇੱਕ ਪਲੇਅਰ ਨੂੰ ਖਿਡਾਇਆ ਗਿਆ, ਤੇ ਸਭ ਤੋਂ ਜ਼ਰੂਰੀ ਸੂਚਨਾ ਕਿ ਇਸ ਟੂਰਨਾਮੈਂਟ ਨੂੰ ਹੋਸਟ ਕਰਨ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਦਾ ਜਾਂ ਫਿਰ ਪੰਜਾਬ ਸਰਕਾਰ ਦਾ ਇੱਕ ਸਿੰਗਲ ਪੈਨੀ ਵੀ ਨਹੀਂ ਲੱਗਿਆ। ਇਹ ਸਾਡੇ ਸਾਰੇ ਸਾਥੀਆਂ ਨੇ ਇਹਨਾਂ ਸੋਹਣਾ ਜੋ ਉਪਰਾਲਾ ਸੀਗਾ ਉਸਨੂੰ ਦੇਖਦੇ ਹੋਏ ਆਪਣਾ ਯੋਗਦਾਨ ਪਾਇਆ, ਤੇ ਬਹੁਤ ਹੀ ਸੋਹਣਾ ਇਹਦਾ ਆਗਾਜ਼ ਹੋਇਆ ਸੀਗਾ, ਕਾਫੀ ਬਾਲੀਵੁੱਡ ਸਟਾਰ ਸਿੰਗਰ ਆਪਣੇ ਬਠਿੰਡਾ ਸ਼ਹਿਰ ਦੇ ਵਿੱਚ ਆਏ ਸੀਗੇ, ਤੇ ਉਸ ਦੇ ਨਾਲ ਹੀ ਹਰ ਇੱਕ ਵਾਰਡ ਦੇ ਬੱਚੇ ਨੇ ਸਾਥੀ ਨੇ ਇਸ ਟੂਰਨਾਮੈਂਟ ਨੂੰ ਇੰਜੋਏ ਕੀਤਾ ਤੇ ਗਰਾਊਂਡ ਵੱਲ ਆਪਣਾ ਰੁਝਾਨ ਵਧਾਇਆ। ਦੇਖੋ ਜਦੋਂ ਬੱਚੇ ਗਰਾਊਂਡ ਵੱਲ ਆਉਂਦੇ ਨੇ ਤਾਂ ਹੀ ਟੈਲੈਂਟ ਹੰਟ ਹੁੰਦਾ
3: ਜੀ,
1: ਇਹ ਛੋਟੇ ਛੋਟੇ ਉਪਰਾਲੇ ਨੇ ਟੈਲੈਂਟ ਹੰਟ ਕਰਨ ਦੇ। ਉਸ ਤੋਂ ਬਾਅਦ ਹੁਣ ਬੜੀ ਮਾਣ ਦੀ ਗੱਲ ਹੈਗੀ ਹੈ ਕਿ ਬਠਿੰਡਾ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵੀ ਆ ਰਿਹਾ ਫਾਦਰ ਸਾਹਿਬ ਦੀ ਟਰਮ ਦੇ ਵਿੱਚ, ਤੇ ਨਾਲ ਹੀ ਪੰਜਾਬ ਪ੍ਰੀਮੀਅਰ ਲੀਗ ਦਾ ਆਗਾਜ਼ ਵੀ ਹੁਣ ਹੋਣ ਜਾ ਰਿਹਾ, ਤੇ ਐਸੇ ਕਈ ਇਤਿਹਾਸਿਕ ਜੋ ਫੈਸਲੇ ਲਿੱਤੇ ਜਾ ਰਹੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਵੱਲ ਲੈ ਕੇ ਜਾਇਆ ਜਾਏ, ਤੇ ਪੰਜਾਬ ਦਾ ਨਾਮ ਹੁਣ ਜੋ ਹੈ ਉੜਤਾ ਪੰਜਾਬ ਤੋਂ ਹਟ ਕੇ ਖੇਡਤਾ ਜਾਂ ਫਿਰ ਪੜ੍ਹਤਾ ਪੰਜਾਬ ਹੋਵੇ।
2: ਵਾਹ ਜੀ ਵਾਹ, ਕੀ ਬਾਤ ਹੈ।
3: ਬਿਲਕੁਲ ਜੀ, ਸਾਨੂੰ ਵੀ ਪੂਰੀ ਉਮੀਦ ਆ ਕਿ ਇੱਕ ਸਮਾਂ ਸੀ ਜਦੋਂ ਕਹਿੰਦੇ ਸੀ ਪਹੁੰਚੀ ਜਦੋਂ ਬਠਿੰਡੇ ਹੱਸਣਾ ਭੁੱਲ ਜਾਏਗੀ, ਪਰ ਜਿਸ ਤਰੀਕੇ ਨਾਲ ਅਮਰਜੀਤ ਮਹਿਤਾ ਜੀ, ਪਦਮਜੀਤ ਮਹਿਤਾ ਜੀ ਬਠਿੰਡੇ ਨੂੰ ਜਿਹੜਾ ਹੈਗਾ ਉਹ ਖਾਸ ਤੌਰ ਤੇ ਕ੍ਰਿਕਟ ਦੀ ਗੇਮ ਨੂੰ ਤੇ ਬਠਿੰਡੇ ਨੂੰ ਹਰਾ ਭਰਾ ਕਰਨ ਦੇ ਲਈ ਆਪਣੀ ਟਰਮ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਨੇ, ਉਹ ਕਾਬਿਲੇ ਤਾਰੀਫ ਹੈ। ਬਠਿੰਡੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿੰਨੀ ਕ੍ਰਿਕਟ ਤੇ ਅਦਰ ਪਾਪੂਲਰ ਸਪੋਰਟਸ ਹੁਣ ਪ੍ਰਫੁੱਲਤ ਹੋ ਰਹੀਆਂ ਨੇ ਜੀ, ਉਹ ਉਹਦੇ ਵਿੱਚ ਕਿਤੇ ਨਾ ਕਿਤੇ ਅਮਰਜੀਤ ਮਹਿਤਾ ਜੀ ਦਾ ਬਹੁਤ ਵੱਡਾ ਰੋਲ ਆ। ਸਾਰੇ ਹੀ ਜਿੰਨੇ ਵੈਟਰਨ ਖਿਡਾਰੀ ਆ ਕ੍ਰਿਕਟ ਦੇ ਉਹ ਵੀ ਜਿਹੜੇ ਆ ਹੌਸਲੇ ਦੇ ਵਿੱਚ ਅਲੱਗ ਅਲੱਗ ਥਾਂ ਦੇ ਉੱਤੇ ਜਿਹੜੇ ਆ, ਅੱਜ 4-5 ਅਕੈਡਮੀਆਂ ਇਹੀਆਂ ਜਿਹੀਆਂ ਨੇ ਜਿੱਥੇ ਕ੍ਰਿਕਟ ਦੇ ਬੱਚਿਆਂ ਦੀ ਭਰਮਾਰ ਰਹਿੰਦੀ ਆ। ਸਭ ਨੂੰ ਉਮੀਦ ਆ ਕਿ ਸਾਡੇ ਆਪਣੇ ਪਰਿਵਾਰਕ ਮੈਂਬਰ PCA 'ਚ ਬੈਠੇ ਨੇ ਅਤੇ ਸਾਨੂੰ ਉਹਨਾਂ ਦਾ ਪੂਰਾ ਰੱਖ ਰਖਾਵ ਕਰਨ ਲਈ ਅੱਛੇ ਕ੍ਰਿਕਟਰ ਜਿਹੜੇ ਹੈਗੇ ਆ ਉਹ ਪੈਦਾ ਕਰਨ ਦੀ ਲੋੜ ਆ, ਤੇ ਇਹੋ ਉਮੀਦ ਪਰਮ ਸਰ ਤੁਹਾਡੇ ਨਾਲ ਵੀ ਆ। ਬਲਜੀਤ ਸਰ ਸਾਡੇ ਨਾਲ ਪ੍ਰੋਗਰਾਮ 'ਚ ਫਿਰ ਜੁੜ ਰਹੇ ਨੇ। ਬਲਜੀਤ ਸਰ, ਤੁਸੀਂ ਜਿਹੜਾ ਹੈਗਾ ਜਾਂਦੇ ਜਾਂਦੇ ਕਿਹੋ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਕਵਿਤਾ ਨੂੰ ਬੂਰ ਪਾਉਣ ਦੇ ਵਿੱਚ ਤੁਹਾਨੂੰ ਨਜ਼ਰ ਆਈਆਂ, ਤੇ ਕੀ
4: ਹਜੇ ਹਜੇ ਹਜੇ ਮੇਰ ਸਾਹਿਬ ਨੂੰ ਜਾਣਦੇ ਆ, ਹਜੇ 15-20 ਮਿੰਟ ਸਰੋਤਿਆਂ ਦੇ ਰੂਬਰੂ ਰਹਿਣਗੇ, ਤੇ ਮੈਂ ਤਾਂ ਇੱਕ ਮੋਟੀਵੇਸ਼ਨਲ ਕਵਿਤਾ ਮੁਕਾਮ ਪਾਏਗਾ
2: ਜੀ।
4: ਜੀਵਨ ਕੇ ਇਸ ਖੇਲ ਮੇ ਤੂੰ 100 ਬਾਰ ਹਾਰੇਗਾ, ਜੀਵਨ ਕੇ ਇਸ ਖੇਲ ਮੇ ਤੂੰ 100 ਬਾਰ ਹਾਰੇਗਾ, ਮੰਜ਼ਿਲ ਔਰ ਜੀਤ ਮੇ ਕਭੀ ਏਕ ਕਦਮ ਕਾ ਫਾਸਲਾ ਰਹੇਗਾ, ਪਰ ਹਰ ਹਾਰ ਕੇ ਬਾਅਦ ਸੀਧਾ ਸਾ ਏਕ ਰਾਸਤਾ ਹੋਗਾ ਪਦਮ।

0: ਕਰ ਦਿੱਤਾ ਤਾਂ ਤਾਂ ਜੋ ਸ਼ਹਿਰ ਦੀ ਲੈਨੋ ਪਾਰ ਦੇ ਇਲਾਕੇ ਦੇ ਨਾਲ ਕਨੈਕਟੀਵਿਟੀ ਹੋਰ ਦਰੁਸਤ ਹੋ ਜਾਵੇ।
1: ਬਿਲਕੁਲ ਜੀ, ਬਲਜੀਤ ਸਰ, ਇਹ ਉਹ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਹੈਗੇ, ਇਹ ਉਹ ਲੋਕ ਨੇ ਜਿਨ੍ਹਾਂ ਕੋਲ ਅਖਬਾਰ ਵੀ ਨਹੀਂ ਜਾਂਦਾ, ਉੱਥੇ ਪਹੁੰਚਦਾ ਮੁਸ਼ਕਿਲ। ਦੱਸੋ ਹਾਲ ਦੱਸਾਂਗੇ ਤੇ ਮੇਹਰ ਸਾਹਿਬ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਆ ਕਿ ਇਹ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਉਹ ਲੋਕ ਜਿਹੜੇ ਜਿਨ੍ਹਾਂ ਕੋਲ ਕੋਈ ਵੀ ਸਾਧਨ ਨਹੀਂ ਹੈਗਾ ਕਿ ਤੁਹਾਡੇ ਤੱਕ ਪਹੁੰਚ ਜਾਣ, ਉਹਨਾਂ ਕੋਲ ਇੱਕੋ ਇੱਕ ਫੋਨ ਆ 0164-22-40-331 ਤੇ ਤੁਸੀਂ ਅੱਜ ਬੈਠੇ ਹੋ। ਸਾਡਾ ਬੜਾ ਮਨ ਗਦਗਦ ਹੋਇਆ ਜਦੋਂ ਇਹ ਪਤਾ ਲੱਗਿਆ ਕਿ ਬੜਾ ਕੁਝ ਜਿਹੜਾ ਹੈਗਾ ਪਰਦੇ ਦੇ ਪਿੱਛੇ, ਵੱਡੇ ਪ੍ਰੋਜੈਕਟ, ਵੱਡੀਆਂ ਸਕੀਮਾਂ, ਵੱਡੇ ਪੈਸੇ ਜਿਹੜੇ ਹੈਗੇ ਆ ਉਹ ਪੰਜਾਬ ਸਰਕਾਰ, ਕੇਂਦਰ ਸਰਕਾਰ ਦੇ ਰਹੀ ਹੈ ਤੇ ਉਹ ਮੇਹਰ ਸਾਹਿਬ ਦੇ ਜ਼ਰੀਏ ਹੀ ਜਿਹੜਾ ਹੈਗਾ ਇਹ ਸਾਨੂੰ ਖੁਸ਼ਖਬਰੀਆਂ ਮਿਲ ਰਹੀਆਂ ਨੇ। ਤੇ ਮੁਸ਼ਕਿਲ ਦੱਸੋ, ਵੱਡੀਆਂ ਮੁਸ਼ਕਿਲਾਂ ਹੱਲ ਹੋਣ ਲਈ ਟਾਈਮ ਲਾਉਂਦੀਆਂ ਨੇ, ਰਾਤੋ ਰਾਤ ਨਹੀਂ ਹੁੰਦੀਆਂ। ਮੇਹਰ ਸਾਹਿਬ, ਜਿਹੜੀਆਂ ਮੁਸ਼ਕਿਲਾਂ ਰਹਿ ਜਾਂਦੀਆਂ ਨੇ ਤਾਂ ਤੁਹਾਨੂੰ ਜਿਹੜਾ ਤੁਹਾਡਾ ਸਾਰਾ ਦਿਨ ਹੈਗਾ, ਕਿੰਨੀਆਂ ਕੁ ਮੁਸ਼ਕਿਲਾਂ ਹੱਲ ਹੋ ਜਾਂਦੀਆਂ, ਕਿੰਨੇ ਕੁ ਨਵੇਂ ਆਈਡੀਆਜ਼ ਨੇ ਜਿਹੜੇ ਉਹ ਤੁਹਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ, ਕੋਈ ਅਜਿਹਾ ਆਈਡੀਆ ਜਿਹੜਾ ਤੁਹਾਨੂੰ ਸੌਣ ਨਹੀਂ ਦਿੰਦਾ?
2: ਇਨ ਸ਼ਾਰਟ ਨਾਲ ਹੀ ਆਪਣੀ ਦਿਨ ਚਰਿਆ ਵੀ ਜ਼ਰੂਰ ਸਾਨੂੰ ਦੱਸ ਦਿਓ ਕਿ ਸਾਨੂੰ ਵੀ ਐਕਸਾਈਟਮੈਂਟ ਹੁੰਦੀ ਕਿ ਤੁਸੀਂ ਸਾਰੇ ਦਿਨ 'ਚ ਜਿਵੇਂ ਕਿੰਨੇ ਕੁ ਲੋਕ ਤੁਹਾਨੂੰ ਮਿਲਣ ਆਉਂਦੇ ਨੇ। ਜਾਂ ਇੱਕ ਹੋਰ ਮੇਰਾ ਨਾਲ ਹੀ ਐਡ ਕਰ ਰਹੀ ਹਾਂ ਸਵਾਲ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਨਹੀਂ ਨੇ, ਜਿਨ੍ਹਾਂ ਨੂੰ ਨਹੀਂ ਜ਼ਿਆਦਾ ਪਤਾ, ਤੁਹਾਨੂੰ ਮਿਲਣਾ ਵੀ ਚਾਹਣ ਤਾਂ ਉਹ ਕਿਸ ਤਰ੍ਹਾਂ ਮਿਲ ਸਕਦੇ ਨੇ?
0: ਮੈਮ, ਜਦੋਂ ਮਰਜ਼ੀ ਉਹ ਸਾਨੂੰ ਆਫਿਸ 'ਚ ਆ ਕੇ ਮਿਲ ਸਕਦੇ ਆ। ਕੋਈ ਪਰਚੀ ਸਿਸਟਮ ਨਹੀਂ, ਕੋਈ ਅਪੁਆਇੰਟਮੈਂਟ ਨਹੀਂ, ਕੋਈ ਟਾਈਮ ਨਹੀਂ,
2: ਦਰਬਾਰ ਹੈ ਜੀ।
0: ਜਦੋਂ ਮਰਜ਼ੀ ਆਣ ਤੁਸੀਂ, ਕਦੋਂ ਮਰਜ਼ੀ ਨਗਰ ਨਿਗਮ ਬਠਿੰਡਾ ਦੇ ਦਫ਼ਤਰ ਦੇ ਵਿੱਚ ਆ ਕੇ ਦੇਖ ਸਕਦੇ ਹੋ ਕਿ ਉਸ 'ਤੇ ਕਿਸ ਤਰੀਕੇ ਦੇ ਨਾਲ ਲੋਕ ਉਮੀਦ ਲੈ ਕੇ ਆਉਂਦੇ ਆ ਅਤੇ ਕਿਸ ਤਰੀਕੇ ਨਾਲ ਉਹਨਾਂ ਦੀ ਉਮੀਦਾਂ ਨੂੰ ਪੂਰਾ ਕਰਕੇ ਅਸੀਂ ਭੇਜਦੇ ਹਾਂ। ਅਤੇ ਇਹੀ ਸਾਡੇ ਦਿਨ ਚਰਿਆ, ਇਹੀ ਸਾਨੂੰ ਮੋਟੀਵੇਟ ਕਰਦੀ ਹੈ ਕਿ ਵੱਧ ਤੋਂ ਵੱਧ ਲੋਕ ਸਾਡੇ ਕੋਲ ਆਸ ਲੈ ਕੇ ਆਉਂਦੇ ਆ ਅਤੇ ਉਸਨੂੰ ਕਿਸ ਤਰੀਕੇ ਨਾਲ ਅਸੀਂ ਪੂਰਾ ਕਰੀਏ। ਇਸ ਦੇ ਲਈ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਜੋ ਹੈ ਲਾਈਨਸ, ਇੱਕ ਵਾਰੀ ਮੁਹੰਮਦ ਅਲੀ ਸਾਹਿਬ ਨੇ ਜੋ ਵਿਸ਼ਵ ਦੇ ਸਭ ਤੋਂ ਗ੍ਰੇਟੈਸਟ ਬੌਕਸਰ ਰਹੇ, ਉਹਨਾਂ ਨੇ ਕਹੀਆਂ ਸੀਗੀਆਂ ਕਿ ਇਟਸ ਨੋਟ ਦ ਮਾਊਂਟੇਨ ਵਿਚ ਵੇਅਰਸ ਯੂ ਆਊਟ, ਇਟਸ ਦ ਪੈਬਲ ਇਨ ਯੋਰ ਸ਼ੂ। ਇਹਦਾ ਮਤਲਬ ਹੈ ਕਿ ਜੋ ਪਹਾੜ ਤੁਸੀਂ ਚੜ੍ਹਨਾ ਉਹ ਨਹੀਂ ਤੁਹਾਨੂੰ ਥਕਾਉਂਦਾ, ਤੁਹਾਡੇ ਪੈਰਾਂ ਦੇ ਵਿੱਚ ਫਸਿਆ ਜੋ ਕੰਕਰ ਹੈ ਉਹ ਤੁਹਾਨੂੰ ਜ਼ਰੂਰ
2: ਥਕਾਉਂਦਾ,
0: ਮਗਰ ਇਸ ਕੰਕਰ ਨੂੰ ਦੂਰ ਉਹਨਾਂ ਲੋਕਾਂ ਦੀ ਖੁਸ਼ੀ ਕਰਦੀ ਹੈ ਜਦੋਂ ਆ ਕੇ ਸਾਡੇ ਕੋਲ ਕੋਈ ਛੋਟੀ ਜਿਹੀ ਮੁਸ਼ਕਿਲ ਦੱਸਦੇ ਤੇ ਅਸੀਂ ਉਸ ਕੰਕੜ ਨੂੰ ਦੂਰ
1: ਜਾਂਦੇ ਜਾਂਦੇ। ਆਖਰੀ ਕਾਲ ਸਰ,
3: ਇੱਕ ਕਾਲ ਤੋਂ ਪਹਿਲਾਂ ਲੈ ਲਓ ਆਪਣਾ ਪਹਿਲਾਂ, ਫਿਰ ਆਪਣਾ ਮੇਅਰ ਸਾਹਿਬ ਦਾ।
2: ਬਿਲਕੁਲ ਬਿਲਕੁਲ, ਹੈਲੋ ਹੈਲੋ ਜੀ, 0164-22-40-331 ਹੋ ਚੁੱਕਾ ਹੈ ਡਾਇਲ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਹੈਲੋ
4: ਹੈਲੋ,
2: ਹਾਂਜੀ, ਨਾਮ ਦੱਸੋ ਜਲਦੀ ਜਲਦੀ।
4: ਮੇਰਾ ਨਾਮ ਗੁਲਜਾਰ ਸਿੰਘ ਹੈ ਜੀ, ਆਪਣੇ ਸਬਜ਼ੀ ਮੰਡੀ, ਮੇਨ ਸਬਜ਼ੀ ਮੰਡੀ ਨਾ ਜਿੰਦਰਾਗੜ੍ਹ ਤੋਂ ਲੈ ਕੇ ਮੁਲਤਾਨੀ ਪੁਲ ਤੱਕ
2: ਜੀ ਜੀ ਜੀ
4: ਸੜਕ ਬਹੁਤ ਟੁੱਟੀ ਪਈ ਹੈ ਸਬਜ਼ੀ ਮੰਡੀ ਦੇ ਵਿੱਚ
2: ਜੀ। ਬਿਲਕੁਲ ਬਿਲਕੁਲ ਸਮਝ ਗਏ ਨੇ ਮੇਅਰ ਸਰ। ਸਰ
4: ਹਾਂਜੀ, ਬਹੁਤ ਮੁਸ਼ਕਿਲ ਆਉਂਦੀ ਹੈ ਪਰਿਵਾਰ।
0: ਅਸੀਂ ਚੈੱਕ ਕਰਾ ਲੈਣੇ ਸਰ, ਉਹ ਸੜਕ ਮੇਰੇ ਖਿਆਲ ਨਾਲ ਖੇਤੀਬਾੜੀ ਮਹਿਕਮੇ ਦੀ ਹੈ
2: ਜੀ,
0: ਅਸੀਂ ਉਹਨਾਂ ਨੂੰ ਲੈਟਰ ਵੀ ਲਿਖਦੇ ਹਾਂ।
1: ਬੜੀ
0: ਖੁਸ਼ੀ ਹੁੰਦੀ ਹੈ ਕਿ ਲੋਕਾਂ ਨੂੰ ਇਹ ਆਸ ਹੈ ਕਿ ਹੁਣ ਕੁਛ ਵੀ ਕੰਮ ਕਰਾਉਣਾ ਤਾਂ ਨਗਰ ਨਿਗਮ ਬਠਿੰਡਾ ਨੇ ਕਰਾਉਣਾ, ਮਗਰ ਕਈ ਵਾਰੀ ਕਈ ਸੜਕਾਂ, ਕਈ
1: ਇਹਦਾ ਕ੍ਰੈਡਿਟ ਵੀ ਤੁਹਾਨੂੰ ਜਾਂਦਾ ਕਿਉਂਕਿ ਤੁਸੀਂ ਦਿਨ ਰਾਤ ਲੋਕਾਂ ਲਈ ਅਵੇਲੇਬਲ ਹੋ ਜੀ
3: ਬਠਿੰਡਾ
1: ਸ਼ਹਿਰ ਵਾਸੀ।
2: ਬਿਲਕੁਲ,
3: ਇੱਕ ਤੁਸੀਂ ਨੋਟ ਕੀਤਾ ਨਾ ਕਿ ਪਦਮ ਦੇ ਚਿਹਰੇ ਤੇ ਪੋਜ਼ਿਟਿਵਿਟੀ ਕਿੰਨੀ
2: ਹੈ,
3: ਪੋਜ਼ਿਟਿਵਿਟੀ ਹੈ। ਇੱਕ ਤਾਂ ਨੌਜਵਾਨ ਹੈ ਨਾ, ਤੇ ਹੁਸਨ ਜਮਾਲ ਤਾਂ ਵੈਸੇ ਹੀ ਪਰਮਾਤਮਾ ਦੀ ਬਖਸ਼ਿਸ਼ ਹੈ ਨਾ ਪਦਮ ਨੂੰ,
1: ਸਾਰੇ ਇਹਨਾਂ ਦੀਆਂ ਮੀਟਿੰਗਸ ਜਿਹੜੀਆਂ ਹੈਗੀਆਂ ਨੇ ਤੇ ਪ੍ਰੈਸ਼ਰ ਜਿਹੜਾ ਹੈਗਾ ਕ੍ਰੀਏਟ ਹੋਣ ਦਾ,
3: ਪ੍ਰੈਸ਼ਰ ਚੱਲਦੇ ਰਹਿੰਦੇ ਯਾਰ, ਪ੍ਰੈਸ਼ਰ ਚੱਲਦੇ ਰਹਿੰਦੇ, ਟੀਮ ਬੜੀ ਸਟਰੋਂਗ ਆ ਪਦਮ ਦਾ, ਇਹ ਦਰਬਾਰ ਨਾਲ ਰਹਿੰਦੇ ਨੇ ਤੇ ਉਹ ਬੱਚਾ ਵੀ ਬਹੁਤ ਮਿਹਨਤ ਕਰ ਰਿਹਾ ਹੈਗਾ
1: ਕਪਿੰਦਰ ਸਿੰਘ ਮਹਾਰਾਜ ਜੀ, ਯਾਦਵਿੰਦਰ ਆ ਤੇ ਪੂਰੀ ਸਾਰੀ ਟੀਮ ਆ, ਉਹ ਬੜਾ ਕੰਮ ਕਰਦੀ
2: ਤੇ ਲੋਕਾਂ ਤੇ ਤੱਕ ਮੇਅਰ ਸਰ ਦੀ ਇੰਨੀ ਈਜ਼ੀ ਅਪਰੋਚ ਹੈ ਕਿ ਘਰ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਮੇਅਰ ਸਰ ਨਹੀਂ ਸੋਲਵ ਕਰਦੇ,
1: ਸਾਡਾ ਵੀ ਦਿਲ ਇਹੀ ਕਰੀ ਜਾਂਦਾ ਬਲਜੀਤ ਸਰ ਦਾ, ਤੁਹਾਡਾ ਮੇਅਰ ਸਾਹਿਬ ਦਾ ਜਿਹੜਾ ਮਹੀਨੇ ਦੀ ਮਹੀਨੇ
3: ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ 2.5 ਘੰਟੇ ਲਗਾਤਾਰ ਮੈਂ ਆਪਣਾ ਮਮਤਾ ਜੀ ਮੇਅਰ ਸਾਹਿਬ, ਪਰ ਹੁਣ ਉਹਨਾਂ ਦੀ ਵੀ ਬੇਬਸੀ ਆ ਤੇ ਆਪਾਂ ਕਲੋਜ਼ਿੰਗ ਕਰਦੇ ਹਾਂ ਨਾ ਕਿ ਲਹਿਰੋ ਸੇ ਡਰ ਕਰ ਨੌਕਾ ਪਾਰ ਨਹੀਂ ਹੋਤੀ
2: ਜੀ,
3: ਲਹਿਰੋ ਸੇ ਡਰ ਕਰ ਨੌਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ, ਨੰਨੀ ਚੀਂਟੀ ਜਬ ਦਾਨਾ ਲੇਕਰ ਚਲਤੀ ਹੈ, ਨੰਨੀ ਚੀਂਟੀ ਜਬ ਦਾਨਾ ਲੇਕਰ ਚਲਤੀ ਹੈ, ਚੜ੍ਹਤੀ ਦੀਵਾਰੋਂ ਪਰ ਸੌ

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਵਕਤ ਹੋਇਆ ਜੀ 1:42 ਤੇ 2 ਸੈਕਿੰਡ ਦਾ। ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਇਸ ਪ੍ਰੋਗਰਾਮ ਵਿੱਚ ਮਹਿਮਾਨ ਸੀ ਪਦਮਜੀਤ ਸਿੰਘ ਮਹਿਤਾ, ਮੇਅਰ ਬਠਿੰਡਾ। ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਸ਼੍ਰੀ ਬਲਜੀਤ ਸ਼ਰਮਾ, ਦਲਵੀਰ ਸਿੰਘ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ।

ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹਾਂ ਮੈਂ ਰਵੀਸ਼ਾ ਭੰਡਾਰੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਤੁਸੀਂ ਵੀ ਜੇਕਰ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਫਿਰ ਸਟੂਡੀਓ ਦਾ ਫੋਨ ਨੰਬਰ ਡਾਇਲ ਕਰ ਲਓ ਜੀ 0164-2240-331 ਮਿਲਾ ਕੇ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ। ਸੋ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਨਾਲ, ਪ੍ਰੋਗਰਾਮ ਦੇ ਵਿੱਚ ਇਸ ਗੀਤ ਦੇ ਨਾਲ।

0: ਪ੍ਰੋਗਰਾਮ ਦੇ ਵਿੱਚ 0164-22-40-331 ਡਾਇਲ ਹੋ ਚੁੱਕਾ ਹੈ ਤੇ ਜੁੜ ਚੁੱਕੇ ਹੈ ਸਾਡੇ ਨਾਲ ਸਾਡੇ ਇੱਕ ਸਰੋਤਾ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਰਸ਼ਨ ਸਿੰਘ ਬੇਦੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਦਰਸ਼ਨ
1: ਫੁੱਲੋ ਮਿੱਠੀ ਤੋਂ ਜੀ।
0: ਫੁੱਲੋ ਮਿੱਠੀ ਤੋਂ ਬੋਲ ਰਹੇ ਹੋ ਤੁਸੀਂ?
1: ਹਾਂਜੀ, 75 ਮੇਰਾ ਮਿਸਤਰੀ ਹੈ ਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣਨ ਦੀ ਫਰਮਾਇਸ਼?
1: ਜਿੰਨਾ ਦਾ ਕੋਈ ਮਰਜ਼ੀ ਲਾ ਦਿਓ ਜੀ।
0: ਠੀਕ ਹੈ ਜੀ,
1: ਧੰਨਵਾਦ ਜੀ।
0: ਆ ਰਿਹਾ ਤੁਹਾਡੇ ਲਈ ਤੁਹਾਡੀ ਫਰਮਾਇਸ਼ ਦਾ ਫਿਲਮ ਨਗੀਨਾ ਦਾ ਇਹ ਗੀਤ।
1: ਧੰਨਵਾਦ।

0: ਸਟੂਡੀਓ ਦੀ ਘੜੀ 'ਤੇ ਸਮਾਂ ਹੋਇਆ ਜੀ 1:54 ਅਤੇ 18 ਸੈਕਿੰਡ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਪ੍ਰੋਗਰਾਮ ਦੇ ਵਿੱਚ ਸਰੋਤਾ ਜੁੜ ਚੁੱਕੇ ਨੇ ਸਾਡੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ ਅਤੇ ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਸਤਿ ਸ੍ਰੀ ਅਕਾਲ ਬੇਟਾ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਨਛੱਤਰ ਸਿੰਘ ਬੋਲਦਾ ਜੀ, ਪਿੰਡ ਕੋਟ ਵਸਤੂ ਤੋਂ।
0: ਸਵਾਗਤ ਹੈ ਜੀ ਬਹੁਤ ਬਹੁਤ, ਤੇ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ?
1: ਤੁਹਾਨੂੰ ਆਖਿਆ ਕੋਈ ਸੁਣਾ ਦਿਓ ਜੀ।
0: ਠੀਕ ਹੈ ਜੀ, ਅਸੀਂ ਫਿਰ ਚਲਾ ਰਹੇ ਹਾਂ ਜੀ ਫਿਲਮ ਦਿਲਵਾਲੇ ਦਾ ਇਹ ਗੀਤ ਤੁਹਾਡੇ ਲਈ।
1: ਹਾਂ, ਦਿਲਵਾਲੇ ਦਾ ਚਲਾ ਦਿਓ।
0: ਸ਼ੁਕਰੀਆ ਫੋਨ ਕਾਲ ਕਰਨ ਲਈ।

ਇਸ ਦੇ ਨਾਲ ਹੀ ਮੈਨੂੰ ਰਵੀਸ਼ਾ ਭੰਡਾਰੀ ਨੂੰ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਸਮਾਪਤ ਕਰਨ ਲਈ ਦਿਓ ਆ ਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ। ਇਸ ਵੇਲੇ ਸਮਾਂ ਹੋ ਰਿਹਾ 1:59 ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਮੈਂ ਹਾਜ਼ਰ ਹਾਂ ਰਵੀਸ਼ਾ ਭੰਡਾਰੀ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਆ ਨਮਸਕਾਰ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਸਰੋਤਿਆਂ ਦੇ ਭੇਜੇ ਹੋਏ ਪਿਆਰੇ ਪਿਆਰੇ ਜਿਹੇ ਖਤਾਂ 'ਤੇ ਅਤੇ ਵਟਸਐਪ ਸੰਦੇਸ਼ਾਂ 'ਤੇ, ਜਿਸ ਦੇ ਤਹਿਤ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦੇ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਗੀਤ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਫਿਲਮ ਆਟੇ ਦੀ ਚਿੜੀ ਵਿੱਚੋਂ, ਆਵਾਜ਼ ਸਰਦੂਲ ਸਿਕੰਦਰ ਦੀ। ਅਤੇ ਜਿਨ੍ਹਾਂ ਸਰੋਤਿਆਂ ਨੇ ਸੁਣਨ ਦੀ ਫਰਮਾਇਸ਼ ਲਿਖ ਭੇਜੀ ਹੈ ਜੀ, ਵਟਸਐਪ ਸੁਨੇਹਾ ਸ਼ਾਮਿਲ ਕਰਨ ਜਾ ਰਹੇ ਹਾਂ। ਪਿੰਡ ਅਤੇ ਡਾਕਘਰ ਖੂਹੀਆਂ ਸਰਵਰ ਤੋਂ, ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਚਾਵਲਾ, ਰਾਏਜਲ ਹੇਜਲ ਵਿਹਾਨ ਚਾਵਲਾ, ਆਸਥਾ ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਿਜੂ ਬੱਬੂ ਵਿਹੂ ਚਾਵਲਾ, ਚਾਵਲਾ ਪਰਿਵਾਰ। ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਪਿੰਡ ਲਾਲ ਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗਿੱਦੜਬਾਹਾ ਤੋਂ ਬਾਬੂ ਸਿੰਘ, ਪਿੰਡ ਆਦਨੀਆਂ ਤੋਂ ਦਰੋਗਾ ਸਿੰਘ, ਅਤੇ ਪਿੰਡ ਢਿਲਵਾਂ ਤੋਂ ਸੁਖਦੀਪ ਸਿੰਘ, ਅਤੇ ਪਿੰਡ ਲਾਲ ਬਾਈ ਤੋਂ ਤੇਜਾ ਸਵਾਮੀ। ਪ੍ਰੋਗਰਾਮ ਸੁਰੀਲੀ ਦੁਪਹਿਰ ਲਈ ਅਗਲੀ ਫਰਮਾਇਸ਼ ਆਈ ਹੈ ਜੀ, ਕੋਟਵਾ ਨਾਰਾਇਣਪੁਰ ਤੋਂ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਦੁਬਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਲਿਖ ਭੇਜਿਆ ਹੈ ਜੀ ਖਤ, ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਨੇ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਢਾਬ ਵਾਲੀ ਤੋਂ।

ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਨੂੰ ਲਿਖ ਭੇਜੀ ਹੈ ਜੀ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਜ਼ਿਲ੍ਹਾ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਭੰਗੜਾ ਅਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਅਲੀਕਾਂ ਡੱਬਵਾਲੀ ਤੋਂ ਬਸੰਤ ਸਿੰਘ ਚੈਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ ਨੇ। ਅਲੀਕਾਂ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਨੀ, ਸੋਨੂੰ ਅਤੇ ਰਜਨੀ ਨੇ। ਕਰਨਵੀਰ ਹਾਊਸ ਪੁੱਛੋ ਕੈਂਚੀਆਂ, ਜ਼ਿਲ੍ਹਾ ਬਠਿੰਡਾ ਪੰਜਾਬ ਤੋਂ ਖਤ ਮਿਲਿਆ ਹੈ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਦਮਨ ਅਤੇ ਏਕਮ। ਮਖੂ ਫਿਰੋਜ਼ਪੁਰ ਤੋਂ ਸਾਨੂੰ ਖਤ ਮਿਲਿਆ ਹੈ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ। ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ। ਕਨੇਰਾ ਮਹਿਲਾ ਜ਼ਿਲ੍ਹਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਵੰਸ਼ ਅਤੇ ਹਾਰਦਿਕ ਹੋਰਾਂ ਨੇ। ਗੁਰਮੇਲ ਸਿੰਘ ਸਰੀਏਵਾਲਾ ਤੋਂ ਗੇਟ ਵਾਲੀ ਗਲੀ, ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ। ਗੁਰਲਾਲ ਮਾਹੀਨੰਗਲ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਾਨੂੰ ਇਹ ਪਿਆਰਾ ਜਿਹਾ ਸੁਨੇਹਾ ਲਿਖ ਕੇ ਭੇਜਦੇ ਆ ਜੀ। ਅੱਗੇ ਇਹਨਾਂ ਨੇ ਲਿਖਿਆ ਜੀ, ਭਤੀਜਾ ਰਬਾਬ ਸਿੰਘ ਮਾਹੀਨੰਗਲ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ, ਬੂਟਾ ਸਿੰਘ ਮਸਾਣਾ, ਗੁਰਜੀਤ ਸਿੰਘ ਨੰਬਰਦਾਰ, ਮਾਨਸਾ ਕਲਾ ਤੋਂ ਇਹਨਾਂ ਨੇ ਫਰਮਾਇਸ਼ ਲਿਖ ਭੇਜੀ ਜੀ। ਆਓ ਸੁਣਦੇ ਹਾਂ ਆਪ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਇਹ ਪਿਆਰਾ ਜਿਹਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਅੱਜ ਮੈਂ ਤੁਹਾਡੇ ਨਾਲ ਬਣੀ ਹੋਈ ਹਾਂ ਰਵੀਸ਼ਾ ਭੰਡਾਰੀ। ਸੋ ਜੀ, ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਅਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਚੁੱਕਾ ਹੈ 2:47 ਅਤੇ 25 ਸੈਕਿੰਡ ਦਾ। ਅਗਲਾ ਗੀਤ ਸੁਣਨ ਲਈ ਫਰਮਾਇਸ਼ ਸਾਡੇ ਸਰੋਤਿਆਂ ਨੇ, ਜਿਨ੍ਹਾਂ ਨੇ ਲਿਖ ਭੇਜੀ ਹੈ, ਉਹਨਾਂ ਨੂੰ ਅਸੀਂ ਸੁਣਵਾ ਰਹੇ ਹਾਂ ਜੀ। ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਲੱਛੀ ਵਿੱਚੋਂ ਇਹ ਗੀਤ, ਔਰ ਸੁਣਨਾ ਚਾਹੁੰਦੇ ਹੈ ਮੁਹੱਲਾ ਹਲਵਾਈ ਆਨ ਸ਼ੇਰ ਕੋਟਾ ਜ਼ਿਲ੍ਹਾ ਬਿਜਨੌਰ ਤੋਂ। ਸਾਨੂੰ ਵਟਸਐਪ ਸੁਨੇਹਾ ਲਿਖ ਭੇਜਿਆ ਹੈ ਮੁਹੰਮਦ ਵਕਾਰ ਫਰੀਦੀ ਨੇ, ਮੁਹੰਮਦ ਇਕਬਾਲ ਫਰੀਦੀ ਨੇ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਅਤੇ ਹਿਨਾ ਕੌਸਰ ਹੋਰਾਂ ਨੇ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਸਾਨੂੰ ਵਟਸਐਪ ਸੁਨੇਹਾ ਕੀਤਾ ਹੈ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਹੋਰਾਂ ਨੇ। ਅਗਲੀ ਚਿੱਠੀ ਜਿਹੜੀ ਸ਼ਾਮਿਲ ਕਰਨ ਜਾ ਰਹੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ, ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬਾ ਵਾਲੇ ਤੋਂ, ਦੇਬੀ ਕੋਟਲੀ ਕਿੰਦਾ ਬਰਾੜ ਮੋਟਰਾਂ ਵਾਲਾ, ਨੀਲਾ ਸਰਾਂ ਪਿੰਡ ਗੰਗਾ, ਕਾਲਾ ਹਲਵਾਈ ਕੋਟਲੀ, ਸਦੂਲ ਚਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਲਓ ਜੀ, ਆ ਰਿਹਾ ਹੈ ਪਹਿਲਾ ਜਿਹਾ ਗੀਤ ਆਪ ਸਭ ਦੀ ਨਜ਼ਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਸੋਨੂ ਨਿਗਮ ਅਤੇ ਪੂਰਨਿਮਾ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਦਿਲਦਾਰਾ ਵਿੱਚੋਂ। ਗੀਤ ਨੂੰ ਸੁਣਨ ਲਈ ਫਰਮਾਇਸ਼ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਲਿਖ ਭੇਜੀ ਹੈ ਵਟਸਐਪ ਸੁਨੇਹੇ ਰਾਹੀਂ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨ ਧਰਮੇਕਾ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਅਤੇ ਸਾਡੀ ਹੀ ਤੱਗੜ ਫੈਮਲੀ। ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ ਅਤੇ ਇਹਨਾਂ ਦੇ ਅੱਗੇ ਪੋਤਰਿਆਂ ਦੇ ਨਾਮ ਲਿਖੇ ਆ ਜੀ ਇਹਨਾਂ ਨੇ, ਤਨਵੀਰ, ਗੁਰਵੀਰ ਅਤੇ ਮਨਵੀਰ ਅਤੇ ਜਸਨੂਰ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਚੋ ਮੰਡੀ ਤੋਂ ਅਤੇ ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਕੁਲਵੰਤ ਸ਼ੇਖੂ ਕਾ, ਬੂਟਾ ਜਗਤੂ ਕਾ, ਜਥੇਦਾਰ ਜਸਵੰਤ ਸਿੰਘ, ਨਾਜ਼ਰ ਜਮੇਰੀ ਕਾ ਅਤੇ ਗੁਰਤੇਜ ਸਿੰਘ ਕਮਾਲੂ ਹੋਰਾਂ ਨੂੰ ਸੁਣਵਾ ਰਹੇ ਹਾਂ ਜੀ ਇਹ ਪਿਆਰਾ ਜਿਹਾ ਗੀਤ।

ਇਸ ਦੇ ਨਾਲ ਹੀ ਮੈਨੂੰ ਰਵੀਸ਼ਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ। ਨਮਸਕਾਰ। ਇਸ ਪ੍ਰੋਗਰਾਮ ਲਈ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਰਿਹਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਅਤੇ

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋਇਆ ਜੀ 2:59 ਅਤੇ 25 ਸੈਕਿੰਡ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, ਅਤੇ 4 ਵਜੇ ਸੁਣੋਗੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ ਵਿਵਿਧ ਭਾਰਤੀ ਮੁੰਬਈ ਤੋਂ। ਇਹ ਪ੍ਰੋਗਰਾਮ ਜਾਰੀ ਰਹਿਣਗੇ ਸ਼ਾਮ 5 ਵਜੇ ਤੱਕ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:30 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਘਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਸਾਨੂੰ ਉਮੀਦ ਨਹੀਂ ਬਲਕਿ ਪੂਰਾ ਯਕੀਨ ਹੈ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਸਿਲਸਿਲਾ ਪਿੰਡਾਂ ਵਾਲੇ ਅਤੇ ਸ਼ਹਿਰਾਂ ਵਾਲੇ, ਜਿਸ ਤਹਿਤ ਤੁਸੀਂ ਸੁਣੋਗੇ ਵਿਸ਼ਾ ਖੀਰ ਪੋੜੇ ਅਤੇ ਕੜਾਹ। ਵਾਚਕ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਦਾ। ਸੋ ਸੁਣਦੇ ਹਾਂ ਸਿਲਸਿਲਾ ਪਿੰਡਾਂ ਵਾਲੇ ਅਤੇ ਸ਼ਹਿਰਾਂ ਵਾਲੇ, ਵਿਸ਼ਾਏ ਖੀਰ ਪੋੜੇ ਅਤੇ ਕੜਾਹ।

ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਆਪ ਜੀ ਦਾ ਦੋਸਤ ਬਲਜੀਤ ਉਰਫ ਬੱਲੀ ਪੰਡਿਤ ਤੇ ਮੇਰਾ ਬਹੁਤ ਹੀ ਪਿਆਰਾ ਸਾਥੀ ਸਤਪਾਲ ਬਰਾੜ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਆਏ ਹਾਂ ਸਾਉਣ ਦੇ ਮਹੀਨੇ ਵਿੱਚ ਆਪਣੀ ਸਾਰਿਆਂ ਦੀ ਪਸੰਦ। ਜਦੋਂ ਮਿੱਠੀਆਂ ਮਿੱਠੀਆਂ ਨਿੱਕੀਆਂ ਨਿੱਕੀਆਂ ਕਣੀਆਂ ਪੈਂਦੀਆਂ ਹੁੰਦੀਆਂ ਤਾਂ ਆਪਣੇ ਸਾਰਿਆਂ ਦਾ, ਪਰਿਵਾਰ ਦਾ, ਬਜ਼ੁਰਗਾਂ ਦਾ ਤੇ ਬੱਚਿਆਂ ਦਾ ਮਨ ਕਰਦਾ ਹੈ ਕਿ ਗਰਮ ਗਰਮ ਖੀਰ, ਕੜਾਹ ਤੇ ਪੂੜੇ ਬਣਦੇ ਹੋਣ। ਸੋ ਦੋਸਤੋ, ਸਾਡਾ ਅੱਜ ਦਾ ਵਿਸ਼ਾ ਵੀ ਇਹੀ ਹੈ, ਖੀਰ, ਕੜਾਹ ਤੇ ਪੂੜੇ।

ਪਹਿਲਾ ਸਮਾਂ ਸੀ ਦੋਸਤੋ ਜਦ ਬਰਾਤਾਂ ਲਈ ਮਠਿਆਈ ਕੜਾ ਹੀ ਹੁੰਦੀ ਸੀ। ਕੜਾ ਉਹਨਾਂ ਸਮਿਆਂ 'ਚ ਗੁੜ ਤੇ ਦੇਸੀ ਘਿਓ ਨਾਲ ਬਣਾਇਆ ਜਾਂਦਾ। ਲੋਕ ਕੜਾ ਖਾਂਦੇ ਵੀ ਬਹੁਤ ਸੀ। ਉਹਨਾਂ ਸਮਿਆਂ 'ਚ ਦੁੱਧ ਘਿਓ ਆਮ ਹੁੰਦਾ, ਦੁੱਧ ਵੇਚਣ ਦਾ ਰਿਵਾਜ ਨਹੀਂ ਸੀ ਹੁੰਦਾ। ਦੁੱਧ ਵੇਚਣਾ ਉਹਨਾਂ ਸਮਿਆਂ 'ਚ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ। ਵਿਆਹ ਤੋਂ ਇੱਕ ਦਿਨ ਪਹਿਲਾਂ ਸਰੀਕੇ ਕਬੀਲੇ ਨੂੰ ਜੋ ਰੋਟੀ ਖਵਾਈ ਜਾਂਦੀ ਉਹ ਵੀ ਕੜਾ ਨਾਲ ਹੀ ਖਵਾਈ ਜਾਂਦੀ। ਸਰੀਕੇ 'ਚ ਜਿਹੜਾ ਪਰੋਸਾ ਦਿੱਤਾ ਜਾਂਦਾ ਉਹ ਵੀ ਮੰਡਿਆਂ 'ਚ ਕੜਾ ਰੱਖ ਕੇ ਦਿੱਤਾ ਜਾਂਦਾ। ਕੜਾ ਨਾਲ ਸੰਬੰਧਿਤ ਸਾਨੂੰ ਕਈ ਮੁਹਾਵਰੇ ਤੇ ਅਖਾਣ ਵੀ ਮਿਲਦੇ ਨੇ। ਜਿਹੜੇ ਬੰਦੇ ਹਾਬੜਿਆਂ ਵਾਂਗ ਰੋਟੀ ਨੂੰ ਖਾਣ ਨੂੰ ਪੈਂਦੇ ਉਹਨਾਂ ਲਈ ਬੇਹੇ ਕੜਾ ਵਾਂਗੂ ਪੈਣਾ ਮੁਹਾਵਰਾ ਵਰਤਿਆ ਜਾਂਦਾ। ਜਿਉਂਦਿਆਂ ਦੇ ਮੱਥੇ ਸੜੇ, ਜਿਉਂਦਿਆਂ ਦੇ ਮੱਥੇ ਸੜੇ, ਮੋਇਆਂ ਪਿੱਛੋਂ ਕੜਾਹੇ ਚੜਦੇ। ਇਹ ਅਖਾਣ ਤਦ ਵਰਤਿਆ ਜਾਂਦਾ ਜਦ ਕੋਈ ਪਰਿਵਾਰ ਆਪਣੇ ਘਰ ਦੇ ਕਿਸੇ ਮੈਂਬਰ ਦੀ ਜਿਉਂਦਿਆਂ ਤਾਂ ਸੇਵਾ ਨਾ ਕਰੇ ਪਰ ਉਸਦੇ ਮਰਨ ਉਪਰੰਤ ਪੁੰਨ ਦਾਨ ਕੀਤਾ ਜਾਵੇ। ਪ੍ਰਾਹੁਣਿਆਂ ਦੀ ਆਓ ਭਗਤ ਕੜਾਹ ਦੇ ਨਾਲ ਖੀਰ ਪੂੜੇ ਬਣਾ ਕੇ ਕੀਤੀ ਜਾਂਦੀ ਸੀ। ਖੀਰ ਕੜਾਹ ਤੇ ਪੂੜਿਆਂ ਨਾਲ ਸੇਵਾ ਉਹਨਾਂ ਸਮਿਆਂ ਦੀ ਫੰਨੇ ਖਾਂ ਸੇਵਾ ਗਿਣੀ ਜਾਂਦੀ। ਆਏ ਭਾਬੋ ਦੇ ਸਕੇ ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ ਭਾਬੋ ਸੁੱਜ ਭੜੋਲਾ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਮੇਂ ਕੜਾਹ ਦੀ ਦੇਗ ਵਰਤਾਈ ਜਾਂਦੀ ਹੈ। ਪਹਿਲਾਂ ਮੀਂਹ ਪਵਾਉਣ ਲਈ ਯੱਗ, ਪਸ਼ੂਆਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਟੂਣੇ ਵੀ ਕੜਾਹ ਨਾਲ ਕੀਤੇ ਜਾਂਦੇ। ਚੌਲਾਂ ਨਾਲ ਯੱਗ ਤੇ ਟੂਣੇ ਤਾਂ ਬਾਅਦ 'ਚ ਹੋਣ ਲੱਗੇ। ਜਿਹੜੇ ਕੜਾਹ 'ਚ ਚਾਸ ਗੁੜ ਘੋਲ ਕੇ ਉਬਾਲਾ ਦਿੱਤੇ ਪਾਣੀ ਨੂੰ ਦੋਸਤੋ ਚਾਸ ਕਹਿੰਦੇ ਹੁੰਦੇ ਸੀ, ਜ਼ਿਆਦਾ ਪਾਈ ਜਾਂਦੀ ਉਹ ਕੜਾਹ ਪਤਲਾ ਬਣ ਜਾਂਦਾ, ਉਸ ਕੜਾਹ ਨੂੰ ਗੋਈ ਕਹਿੰਦੇ। ਗੋਈ ਨੂੰ ਕਈ ਬਿਮਾਰੀਆਂ ਦੇ ਇਲਾਜ ਵਜੋਂ ਵੀ ਵਰਤਿਆ ਜਾਂਦਾ। ਜਦ ਖੰਡ ਬਣਾਉਣ ਦੀ ਕਾੜ ਨਿਕਲੀ, ਖੋਪਾ ਦਾਖਾਂ ਤੇ ਬਦਾਮ ਮਿਲਣ ਲੱਗੇ, ਫਿਰ ਖੀਰ ਕੜਾਹ 'ਚ ਖੰਡ ਦੀ ਵਰਤੋਂ ਹੋਣ ਲੱਗੀ। ਪ੍ਰਾਹੁਣਿਆਂ ਲਈ ਬਣਾਏ ਖੀਰ ਕੜਾਹ 'ਚ ਖੋਪਾ ਦਾਖਾਂ ਬਦਾਮ ਆਦਿ ਵਰਤੇ ਜਾਣ ਲੱਗੇ। ਸਾਉਣ ਦੇ ਮਹੀਨੇ 'ਚ ਖੀਰ ਵਿਸ਼ੇਸ਼ ਤੌਰ ਤੇ ਬਣਾਈ ਜਾਂਦੀ। ਸਾਉਣ

ਮਹੀਨੇ ਚ ਖੀਰ ਖਾਣ ਦਾ ਮਹੱਤਵ ਗਿਣਿਆ ਜਾਂਦਾ ਏ। ਸੌਣ ਖੀਰ ਨਾ ਖਾਧੀ ਆ, ਤੂੰ ਕਿਉਂ ਜੰਮਿਆ ਅਪਰਾਧੀ ਆ। ਖੀਰ ਨਾਲ ਸੰਬੰਧਿਤ ਸਾਨੂੰ ਕਈ ਅਖਾਣ ਵੀ ਮਿਲਦੇ ਨੇ, ਜਿਵੇਂ ਦੁੱਧ ਤੋਂ ਬਿਨਾਂ ਖੀਰ ਨਹੀਂ ਬਣ ਸਕਦੀ। ਇਸੇ ਤਰ੍ਹਾਂ ਹੀ ਹਰ ਕੰਮ ਸਿੱਖਣ ਲਈ ਗੁਰੂ ਦੀ ਲੋੜ ਪੈਂਦੀ ਹੈ। ਬਿਨਾਂ ਮੁਰਸ਼ਦਾ ਰਾਹ ਨਾ ਹੱਥ ਆਉਂਦੇ, ਬਿਨਾਂ ਮੁਰਸ਼ਦਾ ਰਾਹ ਨਾ ਹੱਥ ਆਉਂਦੇ, ਦੁੱਧ ਬਾਜ ਨਾ ਹੋਵੰਦੀ ਖੀਰ ਸਾਈਂ, ਦੁੱਧ ਬਾਜ ਨਾ ਹੁੰਦੀ ਖੀਰ ਸਾਈਂ।

ਤੇ ਕਿਸੇ ਹੋਰ ਨੂੰ ਅੱਗੇ ਕਰ ਦੇਵੇ। ਉਸ ਬਾਰੇ ਕਿਹਾ ਜਾਂਦਾ ਏ, ਖੀਰ ਖਾ ਗਈ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ। ਖੀਰਾਂ ਦੋ ਕਿਸਮ ਦੀਆਂ ਹੁੰਦੀਆਂ, ਇੱਕ ਖੀਰ ਦੁੱਧ ਨਾਲ ਬਣਾਈ ਜਾਂਦੀ ਤੇ ਇੱਕ ਖੀਰ ਰੌ ਨਾਲ ਬਣਾਈ ਜਾਂਦੀ। ਗੰਨੇ ਦੇ ਰਸ ਨੂੰ ਰੌ ਕਹਿੰਦੇ। ਸਾਉਣ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ ਹੁੰਦਾ। ਪਹਿਲੇ ਸਮਿਆਂ 'ਚ ਖੇਤੀ ਬਾਰਿਸ਼ਾਂ ਤੇ ਨਿਰਭਰ ਹੋਣ ਤੇ ਥੋੜੀ ਥੋੜੀ ਜ਼ਮੀਨ ਹੀ ਆਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੀ ਹੁੰਦਾ। ਇਸ ਲਈ ਕਈ ਪਰਿਵਾਰਾਂ ਦੀ ਪੂੜੇ ਬਣਾਉਣ ਦੀ ਪੁੱਜਤ ਜਾਂ ਸਮਰੱਥਾ ਨਹੀਂ ਹੁੰਦੀ ਸੀ। ਉਹਨਾਂ ਘਰਾਂ ਦੀਆਂ ਜਨਾਨੀਆਂ ਦਾ ਸਾਉਣ ਮਹੀਨਾ ਤਾਂ ਫੋਕੀਆਂ ਦਲੀਲਾਂ ਬਣਾਉਣ 'ਚ ਹੀ ਲੰਘ ਜਾਂਦਾ। ਹੋਵੇ ਤੇਲ ਪਕਾਈਏ ਪੂੜੇ, ਆਟਾ ਗਵਾਂਢੀਆਂ ਤੋਂ ਮੰਗ ਲਿਆਈਏ, ਆਟਾ ਗਵਾਂਢੀਆਂ ਤੋਂ ਮੰਗ ਲਿਆਈਏ, ਮਾਰੀ ਗੁੜ ਨੇ, ਮਾਰੀ ਗੁੜ ਨੇ। ਪੂੜੇ ਤਿੰਨ ਕਿਸਮ ਦੇ ਬਣਦੇ, ਮਿੱਠੇ ਪੂੜੇ, ਲੂਣ ਵਾਲੇ ਪੂੜੇ ਤੇ ਮਾਲ ਪੂੜੇ। ਹੁਣ ਦੋਸਤੋ, ਮੈਂ ਆਪ ਜੀ ਨੂੰ ਖੀਰ, ਕੜਾਹ ਤੇ ਪੂੜੇ ਬਣਾਉਣ ਦੀ ਵੀ ਵਿਧੀ ਦੱਸ ਦਿੰਨਾ। ਕੜਾਹ ਬਣਾਉਣ ਲਈ ਘਿਓ, ਕਣਕ ਦਾ ਆਟਾ ਤੇ ਗੁੜ ਆਮ ਤੌਰ ਤੇ ਇੱਕੋ ਜਿੰਨੀ ਮਾਤਰਾ 'ਚ ਲਿਆ ਜਾਂਦਾ। ਇਸ ਤਰ੍ਹਾਂ ਤਿੰਨੇ ਵਸਤਾਂ ਇੱਕੋ ਜਿਹੀਆਂ ਲੈਣ ਕਰਕੇ ਬਣੇ ਕੜਾਹ ਨੂੰ ਤਿੰਨ ਮੇਲ ਦਾ ਕੜਾਹ ਕਹਿੰਦੇ। ਪਹਿਲਾਂ ਗੁੜ ਨੂੰ ਪਾਣੀ 'ਚ ਘੋਲ ਕੇ ਉਬਾਲਾ ਦਿੱਤਾ ਜਾਂਦਾ, ਜਿਸ ਨੂੰ ਚਾਸ ਬਣਾਉਣਾ ਕਹਿੰਦੇ। ਘਿਓ ਨੂੰ ਕੜਾਹੀ ਜਾਂ ਪਤੀਲੇ 'ਚ ਗਰਮ ਕਰਕੇ ਉਸ 'ਚ ਆਟਾ ਪਾਇਆ ਜਾਂਦਾ। ਜਦ ਆਟਾ ਚੰਗੀ ਤਰ੍ਹਾਂ ਭੁੱਜ ਜਾਂਦਾ, ਫਿਰ ਉਸ ਭੁੱਜੇ ਆਟੇ 'ਚ ਚਾਸ ਪਾਈ ਜਾਂਦੀ। ਇਸ ਤਰ੍ਹਾਂ ਕੜਾਹ ਬਣ ਜਾਂਦਾ। ਹੁਣ ਘਰਾਂ 'ਚ ਕੜਾਹ ਘੱਟ ਹੀ ਬਣਦਾ ਹੈ। ਹੁਣ ਪ੍ਰਾਹੁਣਿਆਂ ਦੀ ਸੇਵਾ ਕੜਾਹ ਨਾਲ ਨਹੀਂ ਹੁੰਦੀ, ਸਗੋਂ ਸ਼ਰਾਬ ਦੀ ਬੋਤਲ ਤੇ ਮੀਟ ਨਾਲ ਕੀਤੀ ਜਾਂਦੀ ਹੈ। ਵਿਆਹ ਸ਼ਾਦੀਆਂ 'ਚ ਹੋਰ ਸਵੀਟ ਡਿਸ਼ਾਂ ਦੇ ਨਾਲ ਨਾਲ ਕਈ ਵੇਰ ਕੜਾਹ ਵੀ ਰੱਖਿਆ ਜਾਂਦਾ ਹੈ, ਪਰ ਇਹ ਕੜਾਹ ਸੂਜੀ ਮੂੰਗੀ ਦੇ ਆਟੇ ਨਾਲ ਬਣਾਇਆ ਜਾਂਦਾ ਹੈ, ਜਿਸ 'ਚ ਖੋਪਾਂ, ਦਾਖਾਂ, ਬਦਾਮ, ਕਾਜੂ ਤੇ ਹੋਰ ਭਾਂਤ ਭਾਂਤ ਦੇ ਡਰਾਈ ਫਰੂਟ ਪਾਏ ਜਾਂਦੇ ਨੇ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਖੀਰ ਦੀ। ਦੁੱਧ ਵਾਲੀ ਖੀਰ ਬਣਾਉਣ ਲਈ ਪਹਿਲਾਂ ਚੌਲਾਂ ਨੂੰ ਪਾਣੀ 'ਚ ਥੋੜੀ ਦੇਰ ਭਿਉਂ ਕੇ ਰੱਖਿਆ ਜਾਂਦਾ। ਪਤੀਲੇ 'ਚ ਦੁੱਧ ਪਾ ਕੇ ਚੁੱਲ੍ਹੇ ਉੱਪਰ ਰੱਖ ਦਿੱਤਾ ਜਾਂਦਾ। ਜਦ ਦੁੱਧ ਉਬਾਲਾ ਆਉਣ ਦੇ ਨੇੜ ਹੁੰਦਾ ਤਾਂ ਪਾਣੀ 'ਚੋਂ ਚੌਲ ਕੱਢ ਕੇ ਦੁੱਧ 'ਚ ਪਾ ਦਿੱਤੇ ਜਾਂਦੇ। ਮੱਠੀ ਮੱਠੀ ਅੱਗ ਤੇ ਖੀਰ ਬਣਾਈ ਜਾਂਦੀ। ਕਾੜਨੀ 'ਚ ਦੁੱਧ ਤੇ ਚੌਲ ਪਾ ਕੇ ਹਾਰੇ 'ਚ ਰੱਖ ਕੇ ਖੀਰ ਬਣਾਈ ਜਾਂਦੀ। ਇਸ ਖੀਰ ਦਾ ਰੰਗ ਲਾਲ ਹੁੰਦਾ। ਖੀਰ ਲੋਕ ਹੁਣ ਵੀ ਖਾਂਦੇ ਨੇ, ਪਰ ਪਹਿਲਾਂ ਨਾਲੋਂ ਬਹੁਤ ਹੀ ਘੱਟ। ਹੁਣ ਸਰੋਤਿਓ, ਆਪਾਂ ਗੱਲ ਕਰਦੇ ਹਾਂ ਰੌ ਦੀ ਖੀਰ ਬਾਰੇ। ਰੌ ਦੀ ਖੀਰ ਵਿਸ਼ੇਸ਼ ਤੌਰ ਤੇ ਪੋਹ ਮਹੀਨੇ ਦੇ ਆਖਰੀ ਦਿਨ ਬਣਾਈ ਜਾਂਦੀ ਤੇ ਪਹਿਲੇ ਮਾਘ ਦੀ ਸਵੇਰ ਨੂੰ ਖਾਧੀ ਜਾਂਦੀ। ਇਸ ਕਰਕੇ ਇਸ ਖੀਰ ਬਾਰੇ ਕਿਹਾ ਜਾਂਦਾ ਏ, ਪੋਹ ਰਿੱਧੀਏ ਤੇ ਮਾਘ ਖਾਈਏ। ਸ਼ਾਇਦ ਇਸ ਖੀਰ ਦੀ ਕੋਈ ਧਾਰਮਿਕ ਮਹੱਤਤਾ ਵੀ ਗਿਣੀ ਜਾਂਦੀ ਸੀ। ਕੁਲਾੜੀ ਨਾਲ ਗੰਨੇ ਪੀੜ ਕੇ ਜਿਹੜਾ ਰਸ ਨਿਕਲਦਾ ਉਸ ਨੂੰ ਰੌ ਕਹਿੰਦੇ। ਰੌ ਦੀ ਖੀਰ ਬਣਾਉਣ ਲਈ ਚੌਲਾਂ ਨੂੰ ਪਾਣੀ 'ਚ ਭਿਉਂ ਦਿੰਦੇ, ਪਤੀਲੇ 'ਚ ਰੌ ਪਾ ਕੇ ਚੁੱਲ੍ਹੇ ਉੱਪਰ ਗਰਮ ਕਰਨ ਲਈ ਰੱਖ ਦਿੰਦੇ। ਰੌ 'ਚੋਂ ਮੈਲ ਨੂੰ ਕੱਢਣ ਲਈ ਸੁਕਾਈਆਂ ਹੋਈਆਂ ਤੇ ਪਾਣੀ 'ਚ ਉਬਾਲੀਆਂ ਹੋਈਆਂ ਭਿੰਡੀਆਂ ਦਾ ਪਾਣੀ ਰੌ 'ਚ ਪਾਇਆ ਜਾਂਦਾ। ਜਦ ਰੌ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਤਾਂ ਰੌ ਉੱਪਰ ਸਾਰੀ ਮੈਲ ਤਰ ਆਉਂਦੀ। ਫਿਰ ਮੈਲ ਨੂੰ ਪੋਣੀ ਨਾਲ ਬਾਹਰ ਕੱਢ ਦਿੱਤਾ ਜਾਂਦਾ। ਸਾਫ ਹੋਏ ਰੌ 'ਚ ਫੇਰ ਚੌਲ ਪਾ ਦਿੱਤੇ ਜਾਂਦੇ। ਹੌਲੀ ਹੌਲੀ ਰਿੰਨ ਕੇ ਖੀਰ ਬਣਾ ਲਿੱਤੀ ਜਾਂਦੀ। ਹੁਣ ਜ਼ਿਮੀਦਾਰ ਗੰਨਾ ਤਾਂ ਬੀਜਦੇ ਨੇ, ਪਰ ਪੀੜਦੇ ਘੱਟ ਹੀ ਨੇ। ਗੰਨਾ ਜ਼ਿਆਦਾ ਮਿੱਲਾਂ ਨੂੰ ਵੇਚ ਦਿੱਤਾ ਜਾਂਦਾ ਹੈ। ਰੌ ਦੀ ਖੀਰ ਬਣਨੀ ਹੁਣ ਲਗਭਗ ਬੰਦ ਹੀ ਹੋ ਗਈ ਹੈ। ਇਹ ਕਲਚਰ ਦੁਆਬੇ ਦੇ ਵਿੱਚ ਅਜੇ ਵੀ ਕਈ ਜਗ੍ਹਾ ਤੇ ਬਰਕਰਾਰ ਹੈ।

ਦੋਸਤੋ ਹੁਣ ਮਿੱਠੇ ਪੂੜਿਆਂ ਦੀ ਵੀ ਗੱਲ ਕਰ ਲਈਏ ਕਿ ਮਿੱਠੇ ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ 'ਚ ਘੋਲਿਆ ਜਾਂਦਾ, ਫਿਰ ਉਸ 'ਚ ਕਣਕ ਦਾ ਆਟਾ ਪਾ ਕੇ ਨਾ ਬਹੁਤਾ ਪਤਲਾ ਤੇ ਨਾ ਹੀ ਬਹੁਤਾ ਗਾੜਾ ਘੋਲ ਬਣਾ ਲਿੱਤਾ ਜਾਂਦਾ। ਕਪਾਹ ਤੂਤ ਤੇ ਸਲਵਾਰ ਦਾ 6-7 ਇੰਚ ਦਾ ਉਂਗਲ ਜਿੰਨਾ ਮੋਟਾ ਡੱਗਾ ਲੈ ਕੇ ਉਸ ਦੇ ਇੱਕ ਸਿਰੇ ਤੇ ਕੱਪੜੇ ਦੀ ਥੋੜੀ ਜਿਹੀ ਲੀਰ ਵਲੇਟ ਲਿੱਤੀ ਜਾਂਦੀ। ਇਸ ਵਲੇਟੀ ਲੀਰ ਨੂੰ ਧਾਗੇ ਨਾਲ ਚੰਗੀ ਤਰ੍ਹਾਂ ਬੰਨ ਦਿੱਤਾ ਜਾਂਦਾ ਤਾਂ ਜੋ ਡੱਕੇ ਤੋਂ ਉਤਰੇ ਨਾ। ਇਸ ਲੀਰ ਲੱਗੇ ਡੱਕੇ ਨਾਲ ਪੂੜੇ ਬਣਾਉਣ ਸਮੇਂ ਤੇਲ ਤਵੇ ਉੱਤੇ ਲਾਇਆ ਜਾਂਦਾ। ਪੂੜੇ ਬਣਾਉਣ ਲਈ ਆਮ ਤੌਰ ਤੇ ਪਿੱਪਲ ਦਾ ਵੱਡਾ ਪੱਤਾ ਲੈ ਕੇ ਉਸ ਪੱਤੇ ਨੂੰ ਵਿਚਕਾਰ ਤੋਂ ਦੂਰਾ ਕਰ ਲਿਆ ਜਾਂਦਾ। ਇੱਕ ਬਾਟੀ 'ਚ ਸਰੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ। ਡੱਕੇ ਨਾਲ ਤਵੇ ਉੱਤੇ ਤੇਲ ਲਾ ਦਿੱਤਾ ਜਾਂਦਾ। ਆਟੇ ਦੇ ਬਣੇ ਘੋਲ 'ਚੋਂ ਕੌਲੀ ਨਾਲ ਪੂੜਾ ਬਣਾਉਣ ਜਿੰਨਾ ਘੋਲ ਤਵੇ ਉੱਤੇ ਪਾਇਆ ਜਾਂਦਾ। ਪਿੱਪਲ ਦੇ ਪੱਤੇ ਨਾਲ ਘੋਲ ਨੂੰ ਹਲਾ ਹਲਾ ਕੇ ਪੂੜੇ ਦਾ ਰੂਪ ਦਿੱਤਾ ਜਾਂਦਾ। ਪੂੜੇ ਦਾ ਸਾਈਜ਼ ਆਮ ਤੌਰ ਤੇ 8-9 ਇੰਚ ਗੋਲ ਆਕਾਰ ਦਾ ਬਣ ਜਾਂਦਾ। ਪੂੜੇ ਦੇ ਆਲੇ ਦੁਆਲੇ ਦੇ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ। ਜਦੋਂ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਤਾਂ ਪੂੜੇ ਨੂੰ ਖੁਰਚਣੇ ਨਾਲ ਚੁੱਕ ਕੇ ਪੂੜੇ ਦਾ ਹੇਠਲਾ ਹਿੱਸਾ ਉੱਪਰ ਕਰ ਦਿੱਤਾ ਜਾਂਦਾ। ਪੂੜੇ ਦੇ ਆਲੇ ਦੁਆਲੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ। ਜਦ ਪੂੜਾ ਪੱਕ ਜਾਂਦਾ ਤਾਂ ਪੂੜੇ ਨੂੰ ਤਵੇ ਤੋਂ ਲਾਹ ਲੈਂਦੇ। ਇਸ ਤਰ੍ਹਾਂ ਪੂੜੇ ਬਣਦੇ। ਮਾਲ ਪੂੜਿਆਂ ਬਾਰੇ ਹੁਣ ਦੋਸਤੋ ਗੱਲ ਕਰ ਲਈ ਆਪਾਂ ਜਾਂਦੇ ਜਾਂਦੇ। ਮਾਲ ਪੂੜੇ ਮਿੱਠੇ ਹੀ ਬਣਦੇ। ਇਹਨਾਂ ਦਾ ਸਾਈਜ਼ 3-4 ਇੰਚ ਗੋਲ ਆਕਾਰ ਦਾ ਹੁੰਦਾ। ਮਾਲ ਪੂੜਿਆਂ ਦਾ ਘੋਲ ਤਾਂ ਮਿੱਠੇ ਪੂੜਿਆਂ ਦੀ ਤਰ੍ਹਾਂ ਬਣਦਾ, ਪਰ ਇਸ ਘੋਲ ਨੂੰ ਅੱਧਾ ਪਾਣੀ ਤੇ ਅੱਧਾ ਦੁੱਧ ਪਾ ਕੇ ਬਣਾਇਆ ਜਾਂਦਾ। ਇਹਨਾਂ ਨੂੰ ਬਣਾਉਣ ਦੀ ਵਿਧੀ ਵੱਖਰੀ ਹੁੰਦੀ। ਮਾਲ ਪੂੜੇ ਬਣਾਉਣ ਲਈ ਕੜਾਹੀ ਜਲੇਬੀਆਂ ਬਣਾਉਣ ਵਾਲੀ ਕੜਾਹੀ ਵਰਗੀ ਹੁੰਦੀ, ਪਰ ਉਹ ਆਕਾਰ 'ਚ ਛੋਟੀ ਹੁੰਦੀ। ਕੜਾਹੀ 'ਚ ਤੇਲ ਪਾ ਕੇ ਕੜਾਹੀ ਨੂੰ ਚੁੱਲ੍ਹੇ ਉੱਪਰ ਰੱਖ ਦਿੰਦੇ। ਗਰਮ ਹੋਏ ਤੇਲ 'ਚ ਕੌਲੀ ਨਾਲ ਘੋਲ ਪਾ ਦਿੱਤਾ ਜਾਂਦਾ। ਜਦ ਮਾਲ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ, ਰੜ ਜਾਂਦਾ ਤਾਂ ਪੂੜੇ ਨੂੰ ਚਿਮਟੇ ਨਾਲ ਚੁੱਕ ਕੇ ਪੂੜੇ ਦਾ ਉੱਪਰਲਾ ਹਿੱਸਾ ਹੇਠਾਂ ਕਰ ਦਿੰਦੇ। ਜਦ ਉਹ ਹਿੱਸਾ ਪੱਕ ਜਾਂਦਾ ਤਾਂ ਚਿਮਟੇ ਨਾਲ ਪੂੜੇ ਨੂੰ ਬਾਹਰ ਕੱਢ ਲਿਆ ਜਾਂਦਾ। ਇਸ ਤਰ੍ਹਾਂ ਮਾਲ ਪੂੜੇ ਬਣ

0: ਪੈਂਦਾ।
1: ਹੁਣ ਦੋਸਤੋ ਮਾਲਪੂੜੇ ਤਕਰੀਬਨ ਬਣਦੇ ਤਾਂ ਹੈ, ਪਰ ਹੌਲੀ ਹੌਲੀ ਆਪਾਂ ਮਾਲਪੂੜਿਆਂ ਤੋਂ ਵੀ ਬਜ਼ਾਰੀ ਜ਼ਰੂਰ ਖਾ ਲੈਂਦੇ ਹਾਂ ਆਪਾਂ, ਠੀਕ ਹੈ ਨਾ, ਹਲਵਾਈ 'ਚ ਜਾ ਕੇ। ਅਤੇ ਲੇਡੀਜ਼ ਘੱਟ ਹੀ ਤਰੱਦਦ ਕਰਦੀਆਂ ਕਿਉਂਕਿ ਗਰਮੀ ਮਹਿਸੂਸ ਕਰਦੀਆਂ। ਸੋ ਦੋਸਤੋ ਸਾਉਣ ਦੇ ਮਹੀਨੇ ਦੇ ਵਿੱਚ ਤੁਹਾਡਾ ਇਹ ਵੀ ਚਾਅ ਪੂਰਾ ਕਰਤਾ ਮੈਂ, ਖੀਰ ਕੜਾਹ ਪੂੜੇ। ਦੋਸਤੋ ਅੱਜ ਦਾ ਇਹ ਪ੍ਰੋਗਰਾਮ ਪਿੰਡਾਂ ਵਾਲੇ ਸਾਨੂੰ ਸੰਪੂਰਨ ਕਰਨ ਦੀ ਦਿਓ ਆਗਿਆ, ਰੱਬ ਰਾਖਾ, ਆਮੀਨ। ਆਲੇਖ ਪੇਸ਼ਕਸ਼ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਪਿੰਡਾਂ ਵਾਲੇ ਅਤੇ ਸ਼ਹਿਰਾਂ ਵਾਲੇ, ਜਿਸ ਤਹਿਤ ਤੁਸੀਂ ਸੁਣ ਰਹੇ ਸੀ ਵਿਸ਼ਾ ਖੀਰ ਪੋੜੇ ਅਤੇ ਕੜਾਹ। ਵਾਚਕ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਸਤਪਾਲ ਬਰਾੜ ਦਾ। ਸੋ ਆਓ ਆਪਾਂ ਮੌਸਮ ਬਾਰੇ ਕੁਝ ਜਾਣਕਾਰੀ ਸਾਂਝੀ ਕਰਦੇ ਹਾਂ। ਮੌਸਮ ਦਾ ਹਾਲ ਇਹ ਹੈ ਜੀ ਕਿ ਵੱਧ ਤੋਂ ਵੱਧ ਤਾਪਮਾਨ ਦੀ ਆਪਾਂ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 39 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਹੈ ਉਹ 27 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਹਵਾ ਵਿੱਚ ਵੱਧ ਤੋਂ ਵੱਧ ਨਮੀ ਦੀ ਮਾਤਰਾ 85% ਨੋਟ ਕੀਤੀ ਗਈ ਹੈ ਅਤੇ ਘੱਟ ਤੋਂ ਘੱਟ ਨਮੀ ਜਿਹੜੀ ਹੈ ਉਹ 55% ਮੌਸਮ ਵਿਭਾਗ ਦੁਆਰਾ ਇਹ ਜਿਹੜੀ ਨਮੀ ਹੈ ਹਵਾ ਵਿੱਚ ਉਹ ਨੋਟ ਕੀਤੀ ਗਈ ਹੈ। ਜੇਕਰ ਆਪਾਂ ਸਰੋਤੇ ਆਉਣ ਵਾਲੇ 3-4-5 ਦਿਨਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੋਂ 28 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਲੈ ਕੇ 39 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 55% ਤੋਂ ਲੈ ਕੇ 90% ਰਹਿਣ ਦੀ ਸੰਭਾਵਨਾ ਅਤੇ ਹਵਾ ਦੀ ਗਤੀ 5 ਕਿਲੋਮੀਟਰ ਪ੍ਰਤੀ ਘੰਟਾ ਤੋਂ 9 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਸੋ ਇਸ ਸਰੋਤਿਓ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਆਪਣੇ ਦੋਸਤ ਬਲਵਿੰਦਰ ਬਾਘਾ ਨੂੰ ਖਤਮ ਕਰਨ ਦੀ ਦਿਵਾਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:30 ਤੇ 22 ਸਕਿੰਟ ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

0: ਪ੍ਰੋਗਰਾਮ ਗੱਲਾਂ ਚੋਂ ਗੱਲ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਦੋਸਤੋ, ਕੀ ਹਾਲ ਚਾਲ ਨੇ? ਸਾਨੂੰ ਉਮੀਦ ਨਹੀਂ ਬਲਕਿ ਪੂਰਾ ਯਕੀਨ ਹੈ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਦੋਸਤੋ, ਅੱਜ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਲੈ ਕੇ ਆਏ ਹਾਂ ਸਿਲਸਿਲਾ ਸਰੋਤਾ ਮੰਚ, ਅਤੇ ਸਰੋਤਾ ਮੰਚ ਵਿੱਚ ਮੇਰੇ ਨਾਲ ਹਾਜ਼ਰ ਨੇ ਸ਼੍ਰੀ ਮਨਦੀਪ ਰਜੌੜਾ ਜੀ। ਬਹੁਤ ਬਹੁਤ ਸਵਾਗਤ ਹੈ ਰਜੌੜਾ ਸਰ ਤੁਹਾਡਾ।
1: ਸ਼ੁਕਰੀਆ ਬਾਗਾ ਜੀ, ਅਤੇ ਅਸੀਂ ਸਾਡੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਬਾਗਾ ਜੀ, ਤੁਹਾਡਾ ਵੀ ਸਾਡੇ ਸਰੋਤਿਆਂ ਵੱਲੋਂ, ਮੇਰੇ ਵੱਲੋਂ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਸ਼ਾਇਦ ਇਹ ਪਹਿਲੀ ਦਫਾ ਹੈ ਕਿ ਆਪਾਂ ਦੋਵੇਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ। ਅੱਜ ਤੁਸੀਂ ਖਤ ਪੜ੍ਹੋਗੇ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਉਹਨਾਂ ਦੇ ਖਤਾਂ ਦੇ ਜਾਂ ਜੋ ਸਾਨੂੰ ਉਹ ਸੁਝਾਅ ਦੇਣਗੇ ਆਪਾਂ ਜਵਾਬ ਦਈਏ ਉਹਨਾਂ ਨੂੰ।
0: ਜੀ, ਬਹੁਤ ਬਹੁਤ ਸ਼ੁਕਰੀਆ ਰਜੌਰਾ ਸਰ, ਅਤੇ ਮੈਨੂੰ ਵੀ ਖੁਸ਼ੀ ਹੈ ਕਿ ਮੈਂ ਤੁਹਾਡੇ ਨਾਲ ਸਰੋਤਾ ਮੰਚ ਕਰ ਰਿਹਾ, ਅਤੇ ਸਾਡੇ ਸਰੋਤਿਆਂ ਦੀ ਸਾਡੇ ਪ੍ਰੋਗਰਾਮਾਂ ਸੰਬੰਧੀ ਤਾਰੀਫ, ਤਨਕੀਦ ਜਾਂ ਉਹਨਾਂ ਦੇ ਸੁਝਾਅ, ਉਹਨਾਂ ਦੇ ਮਸ਼ਵਰੇ, ਉਹ ਅਸੀਂ ਇਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਨਾਲ ਨਾਲ ਉਹਨਾਂ ਦੀਆਂ ਜੋ ਹਲਕੀਆਂ ਫੁਲਕੀਆਂ ਕੋਈ ਸ਼ਿਕਵੇ ਸ਼ਿਕਾਇਤਾਂ ਨੇ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।
1: ਬਿਲਕੁਲ ਜੀ, ਅਤੇ ਫਿਰ ਉਸ ਦੇ ਲਈ ਉਹਨਾਂ ਨੂੰ ਉਹ ਜ਼ਰੀਏ ਦੱਸ ਦਿਓ ਬਾਗਾ ਜੀ, ਜਿਸ ਦੇ ਜ਼ਰੀਏ ਉਹ ਸਾਡੇ ਨਾਲ ਜੁੜਨਗੇ। ਸਾਡਾ ਵਟਸਐਪ ਨੰਬਰ ਜਿਹੜਾ ਹੈ ਉਹ ਵੀ, ਅਤੇ ਸਾਡਾ ਲੈਂਡਲਾਈਨ ਨੰਬਰ ਵੀ।
0: ਜੀ, ਸਾਡਾ ਲੈਂਡਲਾਈਨ ਨੰਬਰ ਜੋ ਹੈ 0164-2240-331 'ਤੇ ਤੁਸੀਂ ਸਾਨੂੰ ਡਾਇਲ ਕਰ ਸਕਦੇ ਹੋ, ਕੋਈ ਵੀ ਸਰੋਤਾ 0164-2240-331 'ਤੇ। ਅਤੇ ਵਟਸਐਪ ਨੰਬਰ ਸਰ?
1: ਜੀ, ਵਟਸਐਪ ਨੰਬਰ ਸਾਡਾ 7710-7371-46। ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ। ਸਾਡੇ ਬਹੁਤ ਸਾਰੇ ਵਟਸਐਪ ਸੁਨੇਹੇ ਸਾਨੂੰ ਪ੍ਰਾਪਤ ਹੋ ਵੀ ਚੁੱਕੇ ਨੇ ਤੁਹਾਡੇ, ਅਤੇ ਜਿਹੜੇ ਸਾਥੀ ਸਾਨੂੰ ਇਸ ਵੇਲੇ ਆਪਣੇ ਕੰਮ ਕਾਜ ਤੋਂ ਘਰਾਂ ਨੂੰ ਪਰਤਦੇ ਆ, ਗੱਡੀਆਂ 'ਚ ਸਾਨੂੰ ਸੁਣ ਰਹੇ ਆ, ਉਹ ਵੀ ਸਾਡਾ ਨੰਬਰ ਸੇਵ ਕਰ ਲੈਣ, 7710-7371-46। ਇਸ ਦੇ ਉੱਤੇ ਉਹ ਮੈਸੇਜ ਕਰਨ, ਪਰ ਸ਼ਰਤ ਇਹ ਹੈ ਕਿ ਗੱਡੀ ਰੋਕ ਕੇ ਪਾਸੇ ਲਾ ਕੇ ਫਿਰ ਉਹਨਾਂ ਨੇ ਮੈਸੇਜ ਕਰਨਾ ਹੈ, ਅਤੇ ਜੇਕਰ ਉਹ ਸਿਰਫ ਆਨੰਦ ਮਾਣਨਾ ਚਾਹੁੰਦੇ ਇਸ ਪ੍ਰੋਗਰਾਮ ਦਾ ਤਾਂ ਉਹ ਸੀਟ ਬੈਲਟ ਲਾਉਣੀ ਨਾ ਭੁੱਲਣ, ਨਾਲ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਲਾਉਣ ਲਈ ਪਾਉਣ ਲਈ ਆਖਣ।
0: ਜੀ ਬਿਲਕੁਲ ਸਰ, ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਵੈਸੇ ਤਾਂ ਆਪਣੀ ਜ਼ਿੰਦਗੀ ਦਾ ਬਚਾਓ ਵਿੱਚ ਹੀ ਬਚਾਓ ਹੁੰਦਾ ਹੈ ਰਜੌੜਾ ਸਰ।
1: ਬਿਲਕੁਲ ਬਾਗਾ ਜੀ, ਇਹ ਸਾਡੇ ਹੱਥ 'ਚ ਹੁੰਦਾ ਹੈਗਾ।
0: ਬਿਲਕੁਲ, ਅਤੇ ਅਸੀਂ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ ਕਿ ਤੁਸੀਂ 0164-2240-331 ਜਾਂ ਜੋ ਵਟਸਐਪ ਨੰਬਰ 7710-7371-46 ਸਰ ਨੇ ਦੱਸਿਆ, ਤੁਸੀਂ ਉਸ 'ਤੇ ਸਾਨੂੰ ਮੈਸੇਜ ਕਰੋ, ਆਪਣੇ ਤਾਰੀਫ, ਆਪਣੀ ਤਨਕੀਦ, ਆਪਣੇ ਸੁਝਾਅ ਪ੍ਰੋਗਰਾਮਾਂ ਸੰਬੰਧੀ ਸਾਨੂੰ ਲਿਖ ਕੇ ਭੇਜੋ, ਅਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਵੀ ਹੋਵਾਂਗੇ, ਅਤੇ ਨਾਲ ਦੀ ਨਾਲ ਤੁਹਾਡੇ ਅਸੀਂ ਸੁਝਾਅ ਜਿਹੜੇ ਹੈ ਉਹਨਾਂ 'ਤੇ ਵੀ ਗੌਰ ਕਰਾਂਗੇ।
1: ਉਮੀਦ ਕਰਦੇ ਹਾਂ ਬਾਗਾ ਜੀ, ਸਾਨੂੰ ਬਹੁਤ ਸਾਰੇ ਸੁਨੇਹੇ ਅੱਜ ਪ੍ਰਾਪਤ ਹੋਣ ਵਾਲੇ ਨੇ, ਸਾਡੇ ਵਟਸਐਪ ਨੰਬਰ ਦੇ ਉੱਤੇ ਫੋਨ ਕਾਲਾਂ ਵੀ ਬਹੁਤ ਆਉਣਗੀਆਂ, ਅਤੇ ਅੱਜ ਤੁਹਾਡੀ ਖਤ ਪੜ੍ਹਨ ਦੀ ਜੋ ਰਫ਼ਤਾਰ ਹੈ ਉਸ ਦਾ ਵੀ ਟੈਸਟ ਹੋ ਜਾਣਾ ਹੈ।
0: ਜੀ ਜੀ, ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਸਾਡੇ ਸਰੋਤਿਆਂ ਦੇ ਖਤ ਜਿਹੜੇ ਹੈ ਉਹ ਸ਼ਾਮਿਲ ਕਰਾਂਗੇ। ਸੋ ਅਸੀਂ ਪਹਿਲਾ ਖਤ ਜਿਹੜਾ ਰਜੌਰਾ ਸਰ ਸ਼ਾਮਿਲ ਕਰ ਲਈਏ ਜੀ।
1: ਜੀ ਬਿਲਕੁਲ,
0: ਪਹਿਲਾ ਖਤ ਆਇਆ ਜੀ ਪਿੰਡ ਕੋਟ ਸ਼ਮੀਰ ਤੋਂ, ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਸੁਖਪਾਲ ਸਿੰਘ, ਇਹ ਸਤਿ ਸ਼੍ਰੀ ਅਕਾਲ ਬੁਲਾ ਕੇ ਲਿਖਦੇ ਨੇ ਕਿ
1: ਇਹਨਾਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਤਕਰੀਬਨ 12:30 ਤੋਂ ਪ੍ਰੋਗਰਾਮ ਮੁਸ਼ਕਲ ਦੱਸੋ ਹੱਲ ਦੱਸਾਂਗੇ। ਮੇਅਰ ਸਾਹਿਬ ਪਦਮਜੀਤ ਮਹਿਤਾ ਜੀ ਨਾਲ ਜਿਹੜੀ ਹੈ ਲਾਈਵ ਗੱਲਬਾਤ ਜਿਹੜੀ ਕੀਤੀ ਗਈ,
1: ਸੋ ਅੱਜ ਦੀ ਗੱਲ ਕਰ
0: ਰਹੇ ਹਾਂ। ਜੀ ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ। ਮੇਅਰ ਸਾਹਿਬ ਨੇ ਬਹੁਤ ਫੋਨ ਕਾਲਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਜੋ ਸਮੱਸਿਆਵਾਂ ਸੀ।
1: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸੁਣਿਆ ਜੀ ਪ੍ਰੋਗਰਾਮ ਇਹ ਆਕਾਸ਼ਵਾਣੀ ਵੱਲੋਂ ਵਿਸ਼ੇਸ਼ ਉਪਰਾਲਾ ਜਿਸ ਦੀ ਤੁਸੀਂ ਸ਼ਲਾਘਾ ਕਰ ਰਹੇ ਹੋ।
0: ਜੀ, ਅਤੇ ਉਹ ਅੱਗੇ ਲਿਖਦੇ ਨੇ ਜੀ ਕਿ ਆਕਾਸ਼ਵਾਣੀ ਦੇ ਜੋ ਪ੍ਰੋਗਰਾਮਾਂ ਦੇ ਇੰਚਾਰਜ ਸ਼੍ਰੀ ਬਲਜੀਤ ਸ਼ਰਮਾ ਜੀ, ਦਲਵੀਰ ਜੀ, ਮਮਤਾ ਜੀ, ਅਰੋੜਾ ਜੀ, ਬਹੁਤ ਹੀ ਦਿਲਚਸਪ ਮਾਹੌਲ ਇਹਨਾਂ ਨੇ ਬਣਾ ਦਿੱਤਾ, ਅਤੇ ਮੇਅਰ ਸਾਹਿਬ ਨੇ ਨੇਕ ਨੌਜਵਾਨ ਜਿਹੜੇ ਹੈਗੇ ਆ ਉਹ ਜਾਪਦੇ ਨੇ, ਅਤੇ ਤਰੱਕੀ ਯਾਫਤਾ ਨੌਜਵਾਨ ਨੇ, ਤੇ ਉਹਨਾਂ ਦੀ ਤਾਰੀਫ ਲਿਖੀ ਹੈ ਜੀ ਇਹਨਾਂ ਨੇ,
1: ਤੇ ਉਹਨਾਂ ਦਾ
0: ਇੱਕ ਧੰਨਵਾਦ ਵੀ ਕੀਤਾ ਨਾਲ ਦੀ ਨਾਲ।
1: ਬਹੁਤ ਬਹੁਤ ਧੰਨਵਾਦ ਤੁਹਾਡਾ।
0: ਅੱਗੇ ਇਹ ਫਿਲਮੀ ਅਫਸਾਨੇ ਬੀਬਾ ਜੀ ਕਰਮਜੀਤ ਨੇ ਬਿਹਤਰੀਨ ਢੰਗ ਨਾਲ ਪੇਸ਼ ਕੀਤਾ।

0: ਤੇ ਅੰਕੁਸ਼ ਅਰੋੜਾ ਨੇ ਤੇ ਰਮਨ ਸ਼ਰਮਾ ਜੀ ਨੇ, ਆਕਾਂਕਸ਼ਾ ਅਰੋੜਾ ਸ਼ਾਇਦ ਇਹ ਕਹਿ
1: ਰਹੇ ਚਾਹੁੰਦੇ ਆ
0: ਜੀ ਜੀ ਬਿਲਕੁਲ, ਆਕਾਂਕਸ਼ਾ ਅਰੋੜਾ ਤੇ ਰਮਨ ਸ਼ਰਮਾ ਜੀ ਬਹੁਤ ਵਧੀਆ ਜਿਹੜੀ ਹੈਗੀ ਆ ਪ੍ਰੋਗਰਾਮ ਪੇਸ਼ ਕਰਦੇ ਨੇ।
1: ਰਮਾ ਸ਼ਰਮਾ ਦੀ ਗੱਲ ਕਰ ਰਹੇ
0: ਜੀ ਜੀ ਜੀ, ਇਹਨਾਂ ਰਮਨ ਸ਼ਰਮਾ ਲਿਖਿਆ ਹੋਇਆ, ਰਮਾ ਸ਼ਰਮਾ ਸਾਡੇ ਨਵੇਂ ਅਸਾਈਨੀ ਨੇ।
1: ਹਾਂ, ਇਹਨਾਂ ਦੇ ਜੋ ਅਲਫਾਜ਼ ਹੈ ਜਾਂ ਸਪੈਲਿੰਗ ਜਿਹੜੀ ਆ ਉਹ ਮਿਸਟੇਕ ਹੈ, ਉਹ ਇਹਨਾਂ ਨੇ ਮੇਰ ਹੋਰਾਂ ਦਾ ਨਾਂ ਵੀ ਪਦਮਜੀਤ ਹੋਰਾਂ ਦੀ ਜਗ੍ਹਾ ਪਦਮਦੀਪ ਲਿਖਿਆ
0: ਜੀ ਜੀ ਜੀ।
1: ਸੋ ਕੋਈ ਗੱਲ ਨੀ, ਅਸੀਂ ਭਾਵਨਾਵਾਂ ਸਾਰੀਆਂ ਇਹਨਾਂ ਦੀਆਂ ਸਮਝ ਗਏ ਜੀ, ਸ਼ੁਕਰੀਆ ਲਿਖਣ ਲਈ ਸਾਨੂੰ।
0: ਤੇ ਹੋਰ ਪ੍ਰੋਗਰਾਮਾਂ ਦੀ ਵੀ ਇਹ ਸਿਫਤ ਲਿਖਦੇ ਆ ਜੀ ਕਿ ਵੀਰਵਾਰ ਨੂੰ ਪੁੱਤਰ ਮਿੱਠੜੇ ਮੇਵੇ ਸ਼ਰਮਾ ਜੀ ਨੇ ਬਾ ਕਮਾਲ ਪੇਸ਼ ਕੀਤਾ
1: ਜੀ,
0: ਤੇ ਬੁੱਧਵਾਰ ਬਾਪੂ ਡੈਡੀ ਪਾਪਾ ਪ੍ਰੋਗਰਾਮ ਸਰੋਤਿਆਂ ਦੇ ਮਨਾਂ ਨੂੰ ਭਾ ਗਿਆ ਜੀ।
1: ਜੀ ਬਿਲਕੁਲ ਜੀ, ਕਿਉਂਕਿ ਉਹ ਜੋ ਗੱਲਬਾਤ ਉਹਨਾਂ ਕੀਤੀ ਉਸ ਪ੍ਰੋਗਰਾਮ ਦੇ ਵਿੱਚ ਉਹ ਸੱਚ ਹੈ, ਉਹ ਹਰ ਇੱਕ ਲਈ ਸੱਚ ਹੈ, ਕਿਉਂਕਿ ਜਦੋਂ ਸਾਡੇ ਸਿਰ ਤੇ ਬਾਪ ਦਾ ਸਾਇਆ ਹੁੰਦਾ ਤਾਂ ਅਸੀਂ ਰਾਜੇ ਹੁੰਦੇ ਹਾਂ, ਤੇ ਜੇਕਰ ਕਿਸੇ ਨਾਲ ਬੁਰਾ ਹੁੰਦਾ ਹੈ, ਇਹ ਸਾਇਆ ਖੁੱਸ ਜਾਂਦਾ ਹੈ, ਤਾਂ ਫਿਰ ਉਸ ਵਰਗਾ ਅਸੀਂ ਸਮਝਦੇ ਹਾਂ ਕਿ ਕੋਈ ਗਰੀਬ ਨਹੀਂ ਹੁੰਦਾ ਫਿਰ।
0: ਤੇ ਥੋੜ੍ਹਾ ਜਿਹਾ ਇਹਨਾਂ ਨੇ ਇੱਕ ਤਰ੍ਹਾਂ ਕਹਿ ਲਓ ਵੀ ਸਾਡੇ ਨਾਲ ਸ਼ਿਕਵਾ ਕੀਤਾ ਕਿ ਅੱਜ ਦੀ ਸੁਰੀਲੀ ਦੁਪਹਿਰ ਦੇ ਵਿੱਚ ਜਿਹੜੇ ਖਤ ਹੈ ਨਾ ਉਹ ਘੱਟ ਪੜੇਗੇ
1: ਜੀ,
0: ਤੇ ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਿਆਰਾ ਸਿੰਘ ਜੀ ਤੁਹਾਡੇ ਜਿਹੜੇ ਖਤ ਹੈ ਉਹ ਅਸੀਂ ਵੱਧ ਤੋਂ ਵੱਧ ਪੜ੍ਹੀਏ ਸਾਡੇ ਸਰੋਤਿਆਂ ਦੇ।
1: ਜੀ ਬਿਲਕੁਲ, ਅਸੀਂ ਸਾਡੇ ਸਰੋਤਿਆਂ ਦੇ ਸਾਰੇ ਹੀ ਖਤ ਵੱਧ ਤੋਂ ਵੱਧ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਅੱਜ ਹੁਣ ਅਸੀਂ ਇਹੀ ਕਰਨਾ ਹੈਗਾ, ਸਵੇਰੇ ਇਹਨਾਂ ਨੇ ਜੋ ਪ੍ਰੋਗਰਾਮ ਮਾਰਨਿੰਗ ਦੇ ਵਿੱਚ ਸੱਜਰੀ ਸਵੇਰ ਦੀ ਗੱਲ ਕੀਤੀ ਆ, ਉਸ ਦੇ ਵਿੱਚ ਖਾਸ ਤੌਰ 'ਤੇ ਕਰਮਜੀਤ ਹੋਰਾਂ ਨੇ, ਕਰਮਜੀਤ ਕੌਰ ਸਾਡੇ ਨਵੇਂ ਅਨਾਊਂਸਰ ਜਿਹੜੇ ਨੇ, ਭਾਵੇਂ ਉਹ ਪਹਿਲਾਂ ਵੀ ਸਾਡੇ ਕੋਲ ਆਉਂਦੇ ਸੀਗੇ ਬਹੁਤ ਲੰਮੇ ਸਮੇਂ ਪਹਿਲਾਂ ਦੀ ਗੱਲ ਹੋ ਗਈ, ਪਰ ਉਹ ਜਦੋਂ ਆਏ ਆ ਇਸ ਵਾਰ ਨਵੇਂ ਤਾਂ ਉਹ ਬੜੀ ਊਰਜਾ ਦੇ ਨਾਲ ਐਨਰਜੀ ਦੇ ਨਾਲ ਆਏ ਆ। ਉਹਨਾਂ ਨੇ ਜੋ ਸਿਲਸਿਲਾ ਪੇਸ਼ ਕੀਤਾ ਉਹ ਖੁਦ ਗਾ ਕੇ ਵੀ ਉਹਨਾਂ ਨੇ ਗੀਤ ਸੁਣਾਇਆ, ਬਹੁਤ ਬਾਕਮਾਲ ਪੇਸ਼ ਕੀਤਾ, ਅਤੇ ਜੋ ਅੱਜ ਦਾ ਸਿਲਸਿਲਾ ਸੀ ਪਦਮਜੀਤ ਜੋ ਸਾਡੇ ਮੇਅਰ ਸਾਹਿਬ ਨੇ ਉਹਨਾਂ ਦੇ ਨਾਲ ਗੱਲ ਕੀਤੀ, ਸ਼ਰਮਾ ਜੀ ਨੇ ਖੁਦ, ਦਲਬੀਰ ਸਿੰਘ ਜੀ ਉਹਦੇ 'ਚ ਬੈਠੇ ਸੀ, ਮੈਡਮ ਮਮਤਾ ਅਰੋੜਾ ਸਾਡੇ ਜੋ ਅਨਾਊਂਸਰ ਨੇ ਉਹ ਵੀ ਉਹਦੇ 'ਚ ਬੈਠੇ ਸੀ। ਸੋ ਮਾਹੌਲ ਦੀ ਗੱਲ ਕੀਤੀ, ਉਹ ਵਾਕਈ ਵਧੀਆ ਰਿਹਾ, ਖੁਸ਼ਨੁਮਾ ਮਾਹੌਲ ਦੇ ਵਿੱਚ ਗੱਲਾਂ ਹੋਈਆਂ ਜੀ
0: ਜੀ। ਅਤੇ ਇੱਕ ਇਹਨਾਂ ਨੇ ਨਾਲ ਲਿਖਿਆ ਕਿ ਬੁੱਧਵਾਰ ਨੂੰ ਦੰਦਾਂ ਦੇ ਮਾਹਰ ਡਾਕਟਰ ਨਾਲ ਗੱਲਬਾਤ ਕਰਾਈ, ਉਹਨਾਂ ਨੂੰ ਪਸੰਦ ਆਈ ਜੀ।
1: ਜੀ, ਦੰਦਾਂ ਦੇ ਮਾਹਰ ਡਾਕਟਰ ਦੇ ਨਾਲ ਗੱਲਬਾਤ ਤੁਸੀਂ ਪਸੰਦ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਸੀਂ ਸਾਡੇ ਸਰੋਤਿਆਂ ਦੇ ਫੋਨ ਕਾਲ ਵੀ ਲੈਣੇ ਹੈ, ਇੱਕ ਵਾਰ ਨੰਬਰ ਬਾਗਾ ਜੀ ਫੇਰ
0: 0164-2240-331 ਜੀ।

0: ਲਓ ਜੀ, ਸਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਅਤੇ ਇੱਕ ਸਰੋਤਾ 0164-2240-331 ਨੰਬਰ ਡਾਇਲ ਕਰਕੇ ਸਰੋਤਾ ਮੰਚ ਦੇ ਵਿੱਚ ਪਹੁੰਚ ਚੁੱਕੇ ਨੇ ਜੀ। ਹੈਲੋ,
1: ਹਾਂਜੀ ਸਰ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਕਿੱਥੋਂ ਗੱਲ ਕਰ ਰਹੇ ਨੇ ਜੀ? ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਸਰ ਮੈਂ ਗੁਰਲਾਲ ਬੋਲਦਾ ਜੀ, ਪਿੰਡ ਮਾਹੀ ਨੰਗਲ ਤੋਂ।
0: ਗੁਰਲਾਲ, ਪਿੰਡ ਮਾਹੀ ਨੰਗਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰੋਤਾ ਮੰਚ ਦੇ ਵਿੱਚ। ਗੁਰਲਾਲ ਜੀ,
1: ਸ਼ੁਕਰੀਆ ਸਰ, ਧੰਨਵਾਦ ਜੀ। ਮਨਦੀਪ ਬਰਜੋਰਾ ਸਰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ।
2: ਜੀ ਗੁਰਲਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਪੂਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਕੀ ਗੱਲ ਕਰੋਗੇ ਪ੍ਰੋਗਰਾਮਾਂ ਬਾਬਤ ਅੱਜ?
1: ਸਰ ਪ੍ਰੋਗਰਾਮ ਆਪਣੇ ਬਹੁਤ ਵਧੀਆ ਚੱਲਦੇ ਆ, ਜਿਹੜੇ ਆਪਣੇ ਨਵੇਂ ਨੌਕਰ ਆ ਜਾਂ ਪੇਸ਼ਕਾਰੀ, ਉਹਨਾਂ ਦੀ ਸਾਰਿਆਂ ਦੀ ਬਹੁਤ ਵਧੀਆ ਜੀ।
2: ਜੀ ਸ਼ੁਕਰੀਆ ਜੀ ਤੁਹਾਡਾ। ਹੋਰ
1: ਤੇ ਇੱਕ ਸਰ ਮਾੜਾ ਮੋਟਾ ਨਾ, ਜਿਹੜੇ ਸਰੋਤੇ ਜ਼ਿਆਦਾ ਕਾਲ ਕਰਦੇ ਇਹਨਾਂ ਦੇ ਕੰਟਰੋਲ ਕਰੋ ਜੀ। ਮੈਂ ਮੈਸੇਜ ਵੀ ਪਾਇਆ ਸੀ ਇੱਕ ਦੋ ਵਾਰੀ ਤੁਹਾਨੂੰ
2: ਜੀ। ਠੀਕ ਹੈ ਜੀ। ਗੁਰਲਾਲ ਜੀ ਤੁਹਾਡਾ ਸ਼ੁਕਰੀਆ, ਤੁਸੀਂ ਜੋ ਸੁਝਾਅ ਦਿੱਤਾ ਤੁਹਾਡਾ ਸ਼ੁਕਰੀਆ। ਇਹ ਆਪਾਂ ਸਾਡੇ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ ਇਸ ਵਿਸ਼ੇ ਤੇ। ਧੰਨਵਾਦ ਫੋਨ ਕਰਨ ਲਈ।
1: ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ
2: ਜੀ। ਸੋ ਬਾਗਾ ਜੀ, ਗੱਲ ਇਹ ਹੈ ਕਿ ਸਾਡੇ ਸਰੋਤੇ ਜਿਹੜੇ ਨੇ ਉਹ ਖੁਦ ਬਹੁਤ ਸਮਝਦਾਰ ਨੇ
0: ਜੀ,
2: ਸਾਨੂੰ ਉਹ ਰੋਜ਼ਾਨਾ ਫੋਨ ਨਹੀਂ ਕਰਨਗੇ
0: ਜੀ।
2: ਤੇ

0: ਜਿਹੜੇ ਸਰੋਤਿਆਂ ਦੀ ਗੁਲਾਲ ਜੀ ਨੇ ਗੱਲ ਕੀਤੀ ਉਹ ਵੀ ਸਾਡੀ ਇਹ ਗੱਲਬਾਤ ਸੁਣ ਰਹੇ ਹੋਣਗੇ,
1: ਬਿਲਕੁਲ
0: ਉਹ ਵੀ ਹੁਣ ਸਾਨੂੰ ਘੱਟੋ ਘੱਟ 15 ਦਿਨਾਂ ਦਾ ਵਕਫਾ ਪਾ ਕੇ ਹੀ ਫੋਨ ਕਾਲ ਕਰਨਗੇ। ਇਹ ਨਹੀਂ ਹੈ ਕਿ ਤੁਸੀਂ ਫਿਰ ਮੈਂ ਆਖੂੰਗਾ ਸਵੇਰੇ ਸੱਜਰੀ ਸਵੇਰ ਜਾਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਤੋਂ ਬਾਅਦ ਤੁਸੀਂ ਆਥਣੇ ਮਿਲਾ ਕੇ ਇਹ ਆਖੋ ਕਿ ਇਸ ਪ੍ਰੋਗਰਾਮ ਦੇ ਵਿੱਚ ਤਾਂ ਭਾਈ ਮੇਰੀ 20 ਦਿਨ ਪਹਿਲਾਂ ਗੱਲ ਹੋਈ ਸੀ। ਇਸ ਤਰ੍ਹਾਂ ਨਹੀਂ, ਜੇਕਰ ਤੁਹਾਡਾ ਇੱਕ ਦਿਨ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ 'ਚ ਵੀ ਜੇ ਫੋਨ ਮਿਲ ਜਾਂਦਾ ਤਾਂ ਤੁਸੀਂ ਇਹ ਸੋਚੋ ਵੀ ਤੁਹਾਡੇ ਵਾਂਗੂ ਹੀ ਬਾਕੀ ਸਰੋਤੇ ਵੀ ਚਾਹੁੰਦੇ ਹੋਣਗੇ ਕਿ ਕਿਸੇ ਨਾ ਕਿਸੇ ਫੋਨ ਪ੍ਰੋਗਰਾਮ 'ਚ ਸਾਡਾ ਫੋਨ ਮਿਲ ਜਾਏ।
1: ਜੀ, ਹਰ ਇੱਕ ਸਰੋਤਾਂ ਨੂੰ ਜੋ ਕਿ ਜਿਸ ਦਾ ਫੋਨ ਨਹੀਂ ਮਿਲਦਾ ਰਿਜਾ ਸਰ, ਉਸਨੂੰ ਚਾਹ ਤੇ ਉਤਸ਼ਾਹ ਹੁੰਦਾ ਹੈ ਨਾ
0: ਜੀ, ਬਿਲਕੁਲ,
1: ਕਿ ਮੈਂ ਰੇਡੀਓ ਨੂੰ ਕਾਲ ਕਰਾਂ ਕਿਸੇ ਪ੍ਰੋਗਰਾਮ ਦੇ ਵਿੱਚ।
0: ਜੀ,
1: ਸੋ ਅਗਲਾ ਖਤ ਅਸੀਂ ਲੈ ਲੈਂਦੇ ਹਾਂ।
0: ਬਿਲਕੁਲ
1: ਰਿਜਾ ਸਰ
0: ਜੀ,
1: ਰਾਮਾ ਮੰਡੀ ਤੋਂ ਹਨ ਇਹ
0: ਜੀ
1: ਸਾਡੇ ਸਰੋਤਾ।
0: ਹਾਂਜੀ,
1: ਪ੍ਰਕਾਸ਼ ਸਿੰਘ, ਜੱਗਾ ਸਿੰਘ, ਬੱਗੜ ਸਿੰਘ, ਗੁਰਦਾਸ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਤੇ ਨਿੱਕਾ, ਬਿੰਦਰ ਸਿੰਘ
0: ਜੀ ਕੀ ਲਿਖਦੇ ਨੇ
1: ਤੇ ਇਹ ਆਪਾਂ ਨੂੰ

0: ਪ੍ਰੋਗਰਾਮ ਦੇ ਵਿੱਚ ਕਿਸੇ 'ਚ ਵੀ ਜੇ ਫੋਨ ਮਿਲ ਜਾਂਦਾ ਤਾਂ ਤੁਸੀਂ ਇਹ ਸੋਚੋ ਵੀ ਤੁਹਾਡੇ ਵਾਂਗੂ ਹੀ ਬਾਕੀ ਸਰੋਤੇ ਵੀ ਚਾਹੁੰਦੇ ਹੋਣਗੇ ਕਿ ਕਿਸੇ ਨਾ ਕਿਸੇ ਫੋਨ ਪ੍ਰੋਗਰਾਮ 'ਚ ਸਾਡਾ ਫੋਨ ਮਿਲ ਜਾਏ।
1: ਜੀ, ਹਰ ਇੱਕ ਸਰੋਤਾਂ ਨੂੰ ਜੋ ਕਿ ਜਿਸ ਦਾ ਫੋਨ ਨਹੀਂ ਮਿਲਦਾ ਰਿਜਾਰਾ ਸਰ, ਉਸਨੂੰ ਚਾਹ ਤੇ ਉਤਸ਼ਾਹ ਹੁੰਦਾ ਹੈ ਨਾ
0: ਜੀ, ਬਿਲਕੁਲ,
1: ਕਿ ਮੈਂ ਰੇਡੀਓ ਨੂੰ ਕਾਲ ਕਰਾਂ ਕਿਸੇ ਪ੍ਰੋਗਰਾਮ ਦੇ ਵਿੱਚ।
0: ਜੀ,
1: ਸੋ ਅਗਲਾ ਖਤ ਅਸੀਂ ਲੈ ਲੈਂਦੇ ਹਾਂ।
0: ਬਿਲਕੁਲ
1: ਰਿਜਾਰਾ ਸਰ
0: ਜੀ,
1: ਰਾਮਾ ਮੰਡੀ ਤੋਂ ਹਨ ਇਹ
0: ਜੀ
1: ਸਾਡੇ ਸਰੋਤਾ।
0: ਹਾਂਜੀ,
1: ਪ੍ਰਕਾਸ਼ ਸਿੰਘ, ਜੱਗਾ ਸਿੰਘ, ਬੱਗੜ ਸਿੰਘ, ਗੁਰਦਾਸ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਤੇ ਨਿੱਕਾ, ਬਿੰਦਰ ਸਿੰਘ
0: ਜੀ ਕੀ ਲਿਖਦੇ ਨੇ
1: ਤੇ ਇਹ ਆਪਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ, ਪਹਿਲਾਂ ਨਮਸਕਾਰ ਬੁਲਾਉਂਦੇ ਨੇ।
0: ਸਤਿ ਸ਼੍ਰੀ ਅਕਾਲ ਜੀ,
1: ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ
0: ਜੀ।
1: ਕਹਿੰਦੇ ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ ਤੇ ਅਸੀਂ ਸਾਰੇ ਪ੍ਰੋਗਰਾਮ ਤੁਹਾਡੇ ਸੁਣਦੇ ਹਾਂ ਜੀ।
0: ਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ।
1: ਤੇ ਇਹਨਾਂ ਨੇ ਇੱਕ ਆਪਣੀ ਜਿਹੜੀ ਹੈ ਡਿਮਾਂਡ ਕਹਿ ਲਓ ਜਾਂ ਇੱਕ ਸੁਝਾਅ ਕਹਿ ਲਓ
0: ਜੀ
1: ਕਿ ਪੰਜਾਬ ਪ੍ਰਦੇਸ਼ ਜੋ ਪੱਲੇਦਾਰ ਯੂਨੀਅਨ ਰਾਮਾ ਮੰਡੀ ਵੱਲੋਂ ਬੇਨਤੀ ਕਰਦੇ ਆ, ਇਹਨਾਂ ਨੇ ਪੂਰੀ ਬੇਨਤੀ ਕੀਤੀ ਹੈ ਕਿ EPF ਕਮਿਸ਼ਨ ਸਾਹਿਬ ਨਾਲ ਗੱਲਬਾਤ ਕਰਾਈ ਜਾਵੇ।
0: ਜੀ ਬਿਲਕੁਲ ਜੀ, ਇਹ ਸੁਝਾਅ ਅਸੀਂ ਨੋਟ ਕਰ ਲਿਆ ਜੀ ਤੁਹਾਡਾ ਤੇ ਉਹਨਾਂ ਨਾਲ ਅਸੀਂ ਪਹਿਲਾਂ ਮੁਲਾਕਾਤ ਕਰਾਈ ਵੀ ਸੀ, ਅਜੇ ਲਗਭਗ ਕੁਝ ਮਹੀਨੇ ਹੀ ਹੋਏ ਆ, ਸਾਲ ਨਹੀਂ ਹੋਇਆ ਹੈਗਾ। ਅਸੀਂ ਫਿਰ ਦੁਬਾਰਾ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਉਹ ਆਉਣਗੇ, ਕਿਉਂਕਿ EPF ਦੀ ਸਮੱਸਿਆ ਜਿਹੜੀ ਆ ਉਹ ਬਾਗਾ ਜੀ ਕਾਫੀ ਹੁੰਦੀ ਹੈ।
1: ਜੀ ਜੀ,
0: ਜੋ ਲੋਕ ਆਉਂਦੇ ਹੈ ਸਾਡੇ ਆਕਾਸ਼ਵਾਣੀ ਦੇ ਗੁਆਂਢ ਚ ਹੋਣ ਕਰਕੇ, ਕੁਝ ਲੋਕ ਆਕਾਸ਼ਵਾਣੀ ਦੇ ਦਫ਼ਤਰ ਆ ਕੇ ਗੇਟ ਤੇ ਆ ਕੇ ਵੀ ਪੁੱਛਦੇ ਨੇ ਕਿ EPO ਦਾ ਦਫ਼ਤਰ ਕਿਹੜਾ ਹੈ, ਸਾਨੂੰ ਇਹ ਸਮੱਸਿਆ ਹੈ। ਬਹੁਤ ਸਾਰੇ ਖਤ ਤੁਹਾਡੇ ਕੋਲ ਬਾਗਾ ਜੀ ਪਹੁੰਚ ਰਹੇ ਆ, ਛੇਤੀ ਨਾਲ ਖਤ ਪੜ੍ਹ ਦਿਓ ਜੀ। ਕਿਹਨਾਂ ਦਾ ਆ ਗਿਆ ਅਗਲਾ ਖਤ ਜੀ?
1: ਜੀ, ਅਗਲਾ ਜੋ ਖਤ ਆਇਆ ਜੀ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ ਦਾ
0: ਜੀ,
1: ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ, ਗੁਰਜੀਤ ਨੰਬਰ ਦਾ ਮਾਨਸਾ ਕਲਾ ਤੋਂ, ਇਹ ਗੱਲ ਪ੍ਰੋਗਰਾਮਾਂ ਦੀ ਕਰਦੇ ਨੇ ਜੀ।
0: ਹਾਂਜੀ,
1: ਕਹਿੰਦਾ ਸਾਰੇ ਪ੍ਰੋਗਰਾਮ ਟੌਪ ਤੋਂ ਟੌਪ ਹੈ।
0: ਸ਼ੁਕਰੀਆ ਜੀ।
1: ਤੇ ਅੱਗੇ ਕਹਿੰਦੇ ਨੇ ਕਿ ਬਲਜੀਤ ਸ਼ਰਮਾ ਜੀ ਬਹੁਤ ਸੁਚੱਜੇ ਢੰਗ ਨਾਲ ਪ੍ਰੋਗਰਾਮ ਉਲੀਕਦੇ ਆ,
0: ਬਹੁਤ ਵਧੀਆ
1: ਤੇ ਸੋਹਣੇ ਢੰਗ ਨਾਲ ਹੀ ਪੇਸ਼ ਕਰਦੇ ਆ ਤੇ ਕਰਵਾਉਂਦੇ
0: ਜੀ।
1: ਕਹਿੰਦੇ 6 ਤਰੀਕ ਨੂੰ ਪ੍ਰੋਗਰਾਮ ਪੇਸ਼ ਕੀਤਾ, ਪੁੱਤਰ ਮਿੱਠੜੇ ਮੇਵੇ
0: ਜੀ,
1: ਰੱਬ ਸਭ ਨੂੰ ਦੇਵੇ। ਬਲਜੀਤ ਸ਼ਰਮਾ ਜੀ ਨੇ ਗਾਗਰ ਚ ਸਾਗਰ ਭਰਤਾ ਜੀ।
0: ਕਿਆ ਬਾਤ ਹੈ ਜੀ, ਸ਼ੁਕਰੀਆ ਤੁਹਾਡਾ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ
1: ਜੀ। ਤੇ ਅੱਜ ਦੁਪਹਿਰ ਵੇਲੇ ਬਠਿੰਡਾ ਦੇ ਮੇਅਰ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ, ਮੁਸ਼ਕਲ ਦੱਸੋ ਹੱਲ ਦੱਸਾਂਗੇ, ਤੇ ਕਈ ਸਰੋਤਿਆਂ ਦੇ ਤੁਰਤ ਫੈਸਲਾ ਲੈਣ ਦੇ ਸਰੋਤ ਜਿਹੜੀ ਇਹਦੀ ਉਮੀਦ ਜਤਾਈ ਹੈ, ਤੇ ਉਹਨਾਂ ਦੇ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ ਕਰਦੇ ਆ
0: ਜੀ। ਬਿਲਕੁਲ ਜੀ, ਸ਼ੁਕਰੀਆ ਤੁਹਾਡਾ।
1: ਤੇ ਇਸੇ ਤਰ੍ਹਾਂ ਕਹਿੰਦੇ 2:30 ਪ੍ਰੋਗਰਾਮ ਸੁਰੀਲੀ ਦੁਪਹਿਰ ਪੇਸ਼ ਕੀਤਾ ਗਿਆ, ਬਹੁਤ ਸੋਹਣਾ ਪ੍ਰੋਗਰਾਮ ਮੈਡਮ ਨੇ ਪੇਸ਼ ਕੀਤਾ ਜੀ,
0: ਬਹੁਤ ਬਹੁਤ ਧੰਨਵਾਦ ਜੀ।
1: ਤੇ ਇੱਕ ਇਹ ਸੁਝਾਅ ਦਿੰਦੇ ਆ ਜੀ ਆਪਾਂ ਨੂੰ,
0: ਹਾਂਜੀ,
1: ਕਹਿੰਦੇ ਆ ਜੇ ਸੰਭਵ ਹੋਵੇ ਤਾਂ ਸਰੋਤਾ ਮੰਚ ਦਾ ਸਮਾਂ ਪਹਿਲਾਂ ਵਾਲਾ ਹੀ ਨਿਰਧਾਰਿਤ ਕੀਤਾ ਜਾਵੇ
0: ਜੀ,
1: ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ, ਕਿਉਂਕਿ ਦਿਨ ਕਹਿੰਦੇ ਛੋਟੇ ਹੋ ਗਏ ਤੇ ਸ਼ਾਮ ਦਾ ਟਾਈਮ ਹੋ ਹੀ ਜਾਂਦਾ, ਜੋ ਬਾਕੀ ਤੁਹਾਡੀ ਮਰਜ਼ੀ ਹੈ
0: ਜੀ। ਸ਼ਾਮ ਦੇ ਵਕਤ ਸਾਡੇ ਕੋਲ ਪਹਿਲਾਂ ਡਿਮਾਂਡ ਜਿਹੜੀ ਸੀ ਉਹ ਜ਼ਿਆਦਾ ਸੀ ਕਿ ਸ਼ਾਮ ਦੇ ਵਕਤ ਕਰ ਦਿਓ, ਅਸੀਂ ਵਿਹਲੇ ਹੋ ਜਾਂਦੇ ਹਾਂ ਕੰਮਾਂ ਕਾਰਾਂ ਤੋਂ ਉਦੋਂ ਸੁਣਾਂਗੇ, ਤੇ ਹੁਣ ਜੋ ਤੁਹਾਡੀ ਬਦਲਾਅ ਦੀ ਤੁਸੀਂ ਗੁੰਜਾਇਸ਼ ਇਹ ਸਾਨੂੰ ਮੰਗੀ ਹੈ ਸਾਡੇ ਤੋਂ ਨਾ, ਤੁਸੀਂ ਇਹ ਅਸੀਂ ਅਕਤੂਬਰ ਦੇ ਵਿੱਚ ਹੀ ਹੁਣ ਵਿਚਾਰ ਸਕਦੇ ਹਾਂ, ਇਸ ਤੋਂ ਪਹਿਲਾਂ ਨਹੀਂ ਕੋਈ ਬਦਲਾਅ ਦੀ ਸੰਭਾਵਨਾ। ਅਸੀਂ ਅਕਤੂਬਰ ਵਾਸਤੇ ਤੁਹਾਡਾ ਸੁਝਾਅ ਇਹ ਜਿਹੜਾ ਸਾਂਭ ਕੇ ਰੱਖ ਲਿਆ, ਜਦੋਂ ਅਗਲੇ ਵਾਰ ਪ੍ਰੋਗਰਾਮਾਂ ਦੀ ਫਹਿਰਿਸਤ 'ਚ ਲਿਸਟ 'ਚ ਬਦਲਾਅ ਹੋਣਗੇ ਉਦੋਂ ਇਹ ਤੁਹਾਡਾ ਸੁਝਾਅ ਦੇ ਦਿੱਤਾ ਜਾਏਗਾ ਜੀ, ਧੰਨਵਾਦ
1: ਜੀ। ਅਗਲਾ ਖਤ ਨੈਸ਼ਨਲ ਕਲੋਨੀ ਬਠਿੰਡਾ ਤੋਂ ਜੀ, ਸੁਖਪਾਲ ਸਿੰਘ ਹੋਰੀ ਲਿਖਦੇ ਨੇ
0: ਜੀ,
1: ਐਤਵਾਰ ਨੂੰ ਸਜਰੀ ਸਵੇਰ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਵਿੱਚ ਪੈਗਾਮ ਸੁਣਿਆ ਜਿਸ ਨੂੰ ਮਨਦੀਪ ਰਜੋਰਾ ਜੀ ਨੇ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ ਜੀ,
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
1: ਤੇ ਪਰ ਕਹਿੰਦੇ ਕੋਸ਼ਿਸ਼ ਕਰੋ ਵੀ ਪੈਗਾਮ ਪ੍ਰੋਗਰਾਮ 2 ਆਵਾਜ਼ਾਂ ਵਿੱਚ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ।
0: ਬਿਲਕੁਲ ਜੀ, ਤੁਹਾਡਾ ਬੜਾ ਬਿਹਤਰ ਸੁਝਾਅ ਹੈ ਇਹ, ਇਸ ਨੂੰ ਅਸੀਂ ਮੰਨਦੇ ਹਾਂ, ਤੇ ਤੁਹਾਨੂੰ ਅਗਲੇ ਵਾਰ ਦਾ ਜੋ ਪ੍ਰੋਗਰਾਮ ਪੈਗਾਮ ਹੈ ਉਹ 2 ਆਵਾਜ਼ਾਂ 'ਚ ਵੀ ਅਸੀਂ ਸੁਣਵਾਵਾਂਗੇ, ਪਰ ਫਿਲਹਾਲ ਜੋ ਤੁਸੀਂ ਪਰਸੋਂ ਸੁਣਨਾ ਹੈ ਐਤਵਾਰ ਦਾ ਪ੍ਰੋਗਰਾਮ ਪੈਗਾਮ, ਉਹ ਅਸੀਂ ਰਿਕਾਰਡ ਕਰ ਚੁੱਕੇ ਹਾਂ, ਉਹ ਤੁਹਾਨੂੰ ਹੁਣ ਜਿਵੇਂ ਰਿਕਾਰਡ ਅਸੀਂ ਕਰ ਲਿਆ ਹੈ ਇੱਕੋ ਆਵਾਜ਼ ਦੇ ਵਿੱਚ ਉਸੇ ਤਰ੍ਹਾਂ ਹੀ ਸੁਣਨ ਨੂੰ ਮਿਲੇਗਾ, ਤੇ ਉਸ ਤੋਂ ਅਗਲਾ ਜਿਹੜਾ ਹੈ 2 ਆਵਾਜ਼ਾਂ 'ਚ ਤੁਹਾਨੂੰ ਜ਼ਰੂਰ ਸੁਣਵਾਵਾਂਗੇ।
1: ਤੇ ਇੱਕ ਇਹਨਾਂ ਨੇ ਨਾਲ ਹੋਰ ਬੇਨਤੀ ਕੀਤੀ ਹੈ ਜੀ ਕਿ ਪ੍ਰੋਗਰਾਮਾਂ ਦੇ ਪ੍ਰੋਮੋ ਜਿਹੜੇ ਹੈਗੇ ਆ
0: ਜੀ,
1: ਉਹਨਾਂ ਦੀ ਲੰਬਾਈ ਘੱਟ ਕੀਤੀ ਜਾਵੇ ਤਾਂ ਸਾਨੂੰ ਵਧੀਆ ਲੱਗੂਗਾ
0: ਜੀ, ਅਸੀਂ ਇਸ ਦੇ ਉੱਤੇ ਵੀ ਗੌਰ ਕਰਾਂਗੇ, ਸਾਡੇ ਜੋ ਪ੍ਰੋਗਰਾਮ ਅਧਿਕਾਰੀ ਨੇ ਉਹਨਾਂ ਤੱਕ ਵੀ ਅਸੀਂ ਇਹ ਗੱਲ ਲੈ ਕੇ ਜਾਵਾਂਗੇ, ਤੇ ਅਸੀਂ ਵੀ ਜੋ ਪ੍ਰੋਗਰਾਮ ਪ੍ਰੋਡਿਊਸਰ ਪ੍ਰੋਗਰਾਮ ਬਣਾ ਰਹੇ ਹਾਂ ਉਹਨਾਂ ਨੂੰ ਵੀ ਤੁਹਾਡਾ ਸੁਝਾਅ ਜਿਹੜਾ ਹੈ ਇਹ ਸਬਮਿਟ ਕਰਵਾਵਾਂਗੇ। ਇਹਨਾਂ ਦੀ ਗਿਣਤੀ ਜਾਂ ਇਹਨਾਂ ਦੀ ਡਿਊਰੇਸ਼ਨ ਵਾਕਈ ਵੱਡੀ ਨਹੀਂ ਹੋਣੀ ਚਾਹੀਦੀ, ਇਹਨਾਂ 'ਚ ਲਾਇਆ ਜਾਣ ਵਾਲਾ ਗੀਤ ਜਿਹੜਾ ਹੈ ਉਹ ਜ਼ਰੂਰੀ ਨਹੀਂ ਹੈ, ਤੁਹਾਡਾ ਸੁਝਾਅ ਬਿਲਕੁਲ ਸਹੀ ਹੈ, ਇਹ ਸਬਮਿਟ ਕਰ ਦਿਆਂਗੇ, ਤੁਹਾਡਾ ਸੁਝਾਅ ਪੇਸ਼ ਕਰ ਦਿਆਂਗੇ ਜੀ।
1: ਤੇ ਕਹਿੰਦੇ ਜਿੰਨੇ ਨਵੇਂ ਪੇਸ਼ਕਰਤਾ ਆਏ ਨੇ ਸਾਡੇ, ਉਹ ਉਹਨਾਂ ਦੇ ਜਿਹੜੇ ਪ੍ਰੋਗਰਾਮ ਪੇਸ਼ ਕਰਨ ਦੀ ਜਿਹੜੀ ਖੂਬੀ ਹੈ ਉਹ ਬਹੁਤ ਵਧੀਆ ਹੈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੁਹਾਡੀ ਹੌਸਲਾ ਫਜ਼ਾਈ ਜੋ ਹੈ ਉਹਨਾਂ ਨੂੰ ਹੋਰ ਜ਼ਿਆਦਾ ਬਿਹਤਰ ਪਰਫੋਰਮ, ਬਿਹਤਰ ਗੱਲਬਾਤ ਕਰਨ ਦੇ ਵਿੱਚ ਮਦਦ ਕਰੇਗੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਫਿਲਹਾਲ ਜੋ ਪ੍ਰੋਗਰਾਮ ਪ੍ਰੋਮੋ ਦੀ ਇਹ ਗੱਲ ਕੀਤੀ, ਇਹਨਾਂ ਨੂੰ ਹੁਣ ਲੰਮਾ ਪ੍ਰੋਮੋ ਨਹੀਂ ਸੁਣਾਉਣਾ, ਇੱਕ ਛੋਟਾ ਪ੍ਰੋਮੋ ਤਾਂ ਸੁਣਵਾਈ ਦਈਏ ਇਹਨਾਂ ਨੂੰ ਪ੍ਰੋਗਰਾਮ ਪੈਗਾਮ ਬਾਬਤ
1: ਜੀ।

0: ਆਉਂਦੀ ਤੈਨੂੰ ਆਪਣਾ ਬਣਾਉਂਦੀ। ਜੀ ਦੋਸਤੋ, ਪੈਗਾਮ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ। ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 7 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਸੁਨੇਹੇ, ਸ਼ੇਰੋ ਸ਼ਾਇਰੀ ਤੇ ਪੈਗਾਮ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ।
1: ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਸ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
2: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਤਹਿਤ ਤੁਸੀਂ ਸੁਣ ਰਹੇ ਹੋ ਸਿਲਸਿਲਾ ਸਰੋਤਾ ਮੰਚ 'ਤੇ। ਇੱਕ ਹੋਰ ਸਰੋਤਾ 0164-22-40-331 ਨੰਬਰ ਡਾਇਲ ਕਰਕੇ ਸਾਡੇ ਨਾਲ ਆ ਜੁੜੇ ਨੇ। ਹੈਲੋ,
3: ਹਾਂਜੀ ਹਾਂਜੀ,
2: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਂ ਅਤੇ ਗ੍ਰਾਂ ਦੱਸ ਦਿਓ।
3: ਬਲਬੀਰ ਸਿੰਘ ਹੈ ਜੀ, ਆਗਲੇ ਤੋਂ ਬੋਲਦੇ ਹਾਂ ਜੀ। ਹੋਰ ਸਾਰੇ ਪ੍ਰੋਗਰਾਮ ਠੀਕ ਰਹਿੰਦੇ ਜੀ? ਮੈਂ ਫੋਨ ਲੱਗਦਾ ਨੀ ਜੀ, ਲਾਉਣੇ ਬਹੁਤ ਹੈ ਜੀ, ਬਿਜੀ ਆਈ ਜਾਂਦਾ ਜੀ। ਹੁਣ ਪਤਾ ਨੀ ਕਿਵੇਂ ਲੱਗਿਆ ਜੀ, ਬਹੁਤ ਬੁਰੇ ਹਾਲ ਨੀ ਲੱਗਿਆ ਜੀ।
2: ਬਲਵੀਰ ਸਿੰਘ ਜੀ, ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਤੇ ਪ੍ਰੋਗਰਾਮਾਂ ਸੰਬੰਧੀ ਤੁਸੀਂ ਦੱਸਣਾ। ਤੇ ਪਹਿਲੀ ਗੱਲ ਇਹ ਕਿ ਤੁਸੀਂ ਫੋਨ ਲਾਇਆ, ਪਹਿਲੀ ਵਾਰ ਲੱਗਿਆ ਤੁਹਾਡਾ ਫੋਨ?
3: ਹਾਂਜੀ ਹਾਂਜੀ, ਪਹਿਲੀ ਵਾਰ ਹੀ ਲੱਗਿਆ ਜੀ।
2: ਦੇਖੋ, ਕੋਸ਼ਿਸ਼ ਕਰਦੇ ਰਹੇ ਅਰਜੋਰਾ ਸਰ, ਤੇ ਇਹ ਕੋਸ਼ਿਸ਼ ਅੱਜ ਇਹਨਾਂ ਦੀ ਕਾਮਯਾਬ ਹੋ ਗਈ।
4: ਜੀ ਬਿਲਕੁਲ,
3: ਹਾਂਜੀ ਹਾਂਜੀ, ਪਹਿਲੀ ਵਾਰ ਹੀ ਲੱਗਿਆ ਜੀ।
4: ਹਾਂਜੀ ਬਲਬੀਰ ਸਿੰਘ ਜੀ, ਫੋਨ ਸਾਰੇ ਹੀ ਸਰੋਤਾ ਲਾਉਂਦੇ ਆ, ਤਾਂ ਕਰਕੇ ਫੋਨ ਨਹੀਂ ਮਿਲਦਾ। ਇਹ ਇਸੇ ਤਰ੍ਹਾਂ ਹੀ ਕਰਨਾ ਪਊਗਾ, ਕੋਸ਼ਿਸ਼ ਕਰੀ ਚੱਲੋ, ਸ਼ਾਇਦ
3: ਬਹੁਤ ਚਿਰ ਹੋ ਗਿਆ ਜੀ। ਮੈਨੂੰ ਤਾਂ ਸਮਾਂ ਪਹਿਲਾਂ ਔਲ ਇੰਡੀਆ ਨਾਲ ਹੁੰਦਾ ਜੀ ਜੁੜਿਆ ਜੀ, ਹੁਣ ਆਪਾਂ ਬਠਿੰਡੇ ਨਾਲ ਜੁੜ ਗਏ ਜੀ, ਉਦੋਂ ਦਾ ਹੀ ਬਸ ਰੇਡੀਓ ਨਾਲ ਹੀ ਹੈ ਜੀ।
4: ਬੜੀ ਮਿਹਰਬਾਨੀ। ਤੇ ਕੋਈ ਖਾਸ ਗੱਲ ਆਖਣਾ ਚਾਹੋ, ਕੋਈ ਬਦਲਾਅ ਕਰ ਦਈਏ ਜਾਂ ਤੁਸੀਂ ਕੋਈ ਤੁਹਾਡੀ ਮੰਗ ਹੋਵੇ ਪ੍ਰੋਗਰਾਮਾਂ ਨੂੰ ਲੈ ਕੇ?
3: ਪ੍ਰੋਗਰਾਮ ਜੀ ਬਸ ਇਹੀ ਆ, ਪ੍ਰੋਗਰਾਮ ਬਹੁਤ ਵਧੀਆ ਲੱਗਦੇ, ਚਿੱਤ ਖੁਸ਼ ਹੋਇਆ ਰਹਿੰਦਾ ਜੀ,
4: ਜੀ
3: ਲੱਗਿਆ ਰਹਿੰਦਾ ਜੀ ਇੰਨੇ ਨਾਲ।
4: ਬੜੀ ਮਿਹਰਬਾਨੀ ਜੀ, ਇਸੇ ਤਰ੍ਹਾਂ ਸੁਣਦੇ ਰਹੋ, ਸੁਣਵਾਉਂਦੇ ਰਹੋ ਆਕਾਸ਼ਵਾਣੀ FM ਬਠਿੰਡਾ, ਹੈ ਨਾ ਜੀ?
3: ਹਾਂਜੀ ਹਾਂਜੀ, ਠੀਕ ਹੈ ਜੀ,
4: ਧੰਨਵਾਦ। ਅਗਲੇ ਵਾਰੀ ਵੀ ਫੋਨ ਲਾਇਓ, ਜ਼ਰੂਰ ਮਿਲੂਗਾ ਜੀ।
3: ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ,
4: ਧੰਨਵਾਦ,
3: ਠੀਕ ਹੈ ਜੀ।
2: ਰਜੌਰਾ ਸਰ, ਅਗਲਾ ਖਤ ਆਪਣੇ ਕੋਲ ਆਇਆ ਜੀ ਰਾਮਾ ਮੰਡੀ ਤੋਂ।
4: ਜੀ ਬਿਲਕੁਲ,
2: ਜੱਗਾ ਸਿੰਘ ਜੀ, ਬਲਜੀਤ ਕੌਰ, ਤਨਵੀਰ ਸਿੰਘ, ਗੁਰਵੀਰ ਸਿੰਘ, ਮਨਵੀਰ ਸਿੰਘ ਤੇ ਜਸਨੂਰ ਸਿੰਘ ਦਾ।
4: ਹਾਂਜੀ,
2: ਪਹਿਲੇ ਤਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਆਪਾਂ ਨੂੰ ਇਹ ਕਹਿੰਦੇ ਨੇ ਕਿ ਆਉਣ ਵਾਲੇ ਸੁਤੰਤਰਤਾ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
4: ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ।
2: ਤੇ ਕਹਿੰਦੇ ਅੱਜ ਸ਼ਾਮ 5 ਵਜੇ ਜੋ ਸਿਲਸਿਲਾ ਪਿੰਡਾਂ ਵਾਲੇ, ਸ਼ਹਿਰਾਂ ਵਾਲੇ ਸੀਗਾ,
4: ਹਾਂਜੀ,
2: ਖੀਰ ਪੂੜੇ ਤੇ ਕੜਾਹ,
4: ਕਿਆ ਬਾਤ ਹੈ,
2: ਕਹਿੰਦੇ ਉਹ ਸੁਣ ਕੇ ਸਰੋਤਿਆਂ ਦੇ ਮੂੰਹ 'ਚ ਪਾਣੀ ਆ ਗਿਆ।
4: ਹੁਣ ਉਹ ਸਾਨੂੰ ਦੁਬਾਰਾ ਯਾਦ ਨਾ ਦਵਾਓ, ਅਸੀਂ ਇੱਕ ਵਾਰ ਸੁਣ ਕੇ ਆਪਣੇ ਮੂੰਹ 'ਚ ਪਾਣੀ ਲਿਆ ਚੁੱਕੇ ਹਾਂ।
2: ਜੀ ਜੀ, ਅਸੀਂ ਬਹੁਤ ਔਖਾ ਕੰਟਰੋਲ ਕੀਤਾ,
4: ਸ਼ੁਕਰੀਆ ਜੀ।
2: ਸੋ ਅੱਜ ਸ਼ੁੱਕਰਵਾਰ ਨੂੰ ਕਹਿੰਦੇ 1:30 ਵਜੇ ਇੱਕ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ, ਜਿਸ ਦਾ ਨਾਮ ਸੀ ਮੁਸ਼ਕਲ ਦੱਸੋ ਹੱਲ ਦੱਸਾਂਗੇ, ਮੇਅਰ ਸਾਹਿਬ ਨੇ ਸ਼ਿਰਕਤ ਜਿਸ ਵਿੱਚ ਸ਼ਿਰਕਤ ਕੀਤੀ ਸੀਗੀ। ਤੇ ਕਹਿੰਦੇ ਉਹਨਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਤੇ ਕਹਿੰਦੇ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ, ਬਹੁਤ ਸਾਰੇ ਭਰਮ ਭੁਲੇਖੇ, ਬਹੁਤ ਸਾਰੇ ਸਵਾਲ ਸਾਡੇ ਸਰੋਤਿਆਂ ਦੇ ਮਨਾਂ 'ਚ ਹੁੰਦੇ ਆ ਉਹ ਦੂਰ ਹੋ ਜਾਂਦੇ ਆ, ਤੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਵੀ ਸਾਨੂੰ ਮਿਲ ਜਾਂਦੇ ਤੇ ਅੱਜ ਮਿਲੇ ਵੀ।
4: ਜੀ ਸ਼ੁਕਰੀਆ ਪਸੰਦ ਕਰਨ ਲਈ ਤੁਹਾਡਾ।
2: ਤੇ ਅੱਗੇ ਲਿਖਦੇ ਨੇ ਕਿ ਆਪ ਜੀ ਵੱਲੋਂ ਜਿੰਨੇ ਵੀ ਕਿੱਸੇ ਕਹਾਣੀਆਂ ਤੁਸੀਂ ਸੁਣਾਉਂਦੇ ਹੋ,
4: ਹਾਂਜੀ,
2: ਤੇ ਸਾਨੂੰ ਸਾਰੇ ਬਹੁਤ ਪਸੰਦ ਆਉਂਦੇ ਤੇ ਬਹੁਤ ਰੌਚਕ ਲੱਗਦੇ ਆ।
4: ਸ਼ੁਕਰੀਆ,
2: ਬੜੇ ਧਿਆਨ ਨਾਲ
4: ਸੁਣਦੇ ਰਹੋ ਜੀ, ਸੁਣਦੇ ਰਹੋ।
2: ਤੇ ਜਿਹੜੇ ਸਾਡੇ ਨਵੇਂ ਸਾਥੀ ਆਏ ਨੇ ਅਨਾਊਂਸਰ ਸਾਹਿਬਾਨ, ਉਹਨਾਂ ਦੀ ਵੀ ਤਾਰੀਫ ਲਿਖੀ ਹੈ ਜਿਨ੍ਹਾਂ ਨੇ।
4: ਜੀ ਕਿਆ ਬਾਤ ਹੈ, ਜੇਕਰ ਨਾ ਲਿਖੀ ਹੈ ਤਾਂ ਬਾਗਾ ਜੀ ਪੜ੍ਹ ਦਿਓ, ਨਾ ਦੇ ਨਾਲ ਹੱਲਾਸ਼ੇਰੀ
2: ਮਿਲਦੀ ਹੈ ਜੀ, ਬਿਲਕੁਲ। ਜਿਵੇਂ ਕਿ ਅੱਜ ਲਿਖਦੇ ਆ ਕਿ ਅੱਜ ਰਵੀਸ਼ਾ ਭੰਡਾਰੀ ਨੇ ਪ੍ਰੋਗਰਾਮ ਪੇਸ਼ ਕੀਤਾ, ਬੜੀ ਮਿੱਠੀ ਆਵਾਜ਼ ਹੈ ਉਹਨਾਂ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਸੀਗਾ ਉਹ ਪੇਸ਼ ਕੀਤਾ ਗਿਆ।
4: ਸ਼ੁਕਰੀਆ ਜੀ ਰਵੀਸ਼ਾ ਹੋਰਾਂ ਵੱਲੋਂ ਜੀ।
2: ਤੇ ਇੱਕ ਹੋਰ ਲਿਖਦੇ ਆ ਕਿ ਇਹ ਰੇਡੀਓ ਦੀ ਜਿਹੜੀ ਹੈਗੀ ਆ ਉਹ ਮੁਰੰਮਤ ਦਾ ਕੰਮ ਵੀ ਨਾਲ ਨਾਲ ਕਰਦੇ ਨੇ
4: ਜੀ,
2: ਤੇ ਇਹ ਕਹਿੰਦੇ ਜਿੰਨੇ ਬੰਦੇ ਮੇਰੇ ਕੋਲ ਰੇਡੀਓ ਠੀਕ ਕਰਾਉਣ ਲਈ ਆਉਂਦੇ ਆ,
4: ਹਾਂਜੀ,
2: ਤੇ ਉਹ ਪੂਰੇ ਪੱਕੇ ਫੈਨ ਹੁੰਦੇ ਆ, ਕਹਿੰਦੇ ਆਕਾਸ਼ਵਾਣੀ FM ਬਠਿੰਡਾ।
4: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਆਕਾਸ਼ਵਾਣੀ FM ਬਠਿੰਡਾ, ਜੇਕਰ ਕੋਈ ਅੱਜ ਦੇ ਜ਼ਮਾਨੇ ਦੇ ਵਿੱਚ ਰੇਡੀਓ ਲਿਆ ਕੇ ਘਰੇ ਰੇਡੀਓ ਸੈੱਟ ਤੇ ਸੁਣ ਰਿਹਾ ਹੈ ਤਾਂ ਬਿਲਕੁਲ ਉਹ ਫੈਨ ਹੈ, ਤੇ ਜੇਕਰ ਬਾਕੀ ਸਾਥੀ ਸਾਡੇ ਸੁਣਦੇ ਹੈ ਐਪ ਤੇ ਸੁਣਦੇ ਹੈ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸੁਣਦੇ ਆ, ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ

0: ਰੇਡੀਓ ਸੈੱਟ ਜਿਹੜਾ ਹੈ ਜ਼ਰੂਰ ਲੈ ਕੇ ਆਓ ਘਰੇ। ਰੇਡੀਓ ਸੈੱਟ ਤੋਂ ਬਿਨਾਂ ਸਾਡਾ ਪ੍ਰੋਗਰਾਮ ਸੁਣਨ ਦੇ ਵਿੱਚ ਵਿਘਨ ਜਿਹੜਾ ਹੈ ਉਹ ਪੈ ਜਾਂਦਾ ਹੈਗਾ
1: ਜੀ। ਅਗਲਾ ਖਤ ਅਸੀਂ ਲੈਂਦੇ ਹਾਂ ਜੀ ਪਿੰਡ
0: ਜੀ
1: ਰਾਮਪੁਰਾ ਤੋਂ,
0: ਜੀ
1: ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ ਸਿੱਧੂ
0: ਜੀ
1: ਕਹਿੰਦੇ ਨੇ ਪ੍ਰੋਗਰਾਮ ਪੇਸ਼ਕਰਤਾ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
1: ਅੱਗੇ ਪ੍ਰੋਗਰਾਮ ਸੰਬੰਧੀ ਲਿਖਦੇ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ।
0: ਹਾਂਜੀ।
1: ਅਤੇ ਪ੍ਰੋਗਰਾਮ ਪੈਗਾਮ ਲਿਖਦੇ ਨੇ, ਕਹਿੰਦੇ ਮਨਦੀਪ ਅਰੋੜਾ ਨੇ ਬਹੁਤ ਹੀ ਵਧੀਆ ਪੇਸ਼ ਕੀਤਾ
0: ਜੀ।
1: ਜੀ
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
1: ਅਤੇ ਕਹਿੰਦੇ ਪ੍ਰੋਗਰਾਮ ਵਿੱਚ ਖਤ ਪੜ੍ਹ ਕੇ ਸਰ ਨੇ ਰੰਗ ਹੀ ਬੰਨ ਦਿੱਤੇ
0: ਜੀ। ਸ਼ੁਕਰੀਆ।
1: ਅਤੇ ਸ਼ਾਮ ਸੁਹਾਨੀ ਜਸਵਿੰਦਰ ਕੌਰ ਵੱਲੋਂ ਬਹੁਤ ਵਧੀਆ ਪੇਸ਼ ਕੀਤਾ ਗਿਆ
0: ਜੀ। ਸ਼ੁਕਰੀਆ ਜੀ।
1: ਪ੍ਰੋਗਰਾਮ
0: ਜੀ ਹੁਣ ਵੱਲੋਂ
1: ਜੀ ਜੀ ਪ੍ਰੋਗਰਾਮ ਸੁਖਨ ਦੇ ਵਾਰਸ ਵਿੱਚ ਕਵੀ
0: ਦਰਬਾਰ
1: ਕਵੀ ਦੁਆਰਾ ਪੇਸ਼ ਕੀਤਾ ਗਿਆ, ਹਾਂ ਕਵੀ ਦਰਬਾਰ ਪੇਸ਼ ਕੀਤਾ ਗਿਆ
0: ਜੀ। ਹਾਂਜੀ।
1: ਜਿਸ ਵਿੱਚ ਕਵੀਆਂ ਨੇ ਜਿਹੜੀਆਂ ਵੱਖ ਵੱਖ ਰਚਨਾਵਾਂ ਪੇਸ਼ ਕੀਤੀਆਂ
0: ਜੀ,
1: ਅਤੇ ਜਿਹੜੀਆਂ ਬਹੁਤ ਹੀ ਚੇਤਨਾ ਭਰਪੂਰ ਸੀਗੀਆਂ ਅਤੇ ਉੱਚ ਪਾਏ ਦੀਆਂ ਕਵਿਤਾਵਾਂ
0: ਜੀ।
1: ਸੀਗੀਆਂ।
0: ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਸੁਖਨ ਦੇ ਵਾਰਸ ਪਸੰਦ ਕਰਨ ਲਈ। ਅਸੀਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਬਿਹਤਰੀਨ ਪ੍ਰੋਗਰਾਮ ਬਣਾਈਏ ਇਸ ਨੂੰ ਤੁਹਾਡੇ ਲਈ।
1: ਅਤੇ ਇੱਕ ਹੋਰ ਪ੍ਰੋਗਰਾਮ ਜੋ ਬਲਜੀਤ ਸ਼ਰਮਾ ਜੀ ਨੇ ਕੀਤਾ, ਕਹਿੰਦੇ ਡਾਕਟਰ ਦੀਪਕ ਮਨਮੋਹਨ ਸਿੰਘ ਜੀ 'ਤੇ,
0: ਹਾਂਜੀ
1: ਉਹ ਵੀ ਇਹਨਾਂ ਨੂੰ ਬਹੁਤ ਪਸੰਦ ਆਇਆ
0: ਜੀ। ਬਿਲਕੁਲ ਜੀ, ਉਹ ਖਾਸ ਤੌਰ 'ਤੇ ਬੜੀ ਮਿਹਨਤ ਦੇ ਨਾਲ ਤੁਹਾਡੇ ਲਈ ਲੈ ਕੇ ਆਉਂਦਾ ਗਿਆ ਸੀ ਉਹ ਪ੍ਰੋਗਰਾਮ ਜੀ। ਸ਼ੁਕਰੀਆ ਜੀ।
1: ਸੋ ਉਹ ਇੱਕ ਬੇਨਤੀ ਜਾਂ ਫਰਮਾਇਸ਼ ਆਪਾਂ ਨੂੰ ਕਰਦੇ ਆ ਜੀ, ਕਹਿੰਦੇ ਪੰਜਾਬੀ ਦੇ ਮਸ਼ਹੂਰ ਕਵੀ ਲੇਖਕ ਹਰਿੰਦਰ ਸਿੰਘ ਮਹਿਬੂਬ ਦੇ ਜੀਵਨ ਉੱਪਰ ਵੀ ਕੋਈ ਪ੍ਰੋਗਰਾਮ ਜਿਹੜੇ ਹੈਗਾ ਸਰੋਤਿਆਂ ਦੇ ਸਨਮੁੱਖ ਕੀਤਾ ਜਾਵੇ
0: ਜੀ। ਸ਼ੁਕਰੀਆ ਜੀ, ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ ਜੀ, ਇਸ ਨੂੰ ਅਸੀਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕਰਾਂਗੇ। ਤੁਸੀਂ ਸਾਨੂੰ ਸਰੋਤਿਓ ਸੁਝਾਅ ਦਿੰਦੇ ਹੋ ਅਤੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਬਿਹਤਰੀ ਲਾਜ਼ਮੀ ਹੋਵੇਗੀ। ਅਤੇ ਤੁਸੀਂ ਸਾਨੂੰ ਖੱਤ ਲਿਖਣਾ ਹੈ ਸਾਡੇ ਵਟਸਐਪ ਨੰਬਰ 77173 73 146 ਦੇ ਉੱਤੇ, ਤੁਸੀਂ ਸਾਨੂੰ ਹੱਥ ਦੀ ਫੋਟੋ ਖਿੱਚ ਕੇ ਭੇਜ ਦੇਣੀ ਹੈ। ਅਤੇ ਸਾਡਾ ਲੈਂਡਲਾਈਨ ਨੰਬਰ 0164-22-4331 ਹੈ ਅਤੇ ਖੱਤ ਸਾਡੇ ਕੋਲ ਬਹੁਤ ਨੇ ਬਾਗਾ ਜੀ, ਛੇਤੀ ਨਾਲ ਅਗਲਾ ਖੱਤ ਪੜ੍ਹ ਦਿਓ ਜੀ।
1: ਜੀ, ਪਿੰਡ ਗੰਗਾ ਅਵਲੂਕੀ ਜ਼ਿਲ੍ਹਾ ਬਠਿੰਡਾ ਤੋਂ ਜੀ।
0: ਜੀ,
1: ਮੰਗਾ ਸਿੰਘ, ਬੰਟੀ ਇਹਨਾਂ ਦੀਆਂ ਬੇਟੀਆਂ ਰਮਨਦੀਪ ਕੌਰ, ਪ੍ਰਵੀਨ ਕੌਰ
0: ਜੀ,
1: ਪਰਮਪ੍ਰੀਤ ਕੌਰ ਅਤੇ ਇਹਨਾਂ ਦੇ ਦੋਸਤ ਨੇ ਗੁਰਮੀਤ ਟੇਲਰ ਜੀ,
0: ਇਹਨਾਂ ਸਭ ਦਾ ਸਵਾਗਤ ਹੈ
1: ਜੀ। ਸਰੋਤਾ ਮੰਚ ਪੇਸ਼ਕਰਤਾ ਨੂੰ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
1: ਕਹਿੰਦੇ ਕੱਲ੍ਹ ਸ਼ਰਮਾ ਜੀ ਨੇ ਦੀਦਾਰ ਸੰਧੂ 'ਤੇ ਪ੍ਰੋਗਰਾਮ ਪੇਸ਼ ਕੀਤਾ ਜੀ, ਬਹੁਤ ਵਧੀਆ ਲੱਗਿਆ।
0: ਸ਼ੁਕਰੀਆ ਜੀ।
1: ਇੱਕ ਪੁਰਾਣੀ ਗੱਲ ਕਰਾਂ,
0: ਪੁਰਾਣੀ ਗੱਲ ਹੈ,
1: ਅੱਜ ਮੈਡਮ ਖੁਸ਼ਪ੍ਰੀਤ ਨੇ ਕਹਾਣੀ ਉਲਝਣ ਜਿਹੜੀ ਪੇਸ਼ ਕੀਤੀ ਸੀ ਉਹ ਬਹੁਤ ਵਧੀਆ ਲੱਗੀ
0: ਜੀ।
1: ਅਤੇ ਐਤਵਾਰ ਨੂੰ ਮੈਡਮ ਵਿਜੇ ਲਕਸ਼ਮੀ ਨੇ ਪੈਗਾਮ ਪੇਸ਼ ਕੀਤਾ, ਕਹਿੰਦੇ ਬਹੁਤ ਵਧੀਆ ਲੱਗਿਆ
0: ਜੀ। ਇਹ ਪੁਰਾਣੀ ਗੱਲ ਕਰ ਰਹੇ ਹੈ ਜੀ, ਤੁਹਾਡਾ ਸ਼ੁਕਰੀਆ ਜੀ ਪਸੰਦ ਕਰਨ ਲਈ ਸਾਡੇ ਜੋ ਪ੍ਰੋਗਰਾਮ ਹੈ।
1: ਜੀ,
0: ਅੱਗੇ ਹੁਣ ਵੀ ਅਸੀਂ ਤੁਹਾਡੇ ਲਈ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ।
1: ਜੀ, ਅੱਗੇ ਸੰਦੀਪ ਸਿੰਘ, ਇਹਨਾਂ ਨੇ ਸਾਨੂੰ ਆਪਣਾ ਪਤਾ ਨਹੀਂ ਦੱਸਿਆ
0: ਜੀ,
1: ਲੇਕਿਨ ਇਹਨਾਂ ਨੇ ਸਾਡੇ ਪ੍ਰੋਗਰਾਮ ਪਸੰਦ ਕੀਤੇ ਨੇ ਜੀ।
0: ਹਾਂਜੀ।
1: ਅਤੇ ਹੈਲੋ ਜੀ ਨੇ ਇਸ ਪ੍ਰੋਗਰਾਮ ਵਿੱਚ ਮਿਲਣ ਵਾਲੀ ਜਾਣਕਾਰੀ ਕਹਿੰਦੇ ਸਾਡੇ ਲਈ ਬਹੁਤ ਲਾਭਦਾਇਕ ਹੁੰਦੀ ਹੈ ਜੀ।
0: ਸ਼ੁਕਰੀਆ ਜੀ, ਬੜੀ ਹੀ ਮਿਹਰਬਾਨੀ। ਹੈਲੋ ਜੀਨੀਅਸ ਅਸੀਂ ਇਸੇ ਲਈ ਹੀ ਰੱਖਿਆ ਸਿਲਸਿਲਾ ਕਿ ਤੁਹਾਡੀ ਜਾਣਕਾਰੀ 'ਚ ਇਜ਼ਾਫਾ ਹੋਵੇ ਅਤੇ ਤੁਸੀਂ ਪ੍ਰਤੀਯੋਗਿਤਾ ਇਮਤਿਹਾਨਾਂ ਦੀ ਤਿਆਰੀ ਦੇ ਰਹੇ ਹੋ, ਉਹਦੇ 'ਚ ਤੁਹਾਨੂੰ ਇਸ ਦਾ ਲਾਭ ਹੋਵੇ, ਇਸ ਦਾ ਫਾਇਦਾ ਹੋਵੇ ਜੀ।
1: ਜੀ, ਅੱਗੇ ਸਾਡੇ ਕੋਲ ਜੋ ਖਤ ਆਇਆ ਜੀ, ਬਠਿੰਡਾ ਤੋਂ ਰਤਨ ਹੋਰਾਂ ਦਾ ਖਾਤਾ ਆਇਆ ਸਾਨੂੰ
0: ਜੀ, ਨਾਲ ਇਹਨਾਂ ਨੇ ਵੀਰੂ ਮਾਨਸਾ ਹੋਰਾਂ ਦਾ ਵੀ ਨਾਂ ਲਿਖਿਆ
1: ਜੀ। ਹਾਂਜੀ, ਕਹਿੰਦੇ ਸਾਨੂੰ ਵੈਸੇ ਤਾਂ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ,
0: ਹਾਂਜੀ,
1: ਪਰ ਹੈਲੋ ਜੀਨੀਅਸ ਤੇ ਮਾਰਨਿੰਗ ਕੁਇਜ਼ ਕਹਿੰਦੇ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੇ ਨੇ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ ਜੀ।
1: ਪੰਜਾਬ ਦੀ ਜੀਕੇ ਦੇ ਕੁਐਸਚਨ ਐਡ ਕਰ ਦਿਓ ਇਹਦੇ ਵਿੱਚ, ਕਹਿੰਦੇ ਉਹ ਹੋਰ ਵੀ ਜ਼ਿਆਦਾ ਹੈਲਪਫੁਲ ਹੁੰਦੇ ਨੇ, ਖਾਸ ਕਰਕੇ ਜਿਹੜੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੁੰਦੇ ਨੇ ਬੱਚੇ।
0: ਬਿਲਕੁਲ ਜੀ, ਇਸ 'ਚ ਤੁਹਾਡੀ ਮੰਗ ਦੇ ਉੱਤੇ ਪੰਜਾਬ ਜੀਕੇ ਜ਼ਿਆਦਾ ਰੱਖ ਦਿਆਂਗੇ ਅਸੀਂ ਦੋਨੇ ਹੀ ਸਿਲਸਿਲਿਆਂ ਦੇ ਵਿੱਚ, ਮਾਰਨਿੰਗ ਕੁਇਜ਼ ਦੇ ਵਿੱਚ ਵੀ, ਹੈਲੋ ਜੀਨੀਅਸ ਦੇ ਵਿੱਚ ਵੀ, ਅਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਪ੍ਰੋਗਰਾਮ ਜੀ।
1: ਅਤੇ ਇਸ ਵਾਰ ਜੋ ਸੁਰਿੰਦਰ ਸਿੰਘ ਅਤੇ ਮਨਦੀਪ ਰਜੌਰਾ ਨੇ ਜੋ ਹੈਲੋ ਜੀਨੀਅਸ ਪੇਸ਼ ਕੀਤਾ ਸੀ ਜੀ, ਉਹ ਇਹਨਾਂ ਨੂੰ ਬਹੁਤ ਪਸੰਦ ਆਇਆ
0: ਜੀ। ਸ਼ੁਕਰੀਆ ਜੀ। ਸੁਰਿੰਦਰ ਸਿੰਘ ਜੀ ਸਾਡੇ ਜਿਹੜੇ ਨੇ ਉਹ ਯੁਵਾਣੀ ਦੀ ਟੀਮ ਦੇ ਵਿੱਚ ਨਵੇਂ ਸਾਥੀ ਨੇ, ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਬਹੁਤ ਸਾਰੇ ਨਵੇਂ ਸਾਥੀਆਂ ਨੂੰ ਸੁਣ ਰਹੇ ਹੋ, ਅੱਜ ਵੀ ਤੁਸੀਂ ਪ੍ਰੋਗਰਾਮ ਜਿਹੜਾ ਸੁਣੋਗੇ ਅਨਮੋਲਪ੍ਰੀਤ ਕੌਰ ਅਤੇ ਰਮਨੀਤ ਕੌਰ ਲੈ ਕੇ ਹਾਜ਼ਰ ਰਹਿਣਗੇ ਤੁਹਾਡੀ ਖਿਦਮਤ ਦੇ ਵਿੱਚ, ਉਹ ਬੜੀ ਮਿਹਨਤ ਕਰ ਰਹੇ ਆ ਸਾਰੇ ਹੀ ਸਾਥੀ ਜੀ।
1: ਜੀ, ਪਿੰਡ ਚਨਾਰਥਲ ਤੋਂ ਕਰਮਨਦੀਪ ਸਿੰਘ ਦਾ ਥੋੜ੍ਹਾ ਜਿਹਾ ਗਿਲਾ ਹੈ ਜੀ, ਕਹਿੰਦੇ ਅੱਜ ਸੁਰੀਲੀ ਦੁਪਹਿਰ 'ਚ ਮੇਰਾ ਵਟਸਐਪ ਮੈਸੇਜ ਨਹੀਂ ਪੜਿਆ ਗਿਆ, ਜਨਾਬ ਇੱਦਾਂ ਨਾ ਕਰਿਆ ਕਰੋ
0: ਜੀ,
1: ਮੈਸੇਜ ਗਾਹੇ ਬਗਾਹੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਸ਼ਾਮਿਲ ਹੁੰਦੇ ਰਹਿੰਦੇ ਨੇ ਜੀ।
0: ਕੋਈ ਗੱਲ ਨਹੀਂ, ਅਗਲੇ ਗੇੜੇ ਪੜਿਆ ਜਾਏਗਾ ਜੀ, ਧੰਨਵਾਦ ਸਾਨੂੰ ਮੈਸੇਜ ਕਰਨ ਲਈ ਜੀ।
1: ਜੀ ਜੀ, ਅਤੇ ਅਗਲਾ ਜੋ ਸਾਨੂੰ ਮਲੋਟ ਤੋਂ ਕੁਲਵੰਤ ਗਿੱਲ, ਸਾਡੇ ਜਸਵੰਤ ਗਿੱਲ, ਰਮਨ ਗਿੱਲ, ਇਹ ਸਾਡੇ ਪੁਰਾਣੇ ਅਤੇ ਸਿਆਣੇ ਸਰੋਤਾ ਨੇ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਨੂੰ।
0: ਸਤਿ ਸ਼੍ਰੀ ਅਕਾਲ ਇਹਨਾਂ ਨੂੰ।
1: ਨਾਲ ਲਿਖਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ।
0: ਹਾਂਜੀ,
1: ਹੈਲੋ ਡਾਕਟਰ, ਸੁਣਿਆ ਡਾਕਟਰ ਨਾਗਪਾਲ ਨਾਲ ਗੱਲਬਾਤ ਕਰਾਈ ਗਈ, ਗੱਲਬਾਤ ਚੰਗੀ ਰਹੀ। ਵਟਸਐਪ 'ਤੇ ਫਰਮਾਇਸ਼ ਕਿਸ ਦਿਨ ਚੱਲਦੀ ਹੈ ਜੀ, ਕਹਿੰਦੇ ਵਟਸਐਪ 'ਤੇ?
0: ਦੇਖੋ, ਸੁਰੀਲੀ ਦੁਪਹਿਰ ਹੁਣ ਸਾਰੇ ਹੀ ਦਿਨ ਵਟਸਐਪ ਦੇ ਉੱਤੇ ਕਰ ਦਿੱਤਾ ਗਿਆ ਹੈ, ਅਤੇ ਉਸ ਤੋਂ ਬਾਅਦ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਜੋ ਰਾਤ ਨੂੰ 8:30 ਚੱਲਦਾ ਹੈ 8:45 ਤੱਕ, ਉਹ ਵੀ ਵਟਸਐਪ ਮੈਸੇਜ ਕਰ ਦਿੱਤਾ ਗਿਆ, ਕਿਉਂਕਿ 15 ਮਿੰਟਾਂ ਦੇ ਵਿੱਚ ਫੋਨ ਕਾਲ ਲੈ ਕੇ ਗੀਤ ਸੁਣਾਉਣਾ

0: तारीफ ही है दोनों दी, जो परफॉर्मेंस है उन्हों की पेशकारी, शुक्रिया जी, बड़ी मेहरबानी
1: ਪਿੰਡ ਤਾਰੂਆਣਾ ਮੰਡੀ ਕਾਲਾਂਵਾਲੀ ਜ਼ਿਲ੍ਹਾ ਸਰਸਾ ਤੋਂ ਖੁਸ਼ਪ੍ਰੀਤ ਕੌਰ ਲਿਖਦੇ ਨੇ ਜੀ।
0: ਜੀ
1: ਕਹਿੰਦੇ ਬਲਜੀਤ ਸ਼ਰਮਾ ਜੀ ਜਿਹੜੇ ਵੀ ਵਿਸ਼ੇ ਨੂੰ ਲੈ ਕੇ ਆਉਂਦੇ ਨੇ
0: ਹਾਂਜੀ,
1: ਅਤੇ ਬਹੁਤ ਵਧੀਆ ਪੇਸ਼ ਕਰਦੇ ਨੇ।
0: ਕਿਆ ਬਾਤ ਹੈ ਜੀ।
1: ਅਤੇ ਆਕਾਸ਼ਵਾਣੀ FM ਬਠਿੰਡਾ ਨੂੰ ਪਰਮਾਤਮਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ੇ ਕਹਿੰਦੇ।
0: ਜੀ, ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਮੈਸੇਜ ਸਾਨੂੰ ਪਹੁੰਚ ਰਹੇ ਆ ਸਾਡੇ WhatsApp ਨੰਬਰ ਦੇ ਉੱਤੇ, ਤੁਸੀਂ ਵੀ ਸਾਨੂੰ ਕਰ ਸਕਦੇ ਹੋ ਜੀ ਮੈਸੇਜ 77173 77146 'ਤੇ ਜੀ।
1: ਜੀ ਪਿੰਡ ਲਹਿਰਾ ਖਾਨਾ ਜ਼ਿਲ੍ਹਾ ਬਠਿੰਡਾ ਤੋਂ ਸੋਹਣ ਲਾਲ ਰਾਮ ਸਿੰਘ ਪਾਖੀ ਅਤੇ ਸਮੂਹ ਪਰਿਵਾਰ ਵੱਲੋਂ ਆਕਾਸ਼ਵਾਣੀ FM ਬਠਿੰਡਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ,
1: ਜੀ।
0: ਸਤਿ
1: ਕਹਿੰਦੇ
0: ਸ਼੍ਰੀ ਅਕਾਲ।
1: ਸਭ ਤੋਂ ਪਹਿਲਾਂ ਪ੍ਰੋਗਰਾਮ ਪੈਗਾਮ ਮਨਦੀਪ ਰਜੌਰਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ ਸੀ, ਕਹਿੰਦੇ
0: ਬੜੀ ਮਿਹਰਬਾਨੀ
1: ਜੀ, ਬਹੁਤ ਬਹੁਤ ਸੋਹਣੇ ਸੋਹਣੇ ਗੀਤ ਲਾਏ ਸੀ ਅਤੇ
0: ਜੀ
1: ਨਾਲ
0: ਸ਼ੁਕਰੀਆ
1: ਖੂਬਸੂਰਤੀ ਨਾਲ ਪ੍ਰੋਗਰਾਮ ਜਿਹੜੇ ਸੀਗੇ ਉਹ ਪੇਸ਼ ਕਰੀ ਰਹੇ ਜੀ। ਕਹਿੰਦੇ
0: ਜੀ
1: ਕਹਿੰਦੇ ਪ੍ਰੋਗਰਾਮ ਦੋ ਆਵਾਜ਼ਾਂ 'ਚ ਹੋ ਜਾਵੇ ਤਾਂ ਬਹੁਤ ਵਧੀਆ
0: ਕਿਆ
1: ਲੱਗੇਗਾ
0: ਬਾਤ
1: ਜੀ।
0: ਹੈ ਜੀ। ਇਹ ਸੁਝਾਅ ਸਾਨੂੰ ਪਹਿਲਾਂ ਵੀ ਮਿਲਿਆ ਹੈ, ਹੁਣ ਸਾਨੂੰ ਦੋ ਆਵਾਜ਼ਾਂ ਦੇ ਵਿੱਚ ਇਹ ਪੱਕਾ ਹੀ ਕਰਨਾ ਪਊਗਾ, ਇੱਕ ਸੇ ਭਲੇ ਦੋ, ਹੁਣ ਦੋ ਵੋਟਾਂ ਹੋ ਗਈਆਂ ਇਸ ਸੁਝਾਅ ਦੀਆਂ ਅਤੇ ਅਸੀਂ
1: ਜੀ
0: ਪੱਕਾ ਹੀ ਤੁਹਾਨੂੰ ਦੋ ਆਵਾਜ਼ਾਂ 'ਚ ਸੁਣਵਾਵਾਂਗੇ ਇਹ ਜੀ।
1: ਜੀ ਕੱਲ੍ਹ ਸ਼ਾਮ ਕਹਿੰਦੇ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਨਵੇਂ ਜੋ ਪੇਸ਼ਕਰਤਾ ਨੇ ਪ੍ਰੋਗਰਾਮ ਪੇਸ਼ ਕੀਤਾ ਅਤੇ ਇਹਨਾਂ ਨੂੰ ਵਧੀਆ ਲੱਗਿਆ ਜੀ।
0: ਜੀ, ਬੜੀ ਮਿਹਰਬਾਨੀ।
1: ਅਤੇ ਨਵੇਂ ਜਿਹੜੇ ਸਾਡੇ ਕੰਪੀਅਰ ਨੇ, ਸਾਡੇ ਸਾਥੀ ਨੇ, ਕਹਿੰਦੇ ਉਹ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸਾਡੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।
0: ਜੀ, ਬੜੀ ਮਿਹਰਬਾਨੀ। ਅਤੇ ਅੱਜ ਵੀ ਉਹ ਤੁਹਾਡੇ ਲਈ ਕਾਫੀ ਅੱਛੀ ਜਾਣਕਾਰੀ ਲੈ ਕੇ
1: ਅਤੇ
0: ਆਉਣਗੇ 6:30 ਵਜੇ।
1: ਇੱਕ ਸਾਡੇ ਸਾਥੀ ਨਿਤਿਸ਼ ਕੁਮਾਰ ਨੂੰ ਇਹ ਯੁਵਾਣੀ 'ਚ ਕਹਿੰਦੇ ਅਸੀਂ ਉਹਨਾਂ ਨੂੰ ਮਿਸ ਕਰਦੇ ਹਾਂ ਜੀ।
0: ਜੀ,
1: ਅਤੇ ਅੱਗੇ ਲਿਖਦੇ ਨੇ ਕਿ ਉਹਨਾਂ ਦੇ ਜਿਹੜੇ ਹੈਗੇ ਆ ਅੰਦਾਜ਼, ਉਹਨਾਂ ਦਾ ਸਾਨੂੰ ਬਹੁਤ ਪਸੰਦ ਆਉਂਦਾ ਹੈ।
0: ਜੀ,
1: ਸੋ ਯੁਵਾਣੀ ਸੁਣਨ ਨਾਲ ਕਹਿੰਦੇ ਸਾਡੇ ਗਿਆਨ ਵਿੱਚ ਕਾਫੀ ਵਾਧਾ ਹੁੰਦਾ ਜੀ।
0: ਜੀ, ਬੜੀ ਮਿਹਰਬਾਨੀ। ਹੁਣ ਨਿਤਿਸ਼ ਕੁਮਾਰ ਜੀ ਜਿਹੜੇ ਨੇ ਉਹ ਯੁਵਾਣੀ ਦੀ ਟੀਮ 'ਚੋਂ ਨਿਕਲ ਕੇ ਅਨਾਊਂਸਰਾਂ ਦੀ, ਜਨਰਲ ਅਨਾਊਂਸਮੈਂਟਸ ਦੀ ਟੀਮ ਜਿਹੜੀ ਹੈ ਉਸ ਦੇ ਵਿੱਚ ਆ ਗਏ ਨੇ। ਤੁਸੀਂ ਹੁਣ ਉਹਨਾਂ ਨੂੰ ਆਉਂਦੇ ਦਿਨਾਂ 'ਚ ਇੱਧਰਲੇ ਪ੍ਰੋਗਰਾਮਾਂ 'ਚ ਸੁਣੋਗੇ। ਫਿਲਹਾਲ ਉਹ ਯੁਵਾਣੀ ਦੇ ਵਿੱਚ ਨਹੀਂ, ਉਸ ਟੀਮ ਦਾ ਹਿੱਸਾ ਹੁਣ ਉਹ ਨਹੀਂ ਰਹੇ। ਇੱਧਰਲੇ ਪਾਸੇ ਸੁਣੋਗੇ ਅਨਾਊਂਸਰ ਸਾਹਿਬਾਨ ਵਾਂਗੂ, ਜਿਵੇਂ ਕਿ ਤੁਸੀਂ ਉਹਨਾਂ ਨੂੰ ਪਿਛਲੇ ਕਈ ਐਤਵਾਰ ਤੁਸੀਂ ਨਿੱਕੇ ਨਿੱਕੇ ਤਾਰੇ 'ਚ ਸੁਣਿਆ, ਇਸ ਤਰ੍ਹਾਂ ਉਹਨਾਂ ਨੂੰ ਤੁਸੀਂ ਸੁਣਦੇ ਰਹੋਗੇ ਅੱਗੇ ਜੀ।
1: ਤੇ ਖਤ ਹੋਰ ਲੈ ਲਈਏ ਜਦੋਂ ਸਾਡੇ ਅੱਗੇ
0: ਜ਼ਰੂਰ ਜੀ।
1: ਪਿੰਡ ਗਿਲਪਤੀ ਜ਼ਿਲ੍ਹਾ ਬਠਿੰਡਾ ਤੋਂ ਕੁਲਦੀਪ ਸਿੰਘ, ਗਗਨਦੀਪ ਸਿੰਘ, ਅੰਜਨਦੀਪ ਕੌਰ, ਬੱਗਾ ਸਿੰਘ
0: ਜੀ,
1: ਇਹ ਸਾਰੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋਏ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਲਿਖਦੇ ਨੇ
0: ਜੀ।
1: ਕਹਿੰਦੇ ਸਾਡਾ ਫੋਨ ਤਾਂ ਨਹੀਂ ਮਿਲਦਾ ਪਰ ਜਿੰਨੇ ਵੀ ਪ੍ਰੋਗਰਾਮ ਆਕਾਸ਼ਵਾਣੀ FM ਬਠਿੰਡਾ ਤੋਂ ਪੇਸ਼ ਕੀਤੇ ਜਾਂਦੇ ਨੇ ਸਾਰੇ ਬਹੁਤ ਵਧੀਆ ਹੁੰਦੇ ਨੇ। ਖਾਸ ਕਰਕੇ ਹੈਲੋ ਜੀਨੀਅਸ ਦੀ ਤਾਰੀਫ ਲਿਖਦੇ ਨੇ ਜੀ।
0: ਜੀ,
1: ਕਹਿੰਦੇ ਜਿਹੜੇ ਬੱਚੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਵਾਸਤੇ ਹੈਲੋ ਜੀਨੀਅਸ ਬਹੁਤ ਹੀ ਲਾਭਦਾਇਕ ਹੈ।
0: ਜੀ, ਕੀ ਬਾਤ ਹੈ। ਹੈਲੋ ਜੀਨੀਅਸ ਦੇ ਨਾਲ ਨਾਲ ਤੁਸੀਂ ਸਾਡੇ ਮਾਰਨਿੰਗ ਸ਼ੋਅ ਸੱਜਰੀ ਸਵੇਰ ਨੂੰ ਮਿਸ ਨਹੀਂ ਕਰਨਾ। ਉਹਦੇ 'ਚ ਸਾਡੇ ਨਵੇਂ ਸਾਥੀ ਅੱਜ ਕੱਲ੍ਹ ਬਹੁਤ ਸਾਰੇ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਅੱਜ ਸਵੇਰੇ ਨਵੇਂ ਸਾਥੀ ਸੁਮਨਪ੍ਰੀਤ ਕੌਰ ਨੇ ਬਹੁਤ ਸਾਰੀ ਜਾਣਕਾਰੀ ਉਸ 'ਚ ਸ਼ਾਮਿਲ ਕੀਤੀ ਅਤੇ ਉਹ ਸਾਨੂੰ ਦੱਸਦੇ ਆ ਇਤਿਹਾਸ ਦੀਆਂ ਗੱਲਾਂ, ਅੱਜ ਦੇ ਦਿਨ ਕੀ ਵਾਪਰਿਆ ਕੀ ਨਾ, ਅਤੇ ਉਹ ਬਹੁਤ ਸਾਰੀਆਂ ਗੱਲਾਂ ਉਸ 'ਚ ਲੈ ਕੇ ਆਉਂਦੇ। ਤੁਸੀਂ ਹੈਲੋ ਜੀਨੀਅਸ ਮਾਰਨਿੰਗ ਕੁਇਜ਼ ਅਤੇ ਸੱਜਰੀ ਸਵੇਰ ਸਿਲਸਿਲਾ ਸੁਣ ਕੇ ਆਪਣੇ ਗਿਆਨ 'ਚ ਵਾਧਾ ਕਰ ਸਕਦੇ ਹੋ। ਅਸੀਂ ਇੱਕ ਫੋਨ ਕਾਲ ਜਿਹੜੀ ਹੈ ਉਹ ਲਵਾਂਗੇ ਬਾਗਾ ਜੀ, ਪਰ ਉਸ ਤੋਂ ਪਹਿਲਾਂ ਇੱਕ ਸੁਨੇਹਾ ਸਾਡੇ ਸਰੋਤਿਆਂ ਲਈ।
1: ਜੀ,
2: ਤੇ ਅਦਬੀ ਸੂਝਵਾਨ ਨੇ ਸਤਿਕਾਰਿਤ ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਅੱਜ ਸ਼ਾਮ ਆਪਣਾ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਬਾਲਾ ਪੀਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ

0: ਸਾਧ ਸੰਗਤ ਜੀ ਸਰਵਨ ਕਰਨਾ ਨਾ ਭੁੱਲਣਾ, ਅੱਜ ਦਿਨ ਸ਼ੁੱਕਰਵਾਰ ਸ਼ਾਮ 7 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਜੀ।
1: ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਤਹਿਤ ਤੁਸੀਂ ਸੁਣ ਰਹੇ ਹੋ ਸਿਲਸਿਲਾ ਸਰੋਤਾ ਮੰਚ। ਇੱਕ ਸਰੋਤਾ 0164-242-3031 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ। ਹੈਲੋ।
2: ਹੈਲੋ ਜੀ।
1: ਜੀ, ਬਹੁਤ ਬਹੁਤ ਸਵਾਗਤ ਹੈ, ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
2: ਬਠਿੰਡਾ ਜੀ, ਰੁਲਦੂ ਸਿੰਘ ਬੋਲਦਾ ਜੀ।
1: ਜੀ ਰੁਲਦੂ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਹਾਂ, ਕੀ ਗੱਲ ਕਰੋਗੇ ਪ੍ਰੋਗਰਾਮਾਂ ਬਾਰੇ ਅੱਜ?
2: ਪ੍ਰੋਗਰਾਮ ਦਾ ਜੀ ਸਾਰੇ ਸਿਰੇ ਹੀ ਹੈ ਜੀ।
1: ਜੀ
2: ਪ੍ਰੋਗਰਾਮ ਸੀਗਾ, ਬਹੁਤ ਦੁੱਖ ਦੱਸੋ, ਹੱਲ ਦੱਸਾਂਗੇ।
1: ਹਾਂਜੀ,
2: ਬਹੁਤ ਵਧੀਆ ਲੱਗਿਆ।
1: ਕੀ ਬਾਤ ਹੈ ਜੀ।

0: ਤੇ
1: ਹਾਂਜੀ
0: ਤੁਹਾਨੂੰ ਪਸੰਦ ਆਇਆ,
1: ਤੇ
0: ਤੁਹਾਡਾ ਸ਼ੁਕਰੀਆ।
1: ਉਹ ਬਹੁਤ ਸਰਲ ਸੀਗਾ ਜੀ ਸਾਰਾ ਕੁਛ।
0: ਹਾਂਜੀ ਹਾਂ, ਪ੍ਰੋਗਰਾਮ ਦੇ ਵਿੱਚ ਬੜੀ
1: ਹਾਂ
0: ਗੱਲਾਂ
1: ਤੇ
0: ਕੀਤੀਆਂ ਗਈਆਂ, ਹਨਾ, ਕਈ ਮੁੱਦੇ ਜਿਹੜੇ ਆ ਉਹ ਵਿਚਾਰੇ ਗਏ।
1: ਹਾਂ, ਕੱਲ ਡਾਕਟਰ ਦਾ ਗੋਡਿਆਂ ਬਾਰੇ ਦੱਸਿਆ, ਉਹ ਵੀ ਬਹੁਤ ਵਧੀਆ ਸੀਗਾ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ, ਉਹ
1: ਹਾਂਜੀ,
0: ਇੱਕ
1: ਮੈਂ ਖੁਦ
0: ਪ੍ਰਾਯੋਗਿਕ
1: ਆਪਦੇ ਗੋਡੇ
0: ਪ੍ਰੋਗਰਾਮ
1: ਬਦਲਾਏ
0: ਸੀਗਾ
1: ਗਏ ਸੀ,
0: ਤੁਹਾਡਾ।
1: ਮੈਂ ਲਾਇਆ ਬਹੁਤ ਜ਼ੋਰ ਪਰ ਮੇਰਾ ਫੋਨ ਲੱਗਿਆ ਨਹੀਂ ਉਹ।
0: ਜੀ ਚਲੋ ਕੋਈ ਗੱਲ ਨਹੀਂ, ਤੁਸੀਂ ਕੋਸ਼ਿਸ਼
1: ਹਾਂ,
0: ਕਰਦੇ
1: ਤੇ
0: ਰਹੇ ਹਾਂ।
1: ਹੁਣ ਵੀ ਸੁਝਾਅ ਦਾ ਸਾਰੇ ਬਹੁਤ ਵਧੀਆ ਜੀ, ਕੋਈ ਨਿੰਦਣ ਯੋਗ ਹੀ ਹੈ ਨਹੀਂ ਜੀ।
0: ਹਾਂਜੀ ਸ਼ੁਕਰੀਆ, ਬੜੀ
1: ਹਾਂ
0: ਮਿਹਰਬਾਨੀ ਜੀ ਫੋਨ ਕਰਨ ਲਈ,
1: ਹਾਂਜੀ
0: ਤੁਸੀਂ ਸਾਨੂੰ ਫੋਨ ਕਰਕੇ ਹੌਸਲਾ ਅਫਜਾਈ
1: ਹਾਂਜੀ
0: ਵਾਸਤੇ ਦੱਸਿਆ, ਤੁਹਾਡਾ
1: ਹਾਂਜੀ
0: ਸ਼ੁਕਰੀਆ ਜੀ
1: ਹਾਂ,
0: ਬਹੁਤ ਬਹੁਤ।
1: ਚੰਗਾ ਜੀ
0: ਜੀ ਸੋ ਸਾਡੇ ਸਰੋਤਾ ਜਿਹੜੇ ਨੇ ਸਾਨੂੰ ਇਸ ਗੱਲੋਂ ਸਾਨੂੰ ਆਗਾਹ ਕਰਦੇ ਰਹਿੰਦੇ ਕਿ ਤੁਸੀਂ ਹੁਣ ਠੀਕ ਕਰ ਰਹੇ ਹੋ ਜਾਂ ਬਦਲਾਅ ਕਰਦੇ ਹੋ, ਆਹ ਚਾਹੀਦਾ ਹੈ। ਤੇ ਅੱਗੇ ਇੱਕ ਖਤ ਵੀ ਤੁਹਾਡੇ ਕੋਲ ਹੈ ਬਾਗਾ ਜੀ, ਤੁਹਾਡੇ ਹੱਥ 'ਚ।
2: ਜੀ ਸਾਡੇ ਦੂਰ ਤੋਂ ਖਤ ਆਇਆ ਜੀ,
0: ਜੀ
2: ਮਿਰਜ਼ਾਪੁਰ
0: ਬਿਲਕੁਲ,
2: ਕੁਰੂਕਸ਼ੇਤਰ ਤੋਂ
0: ਕਿਆ ਬਾਤ
2: ਯਸ਼ਪਾਲ
0: ਹੈ ਜੀ,
2: ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਤੇ
0: ਜੀ,
2: ਸਾਰੀ ਧੀਮਾਨ ਫੈਮਿਲੀ ਹੈ ਜਿਨ੍ਹਾਂ ਦੀ।
0: ਕਿਆ ਬਾਤ ਹੈ ਜੀ,
2: ਨਮਸਕਾਰ ਸਾਨੂੰ ਕਰਦੇ ਹੋਏ
0: ਜੀ,
2: ਲਿਖਦੇ ਨੇ ਜੀ,
0: ਨਮਸਕਾਰ
2: ਜੀ। ਪ੍ਰੋਗਰਾਮ ਸਾਰੇ ਕਹਿੰਦੇ ਬਹੁਤ ਵਧੀਆ ਚੱਲ ਰਹੇ ਨੇ
0: ਜੀ,
2: ਬਲਜੀਤ ਸ਼ਰਮਾ ਜੀ ਦੁਆਰਾ ਖਾਸ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹ ਬਹੁਤ ਅੱਛੇ ਲੱਗਦੇ ਨੇ
0: ਜੀ, ਸ਼ੁਕਰੀਆ,
2: ਬਾਕੀ ਪ੍ਰੋਗਰਾਮ ਸੁਰੀਲੀ ਦੁਪਹਿਰ ਹੈ, ਸ਼ਾਮ ਸੁਹਾਨੀ ਹੈ, ਫੋਨ ਮਿਲਾਓ ਜੀ, ਸੁਬਹਾ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਸਾਰੇ ਹੀ ਇਹਨਾਂ ਨੂੰ ਬਹੁਤ ਅੱਛੇ ਲੱਗਦੇ
0: ਆ। ਕੀ ਬਾਤ ਹੈ ਜੀ, ਇਸੇ ਤਰ੍ਹਾਂ ਸੁਣਦੇ ਰਹੋ, ਸਵੇਰ ਦੇ ਨਾਲ ਨਾਲ ਤੁਸੀਂ ਸ਼ਾਮ ਦੇ ਪ੍ਰੋਗਰਾਮ ਵੀ ਸੁਣੋ ਜੀ।
2: ਜੀ ਇਹਨਾਂ ਨੇ ਥੋੜ੍ਹੀ ਜਿਹੀ ਸਾਨੂੰ ਮਿੱਠੀ ਜਿਹੀ ਸ਼ਿਕਾਇਤ ਕੀਤੀ ਹੈ, ਕਹਿੰਦੇ ਸੁਰੀਲੀ ਦੁਪਹਿਰ ਦੇ ਵਿੱਚ ਮੈਂ ਆਪਣਾ ਜੋ ਸੁਨੇਹਾ ਸੀਗਾ ਫਰਮਾਇਸ਼ ਸੀ ਉਹ ਭੇਜੀ ਸੀ, ਪਰ ਉਹ ਸ਼ਾਮਲ ਨਹੀਂ ਕੀਤੀ ਗਈ। ਕੋਈ ਗੱਲ ਨਹੀਂ ਜੀ, ਤੁਹਾਡੀ ਨੋਰਮਲ ਰੂਟੀਨ ਦੇ ਵਿੱਚ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਸ਼ਾਮਲ ਹੋ ਜਾਣੀ ਹੈ
0: ਜੀ,
2: ਤੇ ਤੁਸੀਂ
0: ਭੇਜਦੇ ਰਹੋ ਜੀ ਪ੍ਰੋਗਰਾਮ।
2: ਜੀ
0: ਕਈ ਵਾਰ ਇਹ ਹੁੰਦਾ ਕਿ ਖਤ ਜਿਹੜੇ ਨੇ, ਮੈਸੇਜ ਜਿਹੜੇ ਨੇ, ਉਹ ਸੁਨੇਹੇ ਬੜੀ ਕਾਫੀ ਤਾਦਾਦ ਦੇ ਵਿੱਚ ਆ ਜਾਂਦੇ ਆ, ਤੇ ਇਹ ਵੀ ਹੋ ਜਾਂਦਾ ਕਿ ਅਸੀਂ ਭੇਜਦੇ ਹਾਂ ਤੇ ਉਦੋਂ ਪ੍ਰੋਗਰਾਮ ਦੇ ਵਿੱਚ ਖਤਮ ਹੋਣ 'ਚ ਵੀ 5-7 ਮਿੰਟ ਪਏ ਹੁੰਦੇ ਆ, ਉਦੋਂ ਵੀ ਸਾਨੂੰ ਲੱਗਦਾ ਵੀ ਸਾਡਾ ਨਹੀਂ ਸ਼ਾਮਲ ਹੋਇਆ, ਇਦੋਂ ਪਹਿਲਾਂ ਵਾਲਿਆਂ ਦੇ ਸਾਰਿਆਂ ਦੇ ਹੋ ਗਏ, ਦਿੱਕਤ ਜਿਹੜੀ ਆ ਉਹ ਇਹ ਆ ਜਾਂਦੀ ਹੈ। ਤੁਸੀਂ ਸਾਡਾ ਜੋ ਨੰਬਰ ਹੈ ਉਹ ਡਾਇਲ ਕਰਦੇ ਰਹਿਣਾ ਹੈ ਜੀ, 0164-22-4331। ਸਾਡਾ ਵਟਸਐਪ ਨੰਬਰ ਜਿਹੜਾ ਹੈ ਉਹ ਹੈ ਜੀ 7710-73-143-146। ਇਹ ਨੰਬਰ ਡਾਇਲ ਕਰਕੇ ਤੁਸੀਂ ਸਾਨੂੰ ਸਾਡੇ ਪ੍ਰੋਗਰਾਮਾਂ ਬਾਰੇ ਸੁਝਾਅ ਜਿਹੜੇ ਆ ਉਹ ਦੇ ਸਕਦੇ ਹੋ ਜੀ।
2: ਸੋ ਅਸੀਂ ਕਰਦੇ ਹਾਂ ਜੀ ਉਡੀਕ
0: ਜੀ।

0: ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
1: ਹੈਲੋ, ਨਮਸਕਾਰ ਸਰ ਜੀ।
0: ਪਿਆਰ ਭਰੀ ਨਮਸਕਾਰ ਜੀ। ਕੌਣ
1: ਜਨਾਬ?
0: ਆਪਣਾ ਨਾਮ ਤੇ ਗ੍ਰਾਮ ਦੁਆਰਾ ਦੱਸੋ ਜੀ।
1: ਪਿੰਡ ਕੁਲਿਆਣਾ, ਕੁਲਦੀਪ ਤਿੰਗੜਾ ਜੀ।
2: ਜੀ ਤਿੰਗੜਾ ਸਾਹਿਬ, ਕੀ ਆਖੋਗੇ ਪ੍ਰੋਗਰਾਮਾਂ ਬਾਰੇ?
1: ਪ੍ਰੋਗਰਾਮਾਂ ਜੀ, ਤੁਸੀਂ ਇੱਕ ਸੁਣਾਈ ਸੀ ਨਾ ਆਪਣਾ ਸ਼ਹਾਦਤ ਆਪਣੀ ਮਨੀ ਸਿੰਘ ਬਾਰੇ, ਉਹ ਬਹੁਤ ਵਧੀਆ ਲੱਗੀ ਜੀ।
2: ਠੀਕ ਹੈ ਜੀ।
1: ਕੱਲ ਭਗਤ ਪੂਰਨ ਸਿੰਘ ਦੇ ਦਿੱਤੀ ਜਾਣਕਾਰੀ ਸ਼ਰਮਾ ਜੀ ਨੇ, ਉਹ ਵੀ ਬਹੁਤ ਲੱਗੀ
2: ਜੀ। ਬਿਲਕੁਲ
1: ਜੀ। ਅੱਜ ਤਾਂ ਫਿਰ ਜਿਹੜੇ ਖੀਰ ਕੁੜੇ ਤੁਸੀਂ ਖਵਾ ਦੇ ਸਾਨੂੰ, ਉਹ ਅਸੀਂ ਰਾਜੀ ਗਏ ਅੱਜ।
2: ਕੀ ਬਾਤ ਹੈ ਜੀ, ਕੀ ਬਾਤ ਹੈ।
1: ਮੇਰੀ ਇੱਕ ਸ਼ਿਕਾਇਤ ਹੈ ਜੀ।
2: ਹਾਂਜੀ, ਕਰੋ ਜੀ।
1: ਜਿਹੜੇ ਆਪਣੇ ਨਵੇਂ ਆਏ ਨਾ ਅਨੌਂਸਰ,
2: ਹਾਂਜੀ,
1: ਉਹ ਥੋੜਾ ਟਾਈਮ ਜ਼ਿਆਦਾ ਲੈ ਜਾਂਦੇ, ਗੱਲਾਂ ਬਾਤਾਂ ਬਾਹਲੀਆਂ ਲੰਮੀਆਂ ਲੈ ਜਾਂਦੇ ਸ਼ਾਮ ਸੁਹਾਣੀ ਚ, ਥੋੜੇ ਨਾ ਉਹਨਾਂ ਨੂੰ ਆਖੋ ਥੋੜਾ ਟਾਈਮ ਘੱਟ ਲਿਆ ਕਰਨ
2: ਜੀ।
1: ਤੇ ਇੱਕ ਕੱਲ ਮੈਡਮ ਆਏ ਸੀ, ਉਹਨਾਂ ਨੇ ਨਾ ਥੋੜਾ ਜਿਹਾ ਗਲਤੀ ਕਰ ਗਏ ਉਹ ਕਹਿਣ ਚ।
2: ਹਾਂਜੀ,
1: ਉਹ ਪ੍ਰਦੇਸ਼ਕ ਸਮਾਚਾਰ ਕਹਿ ਗਏ, ਵੈਸੇ ਸੀ ਪੰਜਾਬੀ ਸਮਾਚਾਰ
2: ਜੀ। ਠੀਕ ਹੈ ਜੀ।
1: ਹਾਂਜੀ, ਉਹ ਥੋੜਾ ਜਿਹਾ ਨਾ ਮਾੜਾ ਜਿਹਾ ਨਾ

0: ਜੀ ਬਿਲਕੁਲ ਜੀ,
1: हाँ
0: ਉਹ
1: जी
0: ਟ੍ਰੇਨਿੰਗ 'ਚ ਨੇ ਸਾਡੇ ਕੋਲੇ, ਤੇ ਤੁਸੀਂ ਇਸੇ
1: हाँ
0: ਤਰ੍ਹਾਂ
1: जी
0: ਸਾਨੂੰ ਸੁਝਾਅ ਦਿੰਦੇ ਰਹੋ ਜੋ ਟ੍ਰੇਨਿੰਗ
1: हाँ जी ਉਹ
0: ਦੇ
1: ਨਾ
0: ਵਿੱਚ।
1: ਕਿਹਾ ਕੁਛ ਆ ਮੈਂ ਕਿਹਾ ਅੱਜ ਕਿਹੜਾ ਟਾਈਮ ਆ ਗਿਆ ਜੀ, ਪ੍ਰਦੇਸ਼ ਸਮਾਚਾਰ ਉਹ 6:20 ਹੁੰਦਾ ਜੀ ਮਹਾ।
0: ਜੀ
1: ਹਾਂਜੀ
0: ਚਲੋ ਕੋਈ ਗੱਲ ਨਹੀਂ
1: ਹੋਰ
0: ਜੀ, ਅਸੀਂ
1: ਪ੍ਰੋਗ
0: ਧਿਆਨ
1: ਸਾਰੇ ਵਧੀਆ ਚੱਲ
0: ਰੱਖਾਂਗੇ,
1: ਰਹੇ ਜੀ।
0: ਸ਼ੁਕਰੀਆ ਜੀ।
1: ਹਾਂਜੀ
0: ਹਾਂਜੀ
1: ਪ੍ਰੋਗ ਸਾਰੇ ਵਧੀਆ ਚੱਲ ਰਹੇ ਜੀ।
0: ਬੜੀ ਮਿਹਰਬਾਨੀ, ਸ਼ੁਕਰੀਆ ਜੀ ਫੋਨ ਕਰਨ ਲਈ
1: ਠੀਕ ਹੈ ਜੀ।
0: ਜੀ। ਸੋ ਸਾਡੇ ਜੋ ਨਵੇਂ ਅਨਾਊਂਸਰ ਸਾਹਿਬਾਨ ਨੇ ਉਹ ਟ੍ਰੇਨਿੰਗ 'ਤੇ ਨੇ, ਅਸੀਂ ਇਸ ਗੱਲ ਦਾ ਹੋਰ ਖਿਆਲ ਰੱਖਾਂਗੇ ਕਿ ਤੁਹਾਨੂੰ ਅੱਗੇ ਤੋਂ ਇਸ ਤਰ੍ਹਾਂ ਦੀ ਤਕਲੀਫ ਜੋ ਪ੍ਰੋਗਰਾਮ ਪ੍ਰਸਾਰਣ ਸੁਣਨ 'ਚ ਨਾ ਹੋਵੇ, ਅਸੀਂ ਧਿਆਨ ਰੱਖਾਂਗੇ, ਉਹਨਾਂ ਨੂੰ ਹੋਰ ਵਧੀਆ ਟ੍ਰੇਨਿੰਗ ਅਤੇ ਤਾਕੀਦ ਕਰਾਂਗੇ ਜੀ। ਸ਼ੁਕਰੀਆ।

0: ਲਓ ਜੀ 0164-22-40-331 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਪਿੰਡ ਫੱਤਾ ਮਾਲੋਗਾ, ਜ਼ਿਲ੍ਹਾ ਮਾਨਸਾ ਤੋਂ ਪਰਮਜੀਤ ਸਿੰਘ ਪੰਮਾ ਬੋਲ ਰਿਹਾ ਜੀ।
0: ਜੀ ਪੰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ।
1: ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ
0: ਜੀ। ਕਰੋ ਜੀ ਗੱਲ।
1: ਹਾਂਜੀ ਸ਼ਰਮਾ ਜੀ, ਜਿਹੜੇ ਪ੍ਰੋਗਰਾਮ ਕਰਦੇ ਨੇ, ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ।
0: ਜੀ ਸ਼ੁਕਰੀਆ ਜੀ ਸ਼ਰਮਾ ਜੀ ਵੱਲੋਂ, ਧੰਨਵਾਦ ਤੁਹਾਡਾ ਵੀ।
1: ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਿਆ ਜੀ ਪਿਓ ਪੁੱਤ ਵਾਲਾ ਜੀ ਪਰਸੋਂ
0: ਜੀ,
1: ਤੇ ਅੱਜ ਬਾਕੀ ਜਿਹੜਾ ਆਪਣਾ ਹੁਣ ਪ੍ਰੋਗਰਾਮ ਚੱਲਿਆ ਸੀਗਾ ਜੀ ਮਾਲਪੂੜਿਆਂ ਵਾਲਾ ਜੀ, ਉਹ ਵੀ ਬਹੁਤ ਵਧੀਆ ਲੱਗਾ ਜੀ ਸਾਨੂੰ।
0: ਕੀ ਬਾਤ ਹੈ ਜੀ, ਕੀ ਬਾਤ ਹੈ।
1: ਸਰ ਇੱਕ ਥੋੜੀ ਜੀ ਬੇਨਤੀ ਹੈ ਜੀ, ਮੈਂ ਨਾ ਇਧਰੋਂ ਚਿੱਠੀਆਂ ਭੇਜ ਆਉਂਦਾ ਜੀ, ਮੇਰੀ ਚਿੱਠੀਆਂ ਪੇਸ਼ ਹੋ ਰਹੀਆਂ ਜੀ।
0: ਤੁਸੀਂ ਚਿੱਠੀ ਇਹ ਸਾਨੂੰ ਡਾਕ ਰਾਹੀਂ ਭੇਜ ਦਿਓ?
1: ਹਾਂਜੀ ਹਾਂਜੀ,
0: ਸਾਡੇ ਕੋਲ ਡਾਕ ਰਾਹੀਂ ਜਿੰਨੇ ਵੀ ਪੋਸਟ ਕਾਰਡ ਆਉਂਦੇ ਆ ਉਹ ਸਾਡੇ ਸਾਹਮਣੇ ਪਏ ਆ, ਪਹੁੰਚ ਜਾਂਦੇ ਆ ਜੀ। ਤੁਹਾਡੀ ਕਿਉਂ ਨੀ ਚਿੱਠੀ ਪਹੁੰਚ ਰਹੀ? ਪਤਾ ਕਿਹੜਾ ਲਿਖਦੇ ਹੋ?
1: ਹਾਂਜੀ,
0: ਪਤਾ ਕਿਹੜਾ ਲਿਖਦੇ ਹੁੰਦੇ ਹੋ ਪੋਸਟ ਕਾਰਡ ਦੇ ਉੱਤੇ?
1: ਆਹੀ ਜਿਹੜਾ ਤੁਸੀਂ ਦੱਸਦੇ ਹੋ ਨਾ, ਮਾਰਕੀਟ ਬਠਿੰਡੇ ਵਾਲਾ ਜੀ।
0: ਹਾਂ ਪਤਾ, ਇੱਕ ਵਾਰ ਫੇਰ ਸੁਣ ਲਓ, ਪਤਾ ਵਧੀਆ ਤਰੀਕੇ ਨਾਲ ਲਿਖ ਕੇ ਭੇਜਿਆ ਕਰੋ। ਪ੍ਰੋਗਰਾਮ ਦਾ ਨਾਂ ਲਿਖਣਾ ਪਹਿਲਾਂ, ਇੰਚਾਰਜ ਪ੍ਰੋਗਰਾਮ ਮੰਨ ਲਓ ਸੁਰੇਲੀ ਦੁਪਹਿਰ, ਮਾਰਕੀਟ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ, ਮਾਡਲ ਟਾਊਨ ਫੇਜ਼ 1 ਬਠਿੰਡਾ ਕਰਕੇ ਤੁਸੀਂ ਇਹ ਭੇਜਣਾ ਹੈ ਜੀ। ਤੇ ਸਾਡਾ ਨੰਬਰ ਜਿਹੜਾ 77173-73-146 ਦੇ ਉੱਤੇ ਵੀ ਭੇਜ ਦਿਆ ਕਰੋ ਸਾਨੂੰ ਫੋਟੋ ਖਿੱਚ ਕੇ ਜੀ।
1: ਠੀਕ ਹੈ ਜੀ, ਉਹ ਮੈਸੇਜ ਉਹ ਵੀ ਪਾਇਆ ਸੀਗੇ ਜੀ, ਉਹਦੇ ਵਿੱਚ ਵੀ ਨਹੀਂ ਸ਼ਾਮਿਲ ਹੋ ਰਹੇ ਸੀਗੇ
0: ਜੀ। ਕੋਈ ਗੱਲ ਨਹੀਂ ਜੀ, ਹੁਣ ਸ਼ਾਮਿਲ ਹੋਣਗੇ।
1: ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਦਾ ਜੀ, ਬਹੁਤ ਬਹੁਤ ਧੰਨਵਾਦ ਹੈ ਜੀ,
0: ਬੜੀ ਮਿਹਰਬਾਨੀ ਸ਼ਰਮਾ ਜੀ ਵੱਲੋਂ ਵੀ ਜੀ।
1: ਤੁਹਾਡਾ ਇੰਨੇ ਸੋਹਣੇ ਪੇਸ਼ਕਸ਼ ਕਰਦੇ ਨੇ ਕਿ ਪ੍ਰੋਗਰਾਮ,
0: ਕੀ ਬਾਤ ਹੈ ਜੀ, ਕੀ ਬਾਤ ਹੈ।
1: ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
0: ਜੀ ਸੁਭਾਗਾ ਜੀ, ਖਤ ਆਇਆ ਤੁਹਾਡੇ ਹੱਥ ਦੇ ਵਿੱਚ, ਕਿੰਨਾ ਨੇ ਲਿਖਿਆ ਜੀ?
2: ਜੀ ਗੁਰਲਾਲ ਮਾਹੀ ਨੰਗਲ ਵੱਲੋਂ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਹਿੰਦੇ
0: ਜੀ, ਸਤਿ ਸ੍ਰੀ ਅਕਾਲ
2: ਜਵਾਬ ਸਿੰਘ ਤੇ ਕੁਲਦੀਪ ਮਾਹੀ ਨੰਗਲ, ਸੁਖਦੇਵ ਸਿੰਘ
0: ਇਹਨਾਂ ਦਾ ਵੀ ਸਵਾਗਤ ਹੈ
2: ਜੀ, ਬੂਟਾ ਸਿੰਘ ਸਿੱਧੂ ਵੀ ਨਾਲ ਇਹਨਾਂ ਦੇ
0: ਜੀ।
2: ਤੇ ਇਹ ਕਹਿੰਦੇ ਨੇ ਕਿ ਸਾਰੇ ਹੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ।
0: ਹਾਂਜੀ,
2: ਤੇ ਇਹਨਾਂ ਨੇ ਸੁਖਜੀਤ ਮੈਡਮ ਤੇ ਸਤਪਾਲ ਬਰਾੜ ਸਾਹਿਬ ਦੀ ਜਿਹੜੀ ਹੈਗੀ ਆ ਤਾਰੀਫ ਕੀਤੀ ਹੈ ਜੀ, ਕਹਿੰਦੇ ਸਰੋਤਾ ਮੰਚ ਪ੍ਰੋਗਰਾਮ ਬਹੁਤ ਵਧੀਆ ਕਰਦੇ ਨੇ
0: ਜੀ। ਸ਼ੁਕਰੀਆ ਜੀ।
2: ਸੋ ਮਤਲਬ ਇਹਨਾਂ ਨੇ ਜਿੰਨੇ ਵੀ ਲਿਖੇ ਗਏ ਪ੍ਰੋਗਰਾਮ ਹੈਗੇ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ, ਉਹ ਸਾਰੇ ਹੀ ਬਹੁਤ ਵਧੀਆ ਨੇ।
0: ਕੀ ਬਾਤ ਹੈ ਜੀ, ਬੜੀ ਮਿਹਰਬਾਨੀ, ਤੁਸੀਂ
2: ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ।
0: ਇਸੇ ਤਰ੍ਹਾਂ ਹੀ ਪ੍ਰੋਗਰਾਮ ਤੁਸੀਂ ਸੁਣਦੇ ਰਹੋ, ਤੇ ਸਾਡਾ ਜੋ ਵਟਸਐਪ ਨੰਬਰ ਹੈ ਇੱਕ ਵਾਰ ਫਿਰ ਇਹਨਾਂ ਨੂੰ ਦੱਸ ਦਿਓ ਜੀ, 77173-73-146 ਜੀ, ਬਿਲਕੁਲ ਜੀ, ਇਸ ਨੰਬਰ ਦੇ ਉੱਤੇ ਸਾਨੂੰ ਭੇਜਦੇ ਰਹੋ ਜੀ ਖਤ ਆਪਣੇ।

0: ਲਓ ਜੀ, ਸਾਡੇ ਸਰੋਤਿਆਂ ਦੀ ਮੁਹੱਬਤ ਦੀ ਖੁਸ਼ਬੂ ਇੱਕ ਵਾਰੀ ਫਿਰ ਸਾਡੇ ਤੱਕ ਪਹੁੰਚ ਗਈ ਹੈ। ਹੈਲੋ,
1: ਹਾਂਜੀ ਹਾਂਜੀ
0: ਜੀ, ਬਹੁਤ ਬਹੁਤ ਸਵਾਗਤ ਹੈ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਨਸੀਬ ਕੁਮਾਰ ਬੋਲਦਾ ਜੀ, ਪਰਤਨਾ ਨਗਰ ਬਠਿੰਡੇ।
0: ਜੀ ਨਸੀਬ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਲਸਿਲਾ ਸਰੋਤਾ ਮੰਚ ਦੇ ਵਿੱਚ।
1: ਹਾਂਜੀ, ਧੰਨਵਾਦ ਜੀ।
0: ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਸੰਬੰਧੀ?
1: ਪ੍ਰੋਗਰਾਮਾਂ ਬਾਰੇ ਤਾਂ ਜੀ ਬਿਲਕੁਲ ਸਹੀ ਚੱਲ ਰਹੇ ਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਆ
0: ਜੀ।
1: ਹਾਂਜੀ,
0: ਤੇ
1: ਮੈਂ ਪਿਛਲੇ ਮਤਲਬ 33 ਸਾਲ ਤੋਂ ਤੁਹਾਡਾ ਰੇਡੂ ਦਾ ਪ੍ਰੋਗਰਾਮ ਸੁਣ ਰਿਹਾ ਜੀ, 33 ਸਾਲ ਤੋਂ।
0: ਕੀ ਬਾਤ ਹੈ ਜੀ,
1: 33 ਸਾਲ ਪੁਰਾਣਾ ਮੇਰੇ ਕੋਲ ਰੇਡੂ ਹੈ।
0: ਵਾਹ,
1: ਵਿਦ ਡੈਕ, ਵਿਦ ਰਿਕਾਰਡਿੰਗ
0: ਜੀ,
1: ਵਿਦ ਮਾਈਕ
0: ਜੀ।
1: ਸ਼ੁਰੂ ਤੋਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ

0: ਸਕਦੇ 9 ਵਜੇ ਤੱਕ, ਤਕਰੀਬਨ ਮਸਾਂ ਹੀ ਘੰਟਾ ਬੰਦ ਹੁੰਦਾ ਹੁਣ।
1: ਕਿਆ ਬਾਤ ਹੈ ਜੀ, ਬੜੀ ਮਿਹਰਬਾਨੀ। ਤੇ ਇਹਦੇ ਚੋਂ ਤੁਹਾਨੂੰ ਖਾਸ ਕਿਹੜੇ ਪਸੰਦ ਹੈ, ਕਿੰਨਾ ਚ ਤੁਸੀਂ ਚਾਹੁੰਦੇ ਹੋ ਕੋਈ ਤਬਦੀਲੀ ਕਰ ਦਈਏ?
0: ਨਾ ਨਾ, ਕੋਈ ਤਬਦੀਲੀ ਲੋੜ ਨਹੀਂ, ਬਿਲਕੁਲ ਸਹੀ ਚੱਲੀ ਜਾਂਦਾ, ਜਿੰਨਾ ਕੁ ਆਪਾਂ ਨੂੰ ਲੋੜ ਆ ਉਨਾ ਸਹੀ ਚੱਲੀ ਜਾਂਦਾ ਸਭ ਕੁਛ।
1: ਸ਼ੁਕਰ ਹੈ ਜੀ, ਸ਼ੁਕਰ ਹੈ,
0: ਸਹੀ ਆ ਸਾਰਾ ਪ੍ਰੋਗਰਾਮ,
1: ਤੁਹਾਨੂੰ ਪਸੰਦ ਆ ਰਹੇ ਹੈ ਜੀ ਪ੍ਰੋਗਰਾਮ, ਇਸੇ ਤਰ੍ਹਾਂ ਸੁਣੀ ਚੱਲੋ।
0: ਬਿਲਕੁਲ,
1: ਤੇ ਇਸੇ ਤਰ੍ਹਾਂ ਤੁਸੀਂ ਸੁਣੀ ਚੱਲੋ ਗੱਲ, ਤੁਸੀਂ ਰੇਡੀਓ ਦੀ ਆਪਣੇ ਦੀ ਸਾਨੂੰ ਸੁਣਾ ਕੇ ਬਹੁਤ ਵਧੀਆ ਕੀਤਾ। ਤੇ ਹੁਣ ਸਾਡੇ ਬਾਕੀ ਸਰੋਤੇ ਜਿਹੜੇ ਨੇ, ਨਸੀਬ ਸਿੰਘ ਜੀ, ਉਹ ਨਾ ਤੁਹਾਡੇ ਵਾਂਗੂ ਹੀ ਇੱਕ ਰੇਡੀਓ ਜਿਹੜਾ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਆਪਣੇ ਕੋਲ ਰੱਖਣਗੇ ਹਮੇਸ਼ਾ। ਰੇਡੀਓ ਸੈੱਟ ਜੇ ਹੋਊਗਾ ਸਾਡੇ ਕੋਲ, ਤਾਂ ਹੀ ਪ੍ਰੋਗਰਾਮ ਜਿਹੜੇ ਉਹ ਵਧੀਆ ਤਰੀਕੇ ਨਾਲ ਸੁਣੇ ਜਾਂਦੇ ਆ। ਜਿਹੜੇ ਵੀ ਸਾਡੇ ਸਰੋਤੇ ਸਾਨੂੰ ਤਾਰੀਫ ਕਰਦੇ ਨੇ ਜਾਂ ਪ੍ਰੋਗਰਾਮਾਂ ਬਾਰੇ ਸੁਝਾਅ ਦਿੰਦੇ ਨੇ, ਉਹ ਕੋਈ ਬਦਲਾਅ ਕਰਨ ਦੀ ਮੰਗ ਕਰਦੇ ਨੇ, ਇਹਦਾ ਮਤਲਬ ਕਿ ਉਹ ਰੇਡੀਓ 'ਤੇ ਸੁਣ ਰਹੇ ਨੇ ਸਾਡੇ ਪ੍ਰੋਗਰਾਮ, ਅਤੇ ਸਾਨੂੰ ਵਟਸਐਪ ਮੈਸੇਜ 'ਤੇ ਮੈਸੇਜ ਵੀ ਕਰਦੇ ਨੇ। 70173 76 'ਤੇ ਪਹੁੰਚਿਆ ਵੀ ਹੈ ਸਾਡੇ ਕੋਲ ਇੱਕ ਮੈਸੇਜ ਜੀ।
2: ਜੀ, ਇਹ ਸਾਡੇ ਕੋਲ ਜੋ ਖਾਤਾ ਆਇਆ ਜੀ, ਡਿਜੀਟਲ ਖਾਤਾ ਆਇਆ ਅਰਜੋਰਾ ਜੀ, ਬਾਂਡੀਵਾਲਾ ਫਾਜ਼ਿਲਕਾ ਤੋਂ ਸਾਡੇ ਕੋਲ ਖਾਤਾ ਆਇਆ, ਕਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ ਅਤੇ ਰਜਤ ਦਾ ਜੀ,
1: ਇਹਨਾਂ ਦਾ ਸਵਾਗਤ ਕਰਦੇ ਹਾਂ। ਕੀ ਲਿਖਦੇ ਨੇ ਜੀ?
2: ਜੀ, ਇਹ ਲਿਖਦੇ ਨੇ ਕਿ ਸਾਨੂੰ ਜੋ ਹੈਲੋਜੀਨੀਅਸ ਸਿਲਸਿਲਾ ਹੈ ਯੁਵਾਣੀ ਦੇ ਵਿੱਚ, ਉਹ ਖਾਸ ਤੌਰ 'ਤੇ ਬਹੁਤ ਪਸੰਦ ਆਉਂਦਾ ਜੀ।
1: ਕਿਆ ਬਾਤ ਹੈ ਜੀ, ਬੜੀ ਮਿਹਰਬਾਨੀ ਜੀ। ਹੈਲੋਜੀਨੀਅਸ ਅਸੀਂ ਸਾਡੇ ਨੌਜਵਾਨ ਸਾਥੀਆਂ ਦੇ ਲਈ ਰੱਖਿਆ, ਨੌਜਵਾਨ ਸਾਥੀ ਹੀ ਪੇਸ਼ ਕਰਦੇ ਨੇ, 4 ਚੈਨਲ ਆ ਦਿੰਦੇ ਆ ਜੀ।
2: ਜੀ, ਇੱਕ ਕਹਿੰਦੇ ਜਿਹੜੇ ਨੌਜਵਾਨ ਖਾਸ ਕਰਕੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਵਾਸਤੇ ਬਹੁਤ ਇਹ ਫਾਇਦੇਮੰਦ ਹੈ
1: ਜੀ। ਸ਼ੁਕਰੀਆ ਜੀ ਬਾਘਾ ਜੀ। ਇਹਦੇ 'ਚ ਅਸੀਂ ਇਸ ਤਰ੍ਹਾਂ ਵੀ ਕੀਤਾ ਕਿ ਪਹਿਲਾਂ ਸਾਡੇ ਸਾਥੀ ਜਿਹੜੇ ਆ ਉਹ ਇਹ ਮੰਗ ਕਰਦੇ ਸੀਗੇ ਕਿ ਅਸੀਂ, ਕਿਉਂਕਿ ਐਪ 'ਤੇ ਜਦੋਂ ਪ੍ਰੋਗਰਾਮ ਸੁਣਦੇ ਹਾਂ ਤਾਂ ਸਾਡੇ ਕੋਲ ਉਹ 8-10 ਸਕਿੰਟ ਲੇਟ ਤੁਹਾਡਾ ਸਾਡੇ ਕੋਲ ਸਵਾਲ ਪਹੁੰਚਦਾ, ਉਸ ਦਾ ਜਵਾਬ ਦੇਣੋਂ ਅਸੀਂ ਲੇਟ ਹੋ ਜਾਂਦੇ ਹਾਂ
2: ਜੀ।
1: ਲਗਭਗ ਕਹਿੰਦੇ ਆ ਵੀ ਕਾਫ਼ੀ ਫਰਕ ਜਿਹੜਾ ਹੈ ਉਹ ਹੁੰਦਾ ਹੈਗਾ ਸਕਿੰਟਾਂ ਦਾ, ਅਤੇ ਉਹਦੇ 'ਚ ਸਕਿੰਟੋ ਸਕਿੰਟੀ ਕੰਮ ਹੁੰਦਾ ਉਹ। ਤਾਂ ਫਿਰ ਅਸੀਂ ਇਹ ਤਜਰਬਾ ਕੀਤਾ, ਅਸੀਂ ਫੋਨ ਕਾਲ 'ਤੇ ਜਿਹੜਾ ਲੈਣਾ ਸ਼ੁਰੂ ਕੀਤਾ, ਪਰ ਸਾਡੇ ਸਰੋਤੇ ਜਿਹੜੇ ਆ ਉਹ ਫੋਨ ਕਾਲ ਦੇ ਵਿੱਚ ਵੀ ਉਹਨਾਂ ਦੇ ਸਾਨੂੰ ਖਤ ਮਿਲੇ, ਸਾਨੂੰ ਨਿੱਜੀ ਤੌਰ 'ਤੇ ਚਿੱਠੀਆਂ ਜਿਹੜੀਆਂ ਉਹ ਆਕਾਸ਼ਵਾਣੀ ਦੇ ਨਾਂ 'ਤੇ ਵੀ ਉਹਨਾਂ ਨੇ ਪਾਈਆਂ ਕਿ ਇਸ ਨੂੰ ਦੁਬਾਰਾ ਤੁਸੀਂ ਵਟਸਐਪ ਦੇ ਉੱਤੇ ਹੀ ਕਰ ਦਿਓ, ਕਿਉਂਕਿ ਫੋਨ ਕਾਲ ਜਿਹੜੀ ਆ ਉਹ ਬਹੁਤ ਘੱਟ ਲਈ ਜਾਂਦੀ ਹੈ, ਅਤੇ ਫੋਨ ਕਾਲ ਜਿਹੜੀ ਹੈ ਸਰੋਤੇ ਜਿਹੜੇ ਹੈ ਉਹ ਇਹ ਵੀ ਗਿਲਾ ਉਹਨਾਂ ਦਾ ਸੀਗਾ ਕਿ ਜੋ ਸਾਡੇ ਰੈਗੂਲਰ ਸਰੋਤਾ ਨੇ ਉਹੀ ਫਿਰ ਫੋਨ ਕਰ ਦਿੰਦੇ ਆ, ਸਾਨੂੰ ਸਮਾਂ ਜਿਹੜਾ ਨਹੀਂ ਮਿਲਦਾ, ਲਾਈਨ ਬਿਜੀ ਜਾ ਰਹੀ ਹੁੰਦੀ ਹੈ, ਜਿਹਦੇ ਚੱਲਦਿਆਂ ਅਸੀਂ ਵਟਸਐਪ 'ਤੇ ਕੀਤਾ, ਅਤੇ ਵਟਸਐਪ 'ਤੇ ਹੀ ਇਹ ਸੂਤ ਬੈਠਿਆ ਜਾ ਕੇ, ਅਤੇ ਵਟਸਐਪ 'ਤੇ ਹੀ ਉਹਨਾਂ ਨੂੰ ਜ਼ਿਆਦਾ ਸਵਾਲ ਅਤੇ ਜ਼ਿਆਦਾ ਜਵਾਬ ਉਹ ਸਾਨੂੰ ਦੇ ਸਕੇ ਜੀ।
2: ਜੀ, ਇੱਕ ਹੋਰ ਲਿਖਦੇ ਨੇ ਕਿ ਜਿਹੜਾ ਸਾਹਿਤਕ ਪ੍ਰੋਗਰਾਮ ਹੈ ਸੁਖਨ ਦੇ ਵਾਰਸ
1: ਜੀ,
2: ਉਹ ਵੀ ਕਹਿੰਦੇ ਖਸੂਸੀ ਤੌਰ 'ਤੇ ਸਾਨੂੰ ਬਹੁਤ ਪਸੰਦ ਹੈ
1: ਜੀ।
2: ਕਹਿੰਦੇ ਕਿਉਂਕਿ ਉਸਦੇ ਵਿੱਚ ਵੱਖ ਵੱਖ ਸਾਹਿਤਕਾਰਾਂ ਦੀਆਂ ਜੋ ਸਾਹਿਤਕ ਰਚਨਾਵਾਂ ਹੁੰਦੀਆਂ ਨੇ ਉਹ ਇੱਕ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਔਰ ਬੜੀ ਚੇਤਨਾ ਪੈਦਾ ਕਰਨ ਵਾਲੀਆਂ ਹੁੰਦੀਆਂ ਨੇ
1: ਜੀ। ਸ਼ੁਕਰੀਆ ਜੀ। ਅਸੀਂ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਵਿੱਚ ਲਿਟਰੇਰੀ ਪ੍ਰੋਗਰਾਮ ਜਿਹੜਾ ਹੈਗਾ ਸਾਡਾ, ਉਹਦੇ 'ਚ ਅਸੀਂ ਕੋਸ਼ਿਸ਼ ਇਹ ਕਰਾਂਗੇ ਹੁਣ ਕਿ ਅਸੀਂ ਸਾਹਿਤਕਾਰ ਜਿਸ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਸ ਦੀ ਮੁਲਾਕਾਤ ਦੇ ਨਾਲ ਨਾਲ ਤੁਹਾਨੂੰ ਅਸੀਂ 10 ਮਿੰਟਾਂ ਦੇ ਵਿੱਚ, 20 ਮਿੰਟਾਂ ਦੀ ਮੁਲਾਕਾਤ ਅਤੇ 10 ਮਿੰਟਾਂ ਦੇ ਵਿੱਚ ਅਸੀਂ ਤੁਹਾਨੂੰ ਕੁਝ ਨਾ ਕੁਝ ਹੋਰ ਵੀ ਦਿਆ ਕਰੀਏ, ਨਾਲ ਕੋਈ ਮਿੰਨੀ ਕਹਾਣੀ, ਕੋਈ ਕਵਿਤਾ, ਕੋਈ ਗਜ਼ਲ ਜੋ ਵੱਖ ਵੱਖ ਨਵੇਂ ਰਾਈਟਰਾਂ ਵੱਲੋਂ ਅਖਬਾਰਾਂ 'ਚ ਛਪੀਆਂ ਹੈ, ਜਾਂ ਇਸ ਨੂੰ ਇੱਕ ਮੈਗਜ਼ੀਨ ਪ੍ਰੋਗਰਾਮ ਬਣਾ ਕੇ ਅਸੀਂ ਪੇਸ਼ ਕਰਿਆ ਕਰਾਂਗੇ। ਇਸੇ ਤਰ੍ਹਾਂ ਦਾ ਪ੍ਰੋਗਰਾਮ ਹੁਣ ਤੁਸੀਂ ਐਤਵਾਰ ਨੂੰ ਸਵੇਰੇ 10 ਵਜੇ ਪ੍ਰੋਗਰਾਮ, ਨਿੱਕੇ ਨਿੱਕੇ ਤੋਂ ਬਾਅਦ 10:30 ਵਜੇ ਤੁਸੀਂ ਇਹ ਸੁਖਨ ਦਾ ਵਾਰਸ ਪ੍ਰੋਗਰਾਮ ਸੁਣੋਗੇ ਜੀ।
2: ਜੀ, ਨਿੱਕੇ ਨਿੱਕੇ ਤਾਰੇ ਤੋਂ ਬਾਅਦ
1: ਜੀ। ਬਿਲਕੁਲ
2: ਜੀ।

0: ਲਓ ਜੀ 0154-2340-301 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ।
1: ਆਪਣੇ ਮਨਜੀਤ ਜੋਗਾ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ।
0: ਹਾਂਜੀ, ਸਤਿ ਸ੍ਰੀ ਅਕਾਲ ਜੀ, ਆਪਣਾ ਤਾਰੁਫ ਕਰਵਾ ਦਿਓ, ਆਵਾਜ਼ ਜਾਣੀ ਪਛਾਣੀ।
1: ਮੇਰਾ ਨਾਮ ਮਨਜੀਤ ਘੜੀ ਸਾਹਿਬ ਹੈ, ਗੋਨਾਣਾ ਮੰਡੀ ਤੋਂ
0: ਜੀ।
1: ਜਿਹੜੇ ਮਨਜੀਤ ਸ਼ਰਮਾ ਜੀ ਨੇ ਪੁੱਤਾਂ ਦੇ ਕਰਿਆ ਨਾ, ਪਿਓ ਪੁੱਤ ਦੇ ਪ੍ਰੋਗਰਾਮ, ਉਹ ਤਾਂ ਜੀ ਸੰਜੀਤ ਸਿੰਘ ਖਿਆਲੀ ਵਾਲੇ ਦਾ ਰੇਡੂਆ ਲੈਗਾ ਨਵਾਂ।
0: ਹਾਂਜੀ,
1: ਇੰਨੀ ਵਧੀਆ ਗੱਲ ਕਰੀ ਉਹਨਾਂ ਨੇ, ਉਹ ਜਿਉਂਦੇ ਵਸਦੇ ਨੇ, ਤੁਹਾਡੀ ਤਰੀਫ ਬਹੁਤ ਕਰੀ ਆ।
0: ਕੀ ਬਾਤ ਹੈ।

0: ਜੀ ਬੜੀ ਮਿਹਰਬਾਨੀ, ਇੰਨਾ ਪਿਆਰ ਤੇ ਤੁਸੀਂ ਇੰਨਾ ਆਸ਼ੀਰਵਾਦ ਦਿੱਤਾ ਜੀ, ਸ਼ਰਮਾ ਜੀ ਵੱਲੋਂ ਧੰਨਵਾਦ ਜੀ।
1: ਇੱਕ ਜਿਹੜਾ ਉਲਦੂ ਸਿੰਘ ਆਇਆ ਸੀ ਛਿਵੀ ਵਾਲਾ, ਉਹ ਵੀ
0: ਹਾਂਜੀ
1: ਰੇੜੂਆ ਮੇਰੇ ਤੋਂ ਨਵਾਂ ਲੈ ਗਿਆ, ਸੰਗੀਤ ਵੀ ਲੈ ਗਿਆ, ਤੇ ਇਹ ਕਹਿੰਦੇ ਯਾਰ ਅਸੀਂ ਤਾਂ ਬਚ ਗਏ ਤੁਹਾਡਾ।
0: ਜੀ ਜੀ ਜੀ ਸ਼ੁਕਰੀਆ ਜੀ, ਬੜੀ
1: ਜਿਹੜਾ
0: ਮਿਹਰਬਾਨੀ ਜੀ
1: ਉਲਦੂ
0: ਫੋਨ
1: ਸਿੰਘ
0: ਕਰਨ।
1: ਆ, ਉਹਨੂੰ ਵਿਛਣੇ ਦੀ ਬੈਠਕ ਵਾਲਾ ਕਹਿੰਦੇ ਆ,
0: ਜੀ
1: ਉਹਦੇ
0: ਜੀ
1: ਬੈਠਕ 'ਚ ਬੈਠਾ ਵੱਜ ਆਈ ਜਾਂਦਾ ਵੱਜ।
0: ਜੀ ਧੰਨਵਾਦ ਤੁਹਾਡਾ ਜੀ, ਤੇ
1: ਤੁਹਾਡੇ
0: ਪ੍ਰੋਗਰਾਮ
1: ਸੁਣ ਕੇ
0: ਸੰਬੰਧੀ
1: ਬਹੁਤ ਜੁੜੀ ਰਿਹਾ, ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਚੱਲ ਰਹੇ ਆ। ਇੱਕ ਜਿਹੜਾ ਪ੍ਰੋਗਰਾਮ ਤੁਸੀਂ ਪੈਗਾਮ ਨਾਲ ਕੱਲ ਕਰਿਆ ਮੈਸੇਜ ਭੇਜਣਾ ਵੀ ਅੱਜ ਭੇਜ ਦਿਓ,
0: ਹਾਂਜੀ
1: ਇਹ ਇੱਕ ਇੱਕ ਟਾਈਮ ਹੀ ਰੱਖੋ ਰੈਗੂਲਰ। ਇਹ
0: ਜੀ ਬਿਲਕੁਲ, ਅਸੀਂ ਇੱਕ ਟਾਈਮ ਇਸ ਨੂੰ ਰੈਗੂਲਰ ਰੱਖਾਂਗੇ, ਪਰ ਸਾਡੇ ਜੋ ਕੁਝ ਅਨਾਊਂਸਰ ਜਿਨ੍ਹਾਂ ਤੋਂ ਅਸੀਂ ਇਹ ਪੇਸ਼ ਕਰਵਾਉਂਦੇ ਹਾਂ ਉਹ ਛੁੱਟੀ ਤੇ ਚੱਲਦੇ ਹੋਣ ਕਰਕੇ ਇਹ ਸਾਨੂੰ ਆਪ ਪੇਸ਼ ਕਰਨਾ ਪੈਂਦਾ ਹੈਗਾ। ਵਾਰ ਐਤਵਾਰ ਸਾਨੂੰ ਆਪਣੇ ਰੁਝੇਵੇਂ, ਪਰਿਵਾਰਕ ਰੁਝੇਵੇਂ ਬੜੇ ਹੁੰਦੇ ਆ, ਜਿਹਦੇ ਕਰਕੇ ਅਸੀਂ ਤੁਹਾਨੂੰ ਅਗਾਉਂ ਜਾਣਕਾਰੀ ਦੇ ਕੇ ਕਰ ਰਹੇ ਹਾਂ।
1: ਹਾਂ, ਫਿਰ ਮੈਨੂੰ ਗਿੱਜੇ ਦਾ ਫੋਨ ਆਇਆ, ਮੈਂ ਕਿਹਾ ਯਾਰ ਅੱਜ ਭੇਜ ਦੇ ਮੰਜੀਰੋ ਜੋੜੇ ਦਾ ਹੁਕਮ ਆ ਗਿਆ, ਅਸੀਂ
0: ਹਾਂਜੀ
1: ਤੁਹਾਡਾ
0: ਬਿਲਕੁਲ
1: ਹੁਕਮ ਮੰਨਣਾ ਪੈਂਦਾ ਸਾਨੂੰ
0: ਜੀ, ਬਿਲਕੁਲ ਜੀ, ਇਹ ਮੰਨਣਾ ਪਊਗਾ ਜੀ ਤੁਹਾਨੂੰ, ਕਿਉਂਕਿ ਅਸੀਂ ਵੀ ਤੁਹਾਨੂੰ ਅਗਾਉਂ ਇਸ ਲਈ ਦੱਸਦੇ ਹਾਂ, ਬਲਕਿ 24 ਘੰਟੇ ਪਹਿਲਾਂ ਅਸੀਂ ਰੇਡੀਓ ਤੋਂ ਪ੍ਰਸਾਰਿਤ ਵੀ ਕਰਦੇ ਹਾਂ ਕਿ ਸਾਨੂੰ ਭੇਜੋ, ਇਸ ਤਰ੍ਹਾਂ ਨਹੀਂ ਕਿ ਅਸੀਂ ਆਪ ਮੁਹਾਰਾ ਹੀ ਕਰ ਦਿੱਤਾ, 24 ਘੰਟੇ ਪਹਿਲਾਂ ਪ੍ਰੋਮੋ ਚਲਾ ਕੇ ਜਾਣਕਾਰੀ ਦੇ ਕੇ ਵੀ ਰਿਕਾਰਡਿੰਗ ਦਾ ਸਮਾਂ ਇਹ ਹੈ ਫਿਰ ਅਸੀਂ ਕਰਦੇ ਹਾਂ।
1: ਉਹਨੇ ਜੋ ਫਿਰ ਉਹ ਕਈ ਵਾਰੀ ਤਿਆਰੀ
0: ਚਲੋ ਕੋਈ ਗੱਲ ਨਹੀਂ, ਇਹ ਤਾਂ ਇੱਦਾਂ ਹੀ ਰਹੂਗਾ ਜੀ ਜਦੋਂ ਤੱਕ ਸਾਡੇ ਅਨਾਊਂਸਰ ਛੁੱਟੀ ਤੋਂ ਮੁੜ ਕੇ ਨਹੀਂ ਆਉਂਦੇ। ਹੋਰ
1: ਚਲੋ
0: ਦੱਸੋ ਜੀ।
1: ਕੋਈ ਗੱਲ ਨਹੀਂ, ਅੱਜ ਤਾਂ ਤੁਹਾਨੂੰ ਸੁਣਾਂਗੇ ਜੀ, ਤੇ
0: ਵਾਹ ਜੀ,
1: ਤਲਵੀਰ ਦਾ ਜਿਹੜਾ ਵੀ ਪ੍ਰੋਗਰਾਮ ਕਰ ਰਿਹਾ ਉਹਦਾ ਬਹੁਤ ਬਹੁਤ ਧੰਨਵਾਦ, ਵਧੀਆ ਪ੍ਰੋਗਰਾਮ ਕਰ।
0: ਸ਼ੁਕਰੀਆ ਜੀ ਘੜੀ ਸਾਹਿਬ ਜੀ, ਸ਼ੁਕਰੀਆ ਜੀ ਜੀ। ਸਾਡੇ ਕੋਲੇ ਸਮਾਂ ਜਿਹੜਾ ਉਹ ਬਹੁਤ ਘੱਟ ਰਹਿ ਗਿਆ, ਤੇ
2: ਜੀ
0: ਇੱਕ
2: ਜੀ
0: ਖਤ ਤੁਹਾਡੇ ਕੋਲੇ ਆ
2: ਜੀ
0: ਗਿਆ ਜੀ।
2: ਰਜੋਰਾ ਜੀ, ਇੱਕ ਖਤ ਸਾਡੇ ਕੋਲੇ ਆਇਆ,
0: ਹਾਂਜੀ,
2: ਪਰ ਇਹ ਬੇਨਾਮ ਖਤ ਹੈ, ਇਹਨਾਂ ਦਾ ਨਾਮ ਹੈ ਜੀ ਸਾਡੇ ਕੋਲੇ ਨਹੀਂ ਆਇਆ।
0: ਇੱਕ ਇਸ ਤਰ੍ਹਾਂ ਕਰੋ, ਰਜਿਸਟਰਡ ਨਾਂ ਜਿਹੜਾ ਉਹ ਆ ਰਿਹਾ ਹੈ ਨਾ,
2: ਜੀ
0: ਜਿਹਦੇ ਨਾਂ ਤੋਂ
2: ਦਲਵੀਰ ਨਾਂ ਤੇ ਰਜਿਸਟਰਡ ਜਿਹੜਾ ਨੰਬਰ ਹੈ ਜੀ, ਇਹ ਵਟਸਐਪ ਨੰਬਰ ਹੈ ਸਾਡੇ ਨੂੰ ਦਿਖਾਈ ਦੇ ਰਿਹਾ
0: ਜੀ,
2: ਤੇ ਇਹ ਲਿਖਦੇ ਨੇ ਜੀ ਕਿ ਸਾਰੇ ਹੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ।
0: ਸਤਿ ਸ੍ਰੀ ਅਕਾਲ ਜੀ।
2: ਤੇ ਕਹਿੰਦਾ ਕਿਹੜੇ ਪ੍ਰੋਗਰਾਮ ਦੀ ਕੀ ਤਾਰੀਫ ਕਰਾਂ ਕਹਿੰਦੇ।
0: ਕੀ ਬਾਤ ਹੈ ਜੀ।
2: ਤੇ ਕਹਿੰਦੇ ਭਾਈ ਮਨੀ ਸਿੰਘ ਵਾਲਾ ਪ੍ਰੋਗਰਾਮ ਜਿਹੜਾ ਨੇ ਖਾਸ ਕਰਕੇ ਇਹਨਾਂ ਨੇ ਜ਼ਿਕਰ ਕੀਤਾ ਜੀ, ਕਹਿੰਦੇ ਬਹੁਤ ਵਧੀਆ ਲੱਗਿਆ ਸਾਨੂੰ
0: ਜੀ, ਧੰਨਵਾਦ ਜੀ ਤੁਹਾਡਾ।
2: ਤੇ ਇੱਕ ਕਹਿੰਦਾ ਸੁਖਨ ਦੇ ਵਾਰਸ ਦੇ ਵਿੱਚ ਜਿਹੜੀ ਕਹਾਣੀ ਪੇਸ਼ ਕੀਤੀ ਗਈ ਸੀ,
0: ਹਾਂਜੀ,
2: ਉਹ ਵੀ ਬਹੁਤ ਵਧੀਆ ਲੱਗੀ, ਉਹ ਪੇਸ਼ ਕੀਤਾ ਗਿਆ
0: ਜੀ।
2: ਪ੍ਰੋਗਰਾਮ
0: ਜੀ
2: ਵਧੀਆ ਲੱਗਿਆ,
0: ਬਿਲਕੁਲ ਜੀ। ਮਨਦੀਪ ਕੋਟਲੀ ਉਸ ਦਿਨ ਅਨਾਊਂਸਰ ਸੀਗੇ, ਉਹਨਾਂ ਨੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ, ਕਿਉਂਕਿ ਕਵੀ ਦਰਬਾਰ ਸੀ ਜਿਹੜਾ ਉਹ 20 ਮਿੰਟਾਂ ਦਾ ਸੀ, ਪਿਛਲਾ ਸਮਾਂ ਜਿਹੜਾ ਹੈ ਉਹ ਉਹਨਾਂ ਨੇ ਇੱਕ ਕਹਾਣੀ ਸੁਣਾਈ, ਵੰਡ ਦੇ ਉੱਤੇ ਆਧਾਰਿਤ ਸੀ, ਉਹ ਤ੍ਰਾਸਦੀ ਦੇ ਉੱਤੇ ਕਹਾਣੀ ਉਹਨਾਂ ਨੇ ਸੁਣਾਈ ਸੀ ਜੀ।
2: ਤੇ ਇੱਕ ਜਿਹੜਾ ਸਿਲਸਿਲਾ ਸਾਡਾ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ, ਇਹ ਵੀ ਇਹਨਾਂ ਨੂੰ ਬਹੁਤ ਪਸੰਦ ਆਉਂਦੇ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ
2: ਜੀ। ਅੱਗੇ ਜਿਹੜੇ ਇਹਨਾਂ ਨੇ ਵੀ ਜ਼ਿਕਰ ਕੀਤਾ ਅਰਜੋਰਾ ਜੀ, ਖਾਸ ਕਰਕੇ ਯੁਵਾਣੀ ਦੇ ਵਿੱਚ ਜੋ ਅਸੀਂ ਕੰਪੀਟੀਟਿਵ ਐਗਜ਼ਾਮ ਨੂੰ ਧਿਆਨ ਵਿੱਚ ਰੱਖ ਕੇ ਹੈਲੋਜੀਨੀਅਸ ਸਿਲਸਿਲਾ ਸ਼ੁਰੂ ਕੀਤਾ ਹੋਇਆ,
0: ਹਾਂਜੀ ਹਾਂਜੀ,
2: ਉਹ ਇਹਦਾ ਖਾਸ ਜ਼ਿਕਰ ਕਰਦੇ ਨੇ, ਕਹਿੰਦੇ ਨੇ ਇਹ ਨੌਜਵਾਨਾਂ ਲਈ ਬਹੁਤ ਹੀ ਲਾਹੇਵੰਦ ਹੈ।
0: ਬੜੀ ਮਿਹਰਬਾਨੀ ਜੀ।
2: ਤੇ ਬਾਕੀ ਕਹਿੰਦੇ ਪ੍ਰੋਗਰਾਮ ਸਾਰੇ ਠੀਕ ਚੱਲ ਰਹੇ ਹੈ,
0: ਹਾਂਜੀ,
2: ਤੇ ਪ੍ਰੋਗਰਾਮਾਂ ਵਿੱਚ ਜਿਹੜੀ ਥੋੜੀ ਤਬਦੀਲੀ ਕੀਤੀ ਗਈ ਹੈ, ਤੇ ਕਹਿੰਦੇ ਥੋੜਾ ਜਿਹਾ ਸਾਨੂੰ ਟਾਈਮ ਲੱਗੂ ਐਡਜਸਟ ਕਰਨ ਤੋਂ। ਤੇ ਇਹਨਾਂ ਦਾ ਨਾਮ ਵੀ ਆ ਗਿਆ ਜੀ, ਪਿੰਡ ਫੱਗੂ ਤੋਂ ਜੀ, ਹਰਿਆਣਾ ਤੋਂ ਨੇ ਇਹ, ਦਲਵੀਰ ਸਿੰਘ ਜੀ।
0: ਕੀ ਬਾਤ ਹੈ ਜੀ, ਸਾਡੇ ਸਰੋਤਿਆਂ ਨੇ ਸਾਨੂੰ ਬਹੁਤ ਸਾਰੇ ਪੈਗਾਮ ਭੇਜੇ ਤੇ ਖਤ ਵੀ ਉਹਨਾਂ ਦੇ ਸਾਨੂੰ ਮਿਲੇ, ਤੇ ਉਹਨਾਂ ਨੇ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਦੇ ਉੱਤੇ ਸਾਨੂੰ ਉਹਨਾਂ ਮੈਂ ਸਾਨੂੰ ਫੋਨ ਵੀ ਕੀਤਾ। ਅਸੀਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਵਾਰ ਫਿਰ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਜੇਕਰ ਤੁਸੀਂ ਦੁਪਹੀਆ ਵਾਹਨ ਚਲਾਉਂਦੇ ਹੋ ਤਾਂ ਹੈਲਮੇਟ ਪਾਉਣਾ ਨਹੀਂ ਭੁੱਲਣਾ, ਤੇ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਜ਼ਰੂਰ ਪਾਉਣੀ ਹੈ। ਤੇ ਬਾਘਾ ਜੀ, ਹੁਣ ਆਪਾਂ ਆਪਣੀ ਸੀਟ ਬੈਲਟ ਪਾ ਕੇ ਜੋ ਗੱਡੀ ਚਲਾ ਰਹੇ ਸੀ ਪ੍ਰੋਗਰਾਮ ਪੈਗਾਮ ਦੀ, ਮਾਫ ਕਰਨਾ, ਪ੍ਰੋਗਰਾਮ
2: ਸਰੋਤਾ ਮੰਚ ਦੀ,
0: ਹਾਂਜੀ, ਤੇ ਆਪਾਂ ਹੁਣ ਆਪਣੀਆਂ ਸੀਟ ਬੈਲਟਾਂ ਥੋੜੀ ਜਿਹੀਆਂ ਲੂਜ਼ ਕਰੀਏ। ਤੁਸੀਂ ਤਾਂ ਖੈਰ ਬੰਨੀ ਰੱਖੋ, ਕਿਉਂਕਿ ਇਸ ਤੋਂ ਬਾਅਦ ਰਹਿਣਾ ਹੈ, ਸਾਰੀ ਸ਼ਿਫਟ ਜਿਹੜੀ ਹੈ ਉਹ ਤੁਸੀਂ ਦੇਖਣੀ ਹੈ। ਤੇ ਆਪਾਂ ਫਿਲਹਾਲ ਸਰੋਤਿਆਂ ਤੋਂ ਇਜਾਜ਼ਤ ਲਈਏ ਜੀ,
2: ਜੀ
0: ਸਾਨੂੰ ਦਿਓ ਜੀ ਇਜਾਜ਼ਤ, ਧੰਨਵਾਦ,
2: ਨਮਸਕਾਰ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:19 ਅਤੇ 45 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ, ਜੋ ਕਿ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਅੱਜ ਕੱਲ੍ਹ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ 0 ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ, ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ।

0: ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਅੱਜ ਚੰਡੀਗੜ੍ਹ ਵਿਚ ਉਨ੍ਹਾਂ ਦੱਸਿਆ ਕਿ ਕਰੀਬ 1500 ਪ੍ਰਭਾਵਿਤ ਵਿਦਿਆਰਥੀ ਇਸ ਸੰਕਟ ਦਾ ਸਾਹਮਣਾ ਕਰ ਰਹੇ ਨੇ ਤੇ ਸੂਬਾ ਸਰਕਾਰ ਇਸ ਮਾਮਲੇ ਤੇ ਲਗਾਤਾਰ ਧਿਆਨ ਰੱਖ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਿਆ ਜਾ ਸਕੇ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਤੁਰੰਤ ਮੁਲਾਕਾਤ ਲਈ ਸਮਾਂ ਮੰਗਿਆ। ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਸੂਬੇ 'ਚ ਨਸ਼ਿਆਂ ਦੀ ਸਥਿਤੀ ਬਾਰੇ ਪੇਸ਼ ਕੀਤੀ ਗਈ ਰਿਪੋਰਟ ਨੂੰ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਦਾ ਦਸਤਾਵੇਜ਼ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਦੇ 65% ਤੋਂ ਵੱਧ ਨੌਜਵਾਨਾਂ ਦਾ ਨਸ਼ਿਆਂ ਦੀ ਲਪੇਟ 'ਚ ਹੋਣਾ ਸੂਬੇ ਦੇ ਭਵਿੱਖ ਦੇ ਗੰਭੀਰ ਖਤਰੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਨੇ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਵਰਗੇ ਸਾਰੇ ਦਾਅਵਿਆਂ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ। ਸ੍ਰੀ ਢਿੱਲੋਂ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਰਿਪੋਰਟ ਮੁਤਾਬਕ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਨੇ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੇ 4 ਸਾਲਾਂ 'ਚ ਬੁਪ੍ਰੇਨੋਰਫਿਨ ਵਰਗੀਆਂ ਨਸ਼ਾ ਛੁਡਾਊ ਦਵਾਈਆਂ ਦੀ ਖਪਤ 57% ਵੱਧ ਗਈ ਹੈ, ਜਦਕਿ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਬਿਸਤਰਿਆਂ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਅੰਕੜੇ ਸਾਬਤ ਕਰਦੇ ਨੇ ਕਿ ਸਰਕਾਰ ਨਾ ਨਸ਼ਿਆਂ ਤੇ ਕਾਬੂ ਪਾ ਸਕੀ ਤੇ ਨਾ ਹੀ ਨਸ਼ਾ ਪੀੜਤਾਂ ਲਈ ਢੁਕਵਾਂ ਇਲਾਜ ਢਾਂਚਾ ਸਥਾਪਿਤ ਕਰ ਸਕੀ। ਬੀਜੇਪੀ ਸੂਬਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ 'ਚ ਸਰਕਾਰ ਬਣਨ ਤੋਂ 3 ਮਹੀਨਿਆਂ ਦੇ ਅੰਦਰ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ, ਪਰ 4.5 ਸਾਲ ਬਾਅਦ ਹਾਲਾਤ ਪਹਿਲਾਂ ਨਾਲੋਂ ਹੋਰ ਵੀ ਬਿਹਤਰ ਹੋ ਗਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜ਼ਮੀਨੀ ਪੱਧਰ ਤੇ ਨਾਕਾਮ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਮਜੀਤ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਰਾਤ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਵੀ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਤੇ ਵਧਾਈ ਦਿੱਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਅੰਮ੍ਰਿਤਸਰ DIG ਬਾਰਡਰ ਰੇਂਜ ਹਰਮਨਬੀਰ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵਾਧੂ ਕਾਰਜਭਾਰ ਸੌਂਪਿਆ। ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਹਰਮਨਬੀਰ ਸਿੰਘ DIG ਬਾਰਡਰ ਰੇਂਜ ਅੰਮ੍ਰਿਤਸਰ ਦੇ ਅਹੁਦੇ ਤੇ ਬਰਕਰਾਰ ਰਹਿਣਗੇ ਤੇ ਇਸ ਦੇ ਨਾਲ ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਵਾਧੂ ਜ਼ਿੰਮੇਵਾਰੀਆਂ ਵੀ ਨਿਭਾਉਣਗੇ। ਉਨ੍ਹਾਂ ਨੂੰ ਇੰਚਾਰਜ IPS ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਦਿੱਤਾ ਗਿਆ। ਗੁਰਪ੍ਰੀਤ ਸਿੰਘ ਭੁੱਲਰ ਨੂੰ ਅਗਲੇ ਹੁਕਮਾਂ ਤੱਕ ਪੰਜਾਬ ਦੇ ਪੁਲਿਸ ਮਹਾਂਨਿਦੇਸ਼ਕ ਦਫ਼ਤਰ 'ਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਨੇ ਅੱਜ ਆਪਣੀਆਂ ਬਕਾਇਆ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਸਰਕਾਰ ਖਿਲਾਫ਼ ਇਕ ਰੋਸ ਰੈਲੀ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਤੋਂ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਸਮੇਤ ਹਲਕੇ ਬਲ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਦੀ ਕਰਮਚਾਰੀਆਂ ਤੇ ਪੈਨਸ਼ਨਰਾਂ ਪ੍ਰਤੀ ਨੀਤੀ ਤੇ ਇਰਾਦਾ ਸਪਸ਼ਟ ਨਹੀਂ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਅਸਥਾਈ ਕਰਮਚਾਰੀਆਂ ਨੂੰ ਨਿਯਮਿਤ ਕਰਨ, ਨਵੇਂ ਕਰਮਚਾਰੀਆਂ ਲਈ ਪੂਰੀ ਤਨਖਾਹ ਸਮੇਤ ਹੋਰਨਾਂ ਕੁਝ ਮੰਗਾਂ ਨੂੰ ਲੈ ਕੇ ਇਹ ਰੋਸ ਰੈਲੀ ਕੀਤੀ। ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਵਿੱਚ ਗ੍ਰੈਂਡ ਚੈਸ ਟੂਰ ਸੈਂਟ ਲੂਈਸ ਰੈਪਿਡ ਐਂਡ ਬੈਲਟਸ ਦਾ ਖਿਤਾਬ ਜਿੱਤ ਲਿਆ। 20 ਸਾਲਾ ਪ੍ਰਗਿਆਨਾਨੰਦ ਨੇ ਉਜ਼ਬੇਕਿਸਤਾਨ ਦੇ ਗ੍ਰੈਂਡ ਮਾਸਟਰ ਜਾਵੋ ਖੀਰ ਸ਼ਿੰਦਾਰੋਵ ਨਾਲ ਡਰਾ ਖੇਡ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਤੇ ਆਖਿਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸੰਸਦ ਨੇ ਸੂਖਮ ਛੋਟੇ ਤੇ ਦਰਮਿਆਨੇ ਉੱਦਮ ਵਿਕਾਸ ਸੋਧ ਬਿੱਲ 2026 ਪਾਸ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਹੱਥਖੱਡੀ ਖੇਤਰ ਸਮਾਵੇਸ਼ੀ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ, ਕੈਨੇਡਾ ਵਿੱਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ ਤੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ज्यादा बोनस अपनों के लिए सबसे सही RKLI, इससे बेहतर कुछ नहीं।
2: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਐਫ ਐਮ ਬੈਂਡ 1.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਹੋਏ ਨੇ।

ਪ੍ਰੋਗਰਾਮ ਯੁਵਾਣੀ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਦਾ ਪ੍ਰੋਗਰਾਮ ਯੁਵਾਣੀ ਪੇਸ਼ ਕਰ ਰਹੇ ਨੇ ਅਨਮੋਲ ਪ੍ਰੀਤ ਕੌਰ ਅਤੇ ਨੂਰਦੀਪ ਕੌਰ।

0: ਮੇਰੇ ਵੱਲੋਂ ਯੁਵ ਬਾਣੀ ਸੁਣ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਨਮਸਕਾਰ। ਮੈਂ ਅਨਮੋਲਪ੍ਰੀਤ ਕੌਰ ਤੇ ਮੇਰੇ ਨਾਲ ਨੇ ਮੇਰੇ ਸਾਥੀ
1: ਨੂਰਦੀਪ ਕੌਰ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਸਰੋਤੇ ਠੀਕ ਠਾਕ ਹੋਣਗੇ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ। ਜੀ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਵਦੇਸ਼ੀ ਅੰਦੋਲਨ ਦੀ, ਤੇ ਇਸ ਦੇ ਨਾਲ ਹੀ ਗੱਲ ਹੋਵੇਗੀ ਅੰਤਰਰਾਸ਼ਟਰੀ ਹੈਂਡਲੂਮ ਦਿਵਸ ਦੀ,
0: ਅਤੇ ਫਿਰ ਗੱਲ ਕਰਾਂਗੇ ਹੱਥਾਂ ਦੀ ਕਲਾ, ਪੰਜਾਬ ਦੀ ਪਹਿਚਾਣ ਦੀ, ਤੇ ਅਖੀਰ ਵਿੱਚ ਇੱਕ ਬਹੁਤ ਹੀ ਸੋਹਣੇ ਸੰਦੇਸ਼ ਨਾਲ ਗੱਲ ਕਰਾਂਗੇ ਛੋਟੀਆਂ ਕੋਸ਼ਿਸ਼ਾਂ ਵੱਡੇ ਬਦਲਾਅ ਬਾਰੇ।
1: ਇਹਨਾਂ ਤੇ ਚਰਚਾ ਕਰਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਤੁਹਾਡਾ ਸਵਾਗਤ ਹੈ ਗੀਤ ਤੋਂ ਬਾਅਦ।
1: ਅਨਮੋਲ, ਅੱਜ 7 ਅਗਸਤ ਦਾ ਦਿਨ ਹੈ ਤੇ ਇਸ ਦਿਨ ਨਾਲ ਭਾਰਤ ਦੇ ਇਤਿਹਾਸ ਦੀ ਖਾਸ ਲਹਿਰ ਜੁੜੀ ਹੈ, ਇਹ ਹੈ ਸਵਦੇਸ਼ੀ ਅੰਦੋਲਨ।
0: ਬਿਲਕੁਲ, ਸਵਦੇਸ਼ੀ ਦਾ ਸਿੱਧਾ ਜਿਹਾ ਅਰਥ ਹੈ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਅਪਣਾਉਣ ਤੇ ਦੇਸ਼ ਦੀ ਆਪਣੀ ਪੈਦਾਵਾਰ ਨੂੰ ਉਤਸ਼ਾਹ ਦੇਣਾ।
1: ਇਸ ਅੰਦੋਲਨ ਸੰਬੰਧ 1905 ਵਿੱਚ ਬੰਗਾਲ ਦੀ ਵੰਡ ਦੇ ਵਿਰੋਧ ਨਾਲ ਜੁੜਿਆ ਹੋਇਆ। 7 ਅਗਸਤ 1905 ਨੂੰ ਕਲਕੱਤਾ ਦੇ ਟਾਊਨ ਹਾਲ ਵਿੱਚ ਵੱਡੀ ਸਭਾ ਹੋਈ, ਜਿਸ ਤੋਂ ਸਵਦੇਸ਼ੀ ਅੰਦੋਲਨ ਨੂੰ ਮਜ਼ਬੂਤ ਰੂਪ ਮਿਲਿਆ।
0: ਤੇ ਇਸ ਅੰਦੋਲਨ ਦਾ ਵੱਡਾ ਸੁਨੇਹਾ ਸੀ ਕਿ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਕੇ ਦੇਸੀ ਵਸਤੂਆਂ ਨੂੰ ਅਪਣਾਇਆ ਜਾਵੇ। ਇਸ ਨਾਲ ਲੋਕਾਂ ਵਿੱਚ ਆਪਣੇ ਦੇਸ਼ ਦੀਆਂ ਚੀਜ਼ਾਂ ਤੇ ਆਪਣੀ ਪੈਦਾਵਾਰ ਪ੍ਰਤੀ ਭਰੋਸਾ ਵਧਿਆ।
1: ਹਾਂਜੀ, ਇਹ ਸਿਰਫ ਚੀਜ਼ਾਂ ਖਰੀਦਣ ਜਾਂ ਨਾ ਖਰੀਦਣ ਦੀ ਗੱਲ ਨਹੀਂ ਸੀ, ਇਸ ਦੇ ਪਿੱਛੇ ਆਪਣੀ ਅਰਥ ਵਿਵਸਥਾ, ਆਪਣੇ ਹੁਨਰ ਤੇ ਉਦਯੋਗ ਮਜ਼ਬੂਤ ਕਰਨ ਦੀ ਵੀ ਸੋਚ ਸੀ।
0: ਸਭ ਤੋਂ ਵਧੀਆ ਗੱਲ ਇਸ ਲਹਿਰ ਦੀ ਇਹ ਸੀ ਕਿ ਇਸਨੇ ਲੋਕਾਂ ਨੂੰ ਦੇਸੀ ਕੱਪੜੇ, ਘਰੇਲੂ ਉਦਯੋਗ ਤੇ ਸਥਾਨਕ ਕਾਰੀਗਰਾਂ ਦੀ ਮਿਹਨਤ ਨੂੰ ਮਹੱਤਵ ਦਿੱਤਾ।
1: ਇਸੇ ਕਰਕੇ ਇਸ ਨੂੰ ਸਿਰਫ ਇਤਿਹਾਸਿਕ ਘਟਨਾ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਸਾਨੂੰ ਇਸ ਤੋਂ ਸੁਨੇਹਾ ਮਿਲਦਾ ਹੈ ਕਿ ਆਪਣੇ ਦੇਸ਼ ਦੇ ਹੁਨਰ ਤੇ ਆਪਣੇ ਲੋਕਾਂ ਦੀ ਮਿਹਨਤ ਕਰਨੀ ਚਾਹੀਦੀ।
0: ਅੱਜ ਸਾਡੇ ਕੋਲ ਬਹੁਤ ਸਾਰੇ ਦੇਸੀ ਉਤਪਾਦ ਹਨ, ਜੇ ਅਸੀਂ ਸਥਾਨਕ ਤੇ ਛੋਟੇ ਕਾਰੀਗਰਾਂ ਦੇ ਕਾਰੋਬਾਰਾਂ ਦੀਆਂ ਚੀਜ਼ਾਂ ਨੂੰ ਤਰਜੀਹ ਦਈਏ ਤਾਂ ਉਹਨਾਂ ਦੀ ਮਿਹਨਤ ਨੂੰ ਹੌਸਲਾ ਮਿਲਦਾ ਹੈ।
1: ਪਰ ਅਸੀਂ ਵਿਦੇਸ਼ੀ ਚੀਜ਼ਾਂ ਨੂੰ ਵੀ ਮਾੜਾ ਨਹੀਂ ਕਹਿ

0: ਸਕਦੇ ਤੇ ਜਿੱਥੇ ਦੇਸ਼ੀ ਚੀਜ਼ਾਂ ਦਾ ਹੁਨਰ ਹੋਣ ਉਹਨਾਂ ਨੂੰ ਉੱਥੇ ਮੌਕਾ ਮਿਲਣਾ ਜ਼ਰੂਰ ਚਾਹੀਦਾ ਹੈ।
1: ਸਥਾਨਕ ਕਾਰੀਗਰ ਦੀ ਬਣਾਈ ਚੀਜ਼ ਖਰੀਦਦੇ ਹਾਂ ਤਾਂ ਉਸ ਪਿੱਛੇ ਇੱਕ ਪਰਿਵਾਰ ਦੀ ਰੋਜੀ ਰੋਟੀ ਤੇ ਮਿਹਨਤ ਜੁੜੀ ਹੁੰਦੀ ਹੈ
0: ਤੇ ਸ਼ਾਇਦ ਇਹੀ ਸਵਦੇਸ਼ੀ ਸੋਚ ਦਾ ਅੱਜ ਦੇ ਸਮੇਂ ਵਿੱਚ ਸੋਹਣਾ ਰੂਪ ਹੋ ਸਕਦਾ ਹੈ। ਆਪਣੀ ਮਿਹਨਤ, ਆਪਣੇ ਹੁਨਰ ਦੀ ਕਦਰ ਕਰਨੀ ਹੈ।
1: ਇਸ ਤਾਰੀਖ ਨਾਲ ਸਾਡੀ ਹੱਥਾਂ ਦੀਆਂ ਕਲਾ ਨਾਲ ਜੁੜੀਆਂ ਇੱਕ ਹੋਰ ਮਹੱਤਵਪੂਰਨ ਦਿਨ ਹੈ।
0: ਬਿਲਕੁਲ, ਇਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੂ ਵਾਣੀ।
1: ਹੁਣੇ ਅਸੀਂ ਗੱਲ ਕਰ ਰਹੇ ਸੀ ਸਵਦੇਸ਼ੀ ਅੰਦੋਲਨ ਦੀ ਤੇ ਗੱਲ ਆਈ ਸੀ ਆਪਣੇ ਦੇਸ਼ ਦੇ ਹੁਨਰ ਦੀ ਤੇ ਕਾਰੀਗਰਾਂ ਦੀ ਮਿਹਨਤ
0: ਤੇ ਇਸ ਨਾਲ ਜੁੜੇ ਦਿਨ ਦੀ ਗੱਲ ਕਰਦੇ ਹਾਂ ਰਾਸ਼ਟਰੀ ਹੈਂਡਲੂਮ ਦਿਵਸ ਦੀ। ਇਹ ਹਰ ਸਾਲ 7 ਅਗਸਤ ਨੂੰ ਮਨਾਇਆ ਜਾਂਦਾ ਹੈ।
1: ਹੈਂਡਲੂਮ ਦੇ ਸੌਖੇ ਅਰਥ ਨੇ ਹੱਥ ਨਾਲ ਕੱਪੜਾ ਬੁਣਨ ਦੀ ਰਵਾਇਤੀ ਕਲਾ। ਇਸ ਵਿੱਚ ਧਾਗਿਆਂ ਨੂੰ ਬੁਣ ਕੇ ਕੱਪੜਾ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਿੱਚ ਕਾਰੀਗਰ ਦਾ ਹੁਨਰ ਬਹੁਤ ਮਹੱਤਵਪੂਰਨ ਹੁੰਦਾ ਹੈ।
0: ਇਹ ਸਿਰਫ ਕੱਪੜਾ ਬਣਾਉਣ ਦਾ ਕੰਮ ਨਹੀਂ, ਇਸ ਨਾਲ ਸਾਡੇ ਦੇਸ਼ ਦੀਆਂ ਪੁਰਾਣੀਆਂ ਕਲਾਵਾਂ ਵੀ ਜੁੜੀਆਂ ਹੋਈਆਂ ਨੇ।
1: ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਹੈਂਡਲੂਮ ਉਦਯੋਗ ਅਤੇ ਉਸਦੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਬਾਰੇ ਜਾਗਰੂਕ ਪੈਦਾ ਕਰਨੀ ਤੇ ਬੁਣਕਾਰਾਂ ਦੀ ਆਮਦਨ ਨੂੰ ਉਤਸ਼ਾਹਿਤ ਕਰਨਾ ਹੈ।
0: ਜਿੱਥੇ ਅੱਜ ਦੇ ਸਮੇਂ ਵਿੱਚ ਮਸ਼ੀਨਾਂ ਨਾਲ ਚੀਜ਼ਾਂ ਜਲਦੀ ਤਿਆਰ ਹੋ ਜਾਂਦੀਆਂ ਹਨ, ਉੱਥੇ ਹੱਥ ਦੀ ਬਣੀ ਚੀਜ਼ ਦੀ ਆਪਣੀ ਪਹਿਚਾਣ ਬਣ ਜਾਂਦੀ ਹੈ।
1: ਹਾਂਜੀ, ਕਿਉਂਕਿ ਉਸ ਵਿੱਚ ਸਿਰਫ ਤਾਗਾ ਹੀ ਨਹੀਂ ਹੁੰਦਾ ਬਲਕਿ ਚੀਜ਼ ਬਣਾਉਣ ਵਾਲੇ ਦਾ ਤਜਰਬਾ, ਸਬਰ ਤੇ ਮਿਹਨਤ ਵੀ ਹੁੰਦੀ ਹੈ।
0: ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਹੱਥ ਦੀ ਕਲਾ ਨਾਲ ਜੁੜੀਆਂ ਕਈ ਸੋਹਣੀਆਂ ਰਵਾਇਤਾਂ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਨੇ।
1: ਫੁਲਕਾਰੀ, ਕਢਾਈ, ਦਰੀਆਂ ਅਤੇ ਹੋਰ ਹੱਥ ਨਾਲ ਬਣੀਆਂ ਚੀਜ਼ਾਂ ਸਿਰਫ ਵਰਤੋਂ ਦੀਆਂ ਵਸਤੂਆਂ ਨਹੀਂ ਹੁੰਦੀਆਂ, ਸਗੋਂ ਸਾਡੀ ਸੱਭਿਆਚਾਰਕ ਪਹਿਚਾਣ ਦੀ ਵੀ ਨਿਸ਼ਾਨੀ ਹੁੰਦੀ।
0: ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਇਹ ਹੋ ਸਕਦੀ ਹੈ ਕਿ ਹੱਥ ਨਾਲ ਬਣੀਆਂ ਤੇ ਬੁਣੀਆਂ ਚੀਜ਼ਾਂ ਦੀ ਕਦਰ ਕਰੀਏ ਤੇ ਬਣਾਉਣ ਵਾਲੇ ਕਾਰੀਗਰਾਂ ਦਾ ਸਨਮਾਨ ਕਰੀਏ।
1: ਹੱਥ ਦੀ ਕਲਾ ਸਿਰਫ ਕੱਪੜਾ ਨਹੀਂ ਬੁਣਦੀ, ਇਹ ਸਾਡੀ ਵਿਰਾਸਤ ਨੂੰ ਵੀ ਬੁਣਦੀ।
0: ਤੇ ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੱਲ ਕਰਾਂਗੇ ਹੱਥ ਦੀ ਕਲਾ ਪੰਜਾਬ ਦੀ ਪਹਿਚਾਣ ਬਾਰੇ ਕਿ ਸਾਡੇ ਪੰਜਾਬ ਦੀਆਂ ਹੱਥਾਂ ਨਾਲ ਬਣੀਆਂ ਕਲਾਵਾਂ ਸਾਡੀ ਪਹਿਚਾਣ ਦਾ ਹਿੱਸਾ ਕਿਵੇਂ ਬਣੀਆਂ।
1: ਅਨਮੋਲ ਸਵਦੇਸ਼ੀ ਲਹਿਰ ਦੀ ਗੱਲ ਤੋਂ ਬਾਅਦ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਆਪਣੇ ਦੇਸ਼ ਦੀਆਂ ਚੀਜ਼ਾਂ ਨੂੰ ਅਪਣਾਉਣਾ ਸਿਰਫ ਖਰੀਦਦਾਰੀ ਦੀ ਗੱਲ ਨਹੀਂ, ਸਗੋਂ ਆਪਣੀ ਮਿੱਟੀ ਤੇ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਵੀ ਗੱਲ।
0: ਬਿਲਕੁਲ ਨੂਰਦੀਪ, ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ ਅਜਿਹੀ ਵਿਰਾਸਤ ਦੀ ਕੋਈ ਕਮੀ ਨਹੀਂ। ਸਾਡੀ ਬੋਲੀ, ਪਹਿਰਾਵਾ, ਲੋਕ ਗੀਤ, ਲੋਕ ਨਾਚ ਤੇ ਰਵਾਇਤੀ ਕਲਾਵਾਂ ਹਰ ਚੀਜ਼ ਪੰਜਾਬ ਦੀ ਆਪਣੀ ਇੱਕ ਪਹਿਚਾਣ ਬਣਾਉਂਦੀ ਹੈ।
1: ਹਾਂਜੀ, ਤੇ ਸਾਡੇ ਵਿਰਸੇ ਦੀਆਂ ਕੁਝ ਚੀਜ਼ਾਂ ਤਾਂ ਅਜਿਹੀਆਂ ਨੇ ਜੋ ਸਾਡੇ ਘਰਾਂ ਦੀਆਂ ਪੁਰਾਣੀਆਂ ਯਾਦਾਂ ਨਾਲ ਵੀ ਜੁੜੀਆਂ ਹੋਈਆਂ ਨੇ, ਜਿਵੇਂ ਦਾਦੀ ਨਾਨੀ ਦੇ ਹੱਥਾਂ ਦੀ ਕਢਾਈ, ਫੁਲਕਾਰੀ ਜਾਂ ਘਰਾਂ ਵਿੱਚ ਬਣੀਆਂ ਦਰੀਆਂ।
0: ਸੱਚੀ ਗੱਲ ਹੈ, ਪਹਿਲਾਂ ਘਰਾਂ ਵਿੱਚ ਕਈ ਚੀਜ਼ਾਂ ਆਪਣੇ ਹੱਥਾਂ ਨਾਲ ਹੀ ਤਿਆਰ ਕੀਤੀਆਂ ਜਾਂਦੀਆਂ ਸਨ। ਉਸ ਵੇਲੇ ਇਹ ਸਿਰਫ ਰੋਜ਼ਾਨਾ ਦਾ ਕੰਮ ਹੀ ਨਹੀਂ ਸੀ, ਸਗੋਂ ਇੱਕ ਕਲਾ ਵੀ ਸੀ।
1: ਤੇ ਉਸ ਕਲਾ ਵਿੱਚ ਕਿੰਨਾ ਸਬਰ ਲੱਗਦਾ ਸੀ, ਇੱਕ ਛੋਟੀ ਜਿਹੀ ਕਢਾਈ ਜਾਂ ਬਣਾਈ ਨੂੰ ਤਿਆਰ ਕਰਨ ਵਿੱਚ ਕਈ ਘੰਟੇ ਲੱਗ

0: ਰਹਿੰਦੇ ਸਨ।
1: ਅੱਜ ਦੇ ਸਮੇਂ ਵਿੱਚ ਤਾਂ ਸਾਨੂੰ ਹਰ ਚੀਜ਼ ਜਲਦੀ ਚਾਹੀਦੀ ਆ, ਪਰ ਹੱਥ ਨਾਲ ਬਣੀ ਚੀਜ਼ ਦੀ ਖਾਸੀਅਤ ਇਹੀ ਆ ਕਿ ਉਸ ਵਿੱਚ ਬਣਾਉਣ ਵਾਲੇ ਦੀ ਮਿਹਨਤ ਤੇ ਆਪਣਾ ਹੁਨਰ ਸ਼ਾਮਿਲ ਹੁੰਦਾ।
0: ਬਿਲਕੁਲ, ਤੇ ਇਹੀ ਕਾਰਨ ਹੈ ਕਿ ਹੱਥ ਨਾਲ ਬਣੀ ਹਰ ਚੀਜ਼ ਥੋੜੀ ਜਿਹੀ ਵੱਖਰੀ ਮਹਿਸੂਸ ਹੁੰਦੀ ਹੈ। ਮਸ਼ੀਨ ਇੱਕੋ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੀ ਹੈ, ਪਰ ਕਾਰੀਗਰ ਦੇ ਹੱਥਾਂ ਵਿੱਚ ਆਪਣੀ ਇੱਕ ਕਲਾ ਹੁੰਦੀ ਹੈ।
1: ਤੇ ਪੰਜਾਬ ਦੀ ਗੱਲ ਕਰੀਏ ਤਾਂ ਫੁਲਕਾਰੀ ਇਸ ਦੀ ਸਭ ਤੋਂ ਸੋਹਣੀ ਉਦਾਹਰਣ ਆ। ਧਾਗਿਆਂ ਨਾਲ ਬਣੇ ਰੰਗ ਬਿਰੰਗੇ ਡਿਜ਼ਾਈਨ ਸਿਰਫ ਕੱਪੜੇ ਨੂੰ ਨਹੀਂ ਸਜਾਉਂਦੇ, ਸਗੋਂ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਵੀ ਦਿਖਾਉਂਦੇ ਨੇ।
0: ਬਿਲਕੁਲ ਅਨਮੋਲ, ਤੇ ਅੱਜ ਵੀ ਨਵੀਂ ਪੀੜ੍ਹੀ ਇਹਨਾਂ ਪੁਰਾਣੀਆਂ ਕਲਾਵਾਂ ਨੂੰ ਨਵੇਂ ਰੂਪ ਵਿੱਚ ਅਪਣਾ ਰਹੀ ਹੈ। ਫੁਲਕਾਰੀ ਹੁਣ ਸਿਰਫ ਰਵਾਇਤੀ ਦੁਪੱਟਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਸੂਟਾਂ, ਬੈਗਾਂ ਤੇ ਹੋਰ ਚੀਜ਼ਾਂ ਵਿੱਚ ਵੀ ਨਜ਼ਰ ਆਉਂਦੀ ਹੈ।
1: ਇਸ ਦਾ ਮਤਲਬ ਇਹ ਹੋਇਆ ਕਿ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਸਾਨੂੰ ਪੁਰਾਣੇ ਸਮੇਂ ਵਿੱਚ ਵਾਪਸ ਜਾਣ ਦੀ ਲੋੜ ਨਹੀਂ, ਅਸੀਂ ਉਸ ਨੂੰ ਨਵੇਂ ਸਮੇਂ ਦੇ ਨਾਲ ਜੋੜ ਕੇ ਵੀ ਅੱਗੇ

0: ਵਿਰਾਸਤ ਨੂੰ ਸੰਭਾਲਣ ਲਈ ਸਾਨੂੰ ਪੁਰਾਣੇ ਸਮੇਂ ਵਿੱਚ ਵਾਪਸ ਜਾਣ ਦੀ ਲੋੜ ਨਹੀਂ, ਅਸੀਂ ਉਸ ਨੂੰ ਨਵੇਂ ਸਮੇਂ ਦੇ ਨਾਲ ਜੋੜ ਕੇ ਵੀ ਅੱਗੇ ਲੈ ਜਾ ਸਕਦੇ।
1: ਬਿਲਕੁਲ ਸਹੀ। ਤੇ ਇਸੇ ਵਿਰਾਸਤੀ ਕਲਾ ਵਿੱਚ ਧਾਗੇ, ਕੱਪੜਾ, ਕਾਰੀਗਰ ਤੇ ਹੱਥ, ਉਸ ਦਾ ਹੁਨਰ ਸਾਰੇ ਇਕੱਠੇ ਹੋਣ ਦੀ ਕਲਾ, ਜਿਸ ਨੂੰ ਹੈਂਡਲੂਮ ਵੀ ਕਹਿੰਦੇ।
0: ਤਾਂ ਇਸ ਦਿਲਚਸਪ ਗੱਲਬਾਤ ਨੂੰ ਇੱਥੇ ਥੋੜਾ ਜਿਹਾ ਵਿਰਾਮ ਦਿੰਦੇ ਹਾਂ,
1: ਤੇ ਕਿਉਂ ਨਾ ਇਸ ਤੋਂ ਪਹਿਲਾਂ ਸੁਣਿਆ ਜਾਵੇ ਇੱਕ ਸੋਹਣਾ ਜਿਹਾ ਗੀਤ।

0: ਅਨਮੋਲ, ਅੱਜ ਅਸੀਂ ਇਤਿਹਾਸ ਤੇ ਆਪਣੇ ਵਿਰਸੇ ਦੀਆਂ ਗੱਲਾਂ ਤਾਂ ਕਰ ਰਹੇ ਹਾਂ, ਪਰ ਇੱਕ ਗੱਲ ਜੋ ਮੈਨੂੰ ਲੱਗਦਾ ਹੈ ਕਿ ਸਾਡੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ, ਉਹ ਹੈ ਕਿ ਸਮਾਜ ਵਿੱਚ ਚੰਗਾ ਬਦਲਾਅ ਲਿਆਉਣ ਲਈ ਹਮੇਸ਼ਾ ਕੋਈ ਵੱਡਾ ਕੰਮ ਕਰਨਾ ਜ਼ਰੂਰੀ ਨਹੀਂ ਹੁੰਦਾ।
1: ਬਿਲਕੁਲ ਨੂਰਦੀਪ, ਕਈ ਵਾਰ ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਹੀ ਵੱਡਾ ਫਰਕ ਪਾ ਦਿੰਦੀਆਂ ਨੇ। ਬਸ ਲੋੜ ਹੁੰਦੀ ਹੈ ਕਿ ਅਸੀਂ ਆਪਣੇ ਵੱਲੋਂ ਸ਼ੁਰੂਆਤ ਕਰੀਏ,
0: ਜਿਵੇਂ ਅਸੀਂ ਆਪਣੇ ਆਲੇ ਦੁਆਲੇ ਸਫਾਈ ਰੱਖੀਏ, ਪਾਣੀ ਨੂੰ ਵਿਅਰਥ ਨਾ ਵਹਿਣ ਦੇਈਏ, ਜਾਂ ਲੋੜ ਨਾ ਹੋਣ ਤੇ ਬਿਜਲੀ ਦੀ ਬੱਚਤ ਕਰੀਏ। ਇਹ ਕੰਮ ਦੇਖਣ ਨੂੰ ਤਾਂ ਬਹੁਤ ਛੋਟੇ ਲੱਗਦੇ ਨੇ, ਪਰ ਜੇ ਹਰ ਕੋਈ ਇਹਨਾਂ ਨੂੰ ਆਪਣੀ ਆਦਤ ਬਣਾ ਲਵੇ ਤਾਂ ਅਸਰ ਬਹੁਤ ਵੱਡਾ ਹੋ ਸਕਦਾ।
1: ਤੇ ਵਾਤਾਵਰਣ ਦੀ ਗੱਲ ਕਰੀਏ ਤਾਂ ਇੱਕ ਰੁੱਖ ਲਗਾਉਣਾ ਵੀ ਇੱਕ ਛੋਟੀ ਜਿਹੀ ਸ਼ੁਰੂਆਤ ਹੈ। ਉਸ ਰੁੱਖ ਦੀ ਸੰਭਾਲ ਕਰਨਾ ਤੇ ਉਸਨੂੰ ਵਾਧਾ ਦੇਖਣਾ ਇਹ ਵੀ ਆਪਣੇ ਆਪ ਚ ਇੱਕ ਜ਼ਿੰਮੇਵਾਰੀ ਹੈ।
0: ਹਾਂਜੀ, ਤੇ ਬਦਲਾਅ ਸਿਰਫ ਵਾਤਾਵਰਣ ਨਾਲ ਹੀ ਨਹੀਂ ਜੁੜਿਆ, ਸਾਡੇ ਆਪਣੇ ਵਿਹਾਰ ਵਿੱਚ ਵੀ ਛੋਟੀਆਂ ਛੋਟੀਆਂ ਤਬਦੀਲੀਆਂ ਬਹੁਤ ਮਾਇਨੇ ਰੱਖਦੀਆਂ ਨੇ। ਕਿਸੇ ਨਾਲ ਪਿਆਰ ਨਾਲ ਗੱਲ ਕਰਨਾ, ਕਿਸੇ ਦੀ ਗੱਲ ਧਿਆਨ ਨਾਲ ਸੁਣਨਾ, ਜਾਂ ਕਿਸੇ ਲੋੜਵੰਦ ਦੀ ਮਦਦ ਕਰ ਦੇਣਾ, ਇਹ ਵੀ ਚੰਗੇ ਸਮਾਜ ਦੀ ਨੀਂਹ ਬਣਦੇ।
1: ਸਹੀ ਕਿਹਾ, ਕਈ ਵਾਰ ਸਾਡੇ ਕੋਲ ਕਿਸੇ ਦੀ ਮਦਦ ਕਰਨ ਲਈ ਪੈਸੇ ਜਾਂ ਵੱਡੇ ਸਾਧਨ ਨਹੀਂ ਹੁੰਦੇ, ਪਰ ਸਾਡੇ ਕੋਲ ਸਮਾਂ ਤੇ ਚੰਗੇ ਸ਼ਬਦ ਤਾਂ ਹੁੰਦੇ ਨੇ। ਕਈ ਵਾਰ ਇੱਕ ਹੌਸਲਾ ਦੇਣ ਨਾਲ ਕਿਸੇ ਦਾ ਦਿਨ ਬਿਹਤਰ ਬਣ ਸਕਦਾ।
0: ਬਿਲਕੁਲ, ਤੇ ਨੌਜਵਾਨਾਂ ਦੀ ਭੂਮਿਕਾ ਇੱਥੇ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਨੌਜਵਾਨ ਨਵੀਂ ਸੋਚ ਨੂੰ ਜਲਦੀ ਅਪਣਾਉਂਦੇ ਨੇ ਤੇ ਦੂਜਿਆਂ ਤੱਕ ਵੀ ਪਹੁੰਚਾ ਸਕਦੇ ਨੇ।
1: ਅੱਜ ਸਾਡੇ ਕੋਲ ਸਮਾਜਿਕ ਮਾਧਿਅਮ ਵੀ ਇੱਕ ਵੱਡਾ ਸਾਧਨ ਹੈ, ਜੇ ਅਸੀਂ ਇਸ ਰਾਹੀਂ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਚੰਗੇ ਸੁਨੇਹੇ, ਜਾਣਕਾਰੀ ਤੇ ਲੋਕਾਂ ਲਈ ਫਾਇਦੇਮੰਦ ਗੱਲਾਂ ਵੀ ਸਾਂਝੀਆਂ ਕਰੀਏ ਤਾਂ ਇਸ ਦਾ ਸਹੀ ਇਸਤੇਮਾਲ ਹੋ ਸਕਦਾ ਹੈ।
0: ਹਾਂਜੀ, ਪਰ ਬਦਲਾਅ ਦੀ ਸ਼ੁਰੂਆਤ ਹਮੇਸ਼ਾ ਦੂਜਿਆਂ ਤੋਂ ਕਰਨ ਦੀ ਬਜਾਏ ਆਪਣੇ ਆਪ ਤੋਂ ਹੀ ਕਰਨੀ ਚਾਹੀਦੀ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਸਮਾਜ ਬਦਲਣਾ ਚਾਹੀਦਾ, ਪਰ ਜੇ ਅਸੀਂ ਆਪਣੇ ਪੱਧਰ ਤੇ ਇੱਕ ਛੋਟੀ ਜਿਹੀ ਚੰਗੀ ਆਦਤ ਵੀ ਸ਼ੁਰੂ ਕਰ ਲਈਏ ਤਾਂ ਇਹੀ ਪਹਿਲਾ ਕਦਮ ਬਣ ਸਕਦਾ ਹੈ।
1: ਜਿਵੇਂ ਜੇ ਅਸੀਂ ਕੂੜਾ ਸੜਕ ਤੇ ਸੁੱਟਣ ਦੀ ਬਜਾਏ ਕੂੜੇਦਾਨ ਵਿੱਚ ਪਾਈਏ, ਪਾਣੀ ਦੀ ਬੱਚਤ ਕਰੀਏ, ਬਜ਼ੁਰਗਾਂ ਦਾ ਸਤਿਕਾਰ ਕਰੀਏ ਤੇ ਕਿਸੇ ਨਾਲ ਬਿਨਾਂ

0: ਵਜ੍ਹਾ ਮਾੜਾ ਵਿਹਾਰ ਨਾ ਕਰੀਏ ਤਾਂ ਅਸੀਂ ਆਪਣੇ ਹਿੱਸੇ ਦਾ ਚੰਗਾ ਕੰਮ ਤਾਂ ਕਰ ਹੀ ਰਹੇ ਹਾਂ।
1: ਤੇ ਜਦੋਂ ਇੱਕ ਇਨਸਾਨ ਦੂਜੇ ਨੂੰ ਦੇਖ ਕੇ ਚੰਗੀ ਆਦਤ ਅਪਣਾਉਂਦਾ ਹੈ ਤਾਂ ਉਹ ਛੋਟੀ ਕੋਸ਼ਿਸ਼ ਹੌਲੀ ਹੌਲੀ ਕਈ ਲੋਕਾਂ ਤੱਕ ਪਹੁੰਚ ਜਾਂਦੀ ਹੈ।
0: ਬਿਲਕੁਲ, ਇਸ ਲਈ ਬਦਲਾਅ ਲਈ ਇਹ ਸੋਚ ਨਹੀਂ ਹੋਣੀ ਚਾਹੀਦੀ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋਵੇਗਾ, ਸਗੋਂ ਸੋਚ ਇਹ ਹੋਣੀ ਚਾਹੀਦੀ ਹੈ ਕਿ ਸ਼ੁਰੂਆਤ ਤਾਂ ਮੈਂ ਕਰ ਸਕਦਾ ਹਾਂ।
1: ਬਹੁਤ ਸੋਹਣੀ ਗੱਲ ਕਹੀ, ਕਿਉਂਕਿ ਵੱਡਾ ਬਦਲਾਅ ਇੱਕ ਦਿਨ ਵਿੱਚ ਨਹੀਂ ਆਉਂਦਾ, ਪਰ ਇੱਕ ਦਿਨ ਜ਼ਰੂਰ ਆਉਂਦਾ, ਇਹ ਛੋਟੇ ਛੋਟੇ ਕਦਮਾਂ ਨਾਲ ਹੀ ਬਣਦਾ।
0: ਤਾਂ ਅੱਜ ਦਾ ਸਾਡਾ ਸੁਨੇਹਾ ਵੀ ਬਹੁਤ ਸੌਖਾ, ਚੰਗਾ ਕੰਮ ਕਰਨ ਲਈ ਕਿਸੇ ਖਾਸ ਮੌਕੇ ਦੀ ਉਡੀਕ ਨਾ ਕਰੀਏ, ਜਿੱਥੇ ਹਾਂ ਉੱਥੋਂ ਹੀ ਸ਼ੁਰੂਆਤ ਕਰੀਏ।
1: ਬਿਲਕੁਲ ਜੀ, ਆਪਣੇ ਘਰ ਤੋਂ, ਆਪਣੇ ਆਲੇ ਦੁਆਲੇ ਤੋਂ, ਤੇ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ, ਕਿਉਂਕਿ ਇੱਕ ਛੋਟੀ ਜਿਹੀ ਕੋਸ਼ਿਸ਼ ਸ਼ਾਇਦ ਅੱਜ ਸਿਰਫ ਇੱਕ ਇਨਸਾਨ ਨੂੰ ਬਦਲੇ,
0: ਪਰ ਕੱਲ ਉਹੀ ਕੋਸ਼ਿਸ਼ ਇੱਕ ਪੂਰੇ ਸਮਾਜ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ।
1: ਇਸੇ ਸੋਹਣੇ ਸੁਨੇਹੇ ਨਾਲ ਅਸੀਂ ਇਸ ਗੱਲਬਾਤ ਨੂੰ ਇੱਥੇ ਹੀ ਰੋਕਦੇ ਹਾਂ।
0: ਤੁਸੀਂ ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਨਾਲ, ਤੇ ਮੈਨੂੰ ਅਨਮੋਲਪ੍ਰੀਤ ਕੌਰ ਨੂੰ,
1: ਤੇ ਮੈਨੂੰ ਨੂਰਦੀਪ ਕੌਰ ਨੂੰ ਦਿਓ ਆਗਿਆ।
2: ਜੈ ਹਿੰਦ।
3: ਨਮਸਕਾਰ ਸਰੋਤਿਓ, ਪ੍ਰੋਗਰਾਮ ਦੇ ਵਿੱਚ ਹੁਣ ਇੱਕ ਵਿਚਾਰ ਚਰਚਾ ਸੁਣਾਂਗੇ। ਵਿਸ਼ਾ ਹੈ ਸਾਹਿਤ ਅਤੇ ਸੰਗੀਤ ਦਾ ਨੌਜਵਾਨਾਂ ਤੇ ਪ੍ਰਭਾਵ।
4: ਇਸ ਵਿਚਾਰ ਚਰਚਾ ਦੇ ਵਿੱਚ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਨੇ ਨੌਜਵਾਨ ਸਾਥੀ ਜਸਦੀਪ ਸਿੰਘ, ਰਸਦੀਪ ਸਿੰਘ ਤੇ ਤੀਰਥ ਸਿੰਘ। ਤੀਰਥ ਜੀ ਤੋਂ ਸ਼ੁਰੂ ਕਰਦੇ ਹਾਂ, ਗੱਲ ਕਰਦੇ ਹਾਂ ਨੌਜਵਾਨਾਂ ਵੱਲੋਂ ਸੁਣੇ ਜਾਂਦੇ, ਪਸੰਦ ਕੀਤੇ ਜਾਂਦੇ ਸੱਭਿਆਚਾਰਕ ਸੂਫੀ ਤੇ ਸੱਭਿਅਕ ਸੰਗੀਤ ਬਾਰੇ।
3: ਤੀਰਥ ਜੀ, ਫਿਰ ਮੈਨੂੰ ਲੱਗਦਾ ਵੀ ਜਦੋਂ ਇਸ ਤਰ੍ਹਾਂ ਦੇ ਗੀਤਾਂ ਦੀ ਗੱਲ ਕਰਦੇ ਹਾਂ, ਅਜਿਹੇ ਗੀਤ ਤਾਂ ਬਹੁਤ ਘੱਟ ਨੇ, ਘੱਟ ਦੇ ਵਿੱਚ ਵੀ ਜੇਕਰ ਹੈਗੇ ਨੇ ਤਾਂ ਉਹ ਬਹੁਤ ਜ਼ਿਆਦਾ ਮਤਲਬ ਸਾਹਿਤਕ ਨੇ ਜਾਂ ਪੁਰਾਣੇ ਹੋ ਚੁੱਕੇ ਨੇ, ਫਿਰ ਇਹ ਸਮੱਸਿਆ ਨਹੀਂ ਲੱਗਦੀ ਵੀ ਫਿਰ ਸੁਣਿਆ ਕੀ ਜਾਵੇ?
5: ਅਸਲ ਵਿੱਚ ਗੱਲ ਇਹ ਹੈ ਜੀ ਵੀ ਜੋ ਅੱਜ ਕੱਲ੍ਹ ਸਰੋਤੇ ਭਾਲਦੇ ਨੇ ਉਹ ਕਲਾਕਾਰ ਸਾਥੀ ਦੇ ਰਹੇ ਨੇ, ਪਰ ਗੱਲ ਕੀ ਹੈ ਜੇ ਹੁਣ ਸਰੋਤੇ ਕੁਛ ਚੰਗਾ ਲੋਚਣਗੇ
3: ਜੀ,
5: ਸੁਣਨ ਦੀ ਇੱਛਾ ਰੱਖਣਗੇ ਤਾਂ ਕਲਾਕਾਰ ਵੀ ਚੰਗਾ ਗਾਉਣਗੇ, ਪਰ ਜਦੋਂ ਹੁਣ ਜਿਹੇ ਜਿਹਾ ਗਾਣਾ ਕੋਈ ਕਲਾਕਾਰ ਗਾਉਂਦਾ ਤਾਂ ਉਹਨੂੰ ਆਪਾਂ ਸਪੋਰਟ ਪੂਰੀ ਦਿੰਦੇ ਹਾਂ ਤਾਂ ਕਲਾਕਾਰ ਅਗਲਾ ਗਾਣਾ ਵੀ ਉਹੋ ਜਿਹਾ ਲੈ ਕੇ ਆਊਗਾ ਜੀ।
3: ਬੜੀ ਵਧੀਆ ਗੱਲ ਲੱਗੀ ਤੀਰਥ,
5: ਕਿਉਂਕਿ ਐਂ ਗੱਲ ਜੇ ਹੁਣ ਆਪਾਂ ਕੋਈ ਚੰਗਾ ਗਾਵਾਂਗੇ ਤਾਂ ਉਹਦੇ ਸਰੋਤੇ ਘੱਟ ਨੇ, ਜੇ ਕੋਈ ਥੋੜ੍ਹਾ ਜਿਹਾ ਕੁਛ ਹੋਰ ਭੱਦੀ ਸ਼ਬਦਾਵਲੀ ਜਾਂ ਕੁਛ ਐਸਾ ਕੁਛ ਵਰਤਦਾ ਸੁਣਦਾ ਸੁਣਾਉਣਾ ਚਾਹੁੰਦਾ ਤਾਂ ਉਹਨੂੰ ਜ਼ਿਆਦਾ ਸੁਣਦੇ ਨੇ ਲੋਕ ਬੱਚੇ, ਤਾਂ ਉਹ ਇਸ ਕਰਕੇ ਹੈ ਕਿ ਜੋ ਸਰੋਤੇ ਜ਼ਿਆਦਾ ਨੇ, ਜਿਹੜਾ ਜਿਹਾ ਗਲਤ ਸੁਣਨ ਨੂੰ ਸਰੋਤੇ ਜ਼ਿਆਦਾ ਨੇ, ਚੰਗਾ ਸੁਣਨ ਨੂੰ ਘੱਟ ਨੇ, ਤਾਂ ਘੱਟ ਇਸ ਕਰਕੇ ਮਤਲਬ ਵੀ ਘੱਟ ਨੇ, ਤਾਂ ਹੁਣ ਉਹਨਾਂ ਨਾਲ ਕੀ ਹੈ ਇਸ ਕਰਕੇ ਮਤਲਬ ਹੁਣ ਚੰਗਾ ਸੁਣਾਉਣ ਵਾਲੇ ਵੀ ਘੱਟ ਨੇ ਤੇ ਸੁਣਨ ਵਾਲੇ ਵੀ ਘੱਟ ਨੇ, ਦੋਨੇ ਘੱਟ ਨੇ।
6: ਬਿਲਕੁਲ,
3: ਪਰਿਵਾਰ ਦੇ ਜੀ ਜਿਹੜੇ ਹੈ, ਕਹਿ ਲਈਏ ਕਿ ਕੋਈ ਅਜਿਹਾ ਗੀਤ ਹੈ ਜਿਹੜਾ ਕਿ ਸਾਡੇ ਸਮਾਜ ਲਈ ਜਾਂ ਕਹਿ ਲਈਏ ਕਿ ਪਰਿਵਾਰਕ ਗੀਤ ਨਹੀਂ ਹੈ, ਉਸ ਦੇ ਉੱਤੇ ਵੀ ਬੜੀ ਵਾਰੀ ਅਸੀਂ ਵੇਖਿਆ ਕਿ ਪਿਓ ਧੀ ਜਿਹੜੇ ਆ ਉਹ ਇਕੱਠੇ ਉਸ ਉਹਦੇ ਉੱਤੇ ਨੱਚ ਰਹੇ ਨੇ, ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਕਈ ਵਾਰੀ ਨਮੋਸ਼ੀ ਸਾਡੇ ਜ਼ਿਹਨ ਚ ਸਾਡੇ ਦਿਲਾਂ ਚ ਪਰਦਾ ਫੈਲ ਗਈ।
6: ਇਹ ਵੀ ਹੁੰਦਾ ਮਨਦੀਪ ਜੀ, ਕਈ ਵਾਰੀ ਕਹਿ ਦਿੰਦੇ ਸੂਝਵਾਨ ਲੋਕ ਵੀ ਮਤਲਬ ਉਸ ਚੀਜ਼ ਨੂੰ ਅਡੋਪਟ ਕਰ ਲੈਂਦੇ, ਚਲੋ ਕੋਈ ਗੱਲ ਨਹੀਂ ਚੱਲੀ ਜਾਂਦਾ ਗਾ, ਪਰ ਨਹੀਂ, ਉੱਥੇ ਮੈਨੂੰ ਲੱਗਦਾ ਥੋੜੀ ਜਿਹੀ ਸਮਝ ਦਿਖਾਉਣੀ ਚਾਹੀਦੀ ਆਪਾਂ ਨੂੰ। ਜਿਵੇਂ ਅਸੀਂ ਐਕਸਪੈਰੀਮੈਂਟ ਕਰਿਆ, ਜਦੋਂ ਘਰੇ ਕੋਈ ਪ੍ਰੋਗਰਾਮ ਆਇਆ ਤਾਂ ਡੀਜੇ ਦਾ ਪ੍ਰਬੰਧ ਕੀਤਾ, ਤਾਂ ਉੱਥੇ ਅਸੀਂ ਡੀਜੇ ਵਾਲੇ ਨੂੰ ਪਹਿਲਾਂ ਹੀ ਲਿਸਟ ਬਣਾ ਕੇ ਦਿੱਤੀ
3: ਜੀ,
6: ਵੀ ਉਹਦੇ ਵਿੱਚ ਸੱਭਿਆਚਾਰਕ ਗੀਤ ਸੀਗੇ
3: ਜੀ,
6: ਨੱਚਣ ਟੱਪਣ ਵਾਲੇ ਗੀਤ ਜ਼ਰੂਰ ਸੀਗੇ, ਪਰ ਉਸ 'ਚ ਕਿਤੇ ਵੀ ਸਾਨੂੰ ਜਿਹੜਾ ਗਾਣਾ ਲੱਗਿਆ ਵੀ ਲੱਚਰ ਹੈਗਾ, ਉਸਨੂੰ ਅਸੀਂ ਲਿਸਟ 'ਚ ਸ਼ਾਮਿਲ ਨਹੀਂ ਕਰਿਆ, ਤਾਂ ਉਹ ਲਿਸਟ ਅਸੀਂ ਡੀਜੇ ਵਾਲੇ ਨੂੰ ਦੇਤੀ। ਅਸੀਂ ਡੀਜੇ ਵਾਲੇ ਨੂੰ ਕਿਹਾ ਵੀ ਭਾਈ ਤੂੰ ਆਹੀ ਗਾਣੇ ਵਜਾਉਣੇ ਆ, ਭਾਵੇਂ ਕੋਈ ਕਿੰਨਾ ਹੀ ਤੈਨੂੰ ਕਵੇ ਵੀ ਤੁਸੀਂ,
7: ਉਹਨੇ ਪਹਿਲਾਂ ਹੀ ਅਲੱਗ ਫੋਲਡਰ ਬਣਾ ਲਿਆ,
6: ਉਹਨੇ ਫੋਲਡਰ ਬਣਾ ਲਿਆ, ਫਿਰ ਉਹੀ ਗਾਣੇ ਚੱਲੇ, ਤਾਂ ਮਤਲਬ ਕਿਸੇ ਨੇ ਕੋਈ ਨਹੀਂ ਮਤਲਬ ਪਹਿਲ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ ਵਾਸਤੇ, ਤੇ ਸਰ ਮਤਲਬ ਜਿਹੜੇ ਲੋਕ ਆਪਣੇ ਆਪ ਨੂੰ ਸੂਝਵਾਨ ਕਹਿੰਦੇ ਹੈਗੇ ਤਾਂ ਫਿਰ ਉਹ ਪਹਿਲ ਕਰਕੇ ਦੇਖਣ, ਮਤਲਬ ਉਹ ਲਕੀਰ ਦੇ ਫਕੀਰ ਨਾ ਹੋਣ ਵੀ ਉਵੇਂ ਨਾ ਚੱਲਣ
3: ਜੀ, ਤੁਸੀਂ ਸਹੀ ਕਿਹਾ। ਇੱਕ ਹੋਰ ਜੋ ਅਸੀਂ ਗੱਲ ਵੇਖਦੇ ਹਾਂ ਸਾਥੀਓ, ਉਹ ਇਹ ਕਿ ਸੰਗੀਤ ਨੂੰ ਪੇਸ਼ੇ ਵਜੋਂ ਸਾਡੇ ਸੂਬੇ ਦੇ ਨੌਜਵਾਨ, ਸਾਡੇ ਪੰਜਾਬੀ ਨੌਜਵਾਨ ਖਾਸ ਤੌਰ 'ਤੇ ਚੁਣਦੇ ਨੇ। ਸਾਰੇ ਹੀ ਸਾਥੀ ਜਿਹੜਾ ਇਹ ਚਾਹੁੰਦੇ ਨੇ ਕਿ ਜਿਵੇਂ ਉਸ ਸਿੰਗਰ ਦਾ ਜਾਂ ਫਲਾਂ ਸਿੰਗਰ ਦਾ ਨਾਂ ਹੋ ਗਿਆ, ਇੱਕੇ ਤਾਂ ਮੋਦੀ ਚੜ੍ਹ ਕੇ ਤੁੱਤੀ ਬੋਲ ਗਈ ਰਾਤੋਂ ਰਾਤ, ਇਸੇ ਤਰ੍ਹਾਂ ਕੋਈ ਮੇਰੇ ਨਾਲ ਵੀ ਜਾਦੂ ਹੋ ਜੇ, ਉਸ ਚੱਕਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਬੜੇ ਸਾਥੀ ਰਿਸਕ ਲੈਂਦੇ ਨੇ ਆਪਣੇ ਆਪਣੇ ਜੋ ਕਰੀਅਰ ਹੁੰਦਾ ਹੈ ਕਈ ਵਾਰ ਉਸ ਨੂੰ ਵੀ ਦਾਅ 'ਤੇ ਲਗਾ ਦਿੰਦੇ ਨੇ, ਜਾਂ ਆਪਣਾ ਜਾਂ ਘਰਦਿਆਂ ਦਾ ਪੈਸਾ ਜਿਹੜਾ ਹੈ ਉਹ ਵੀ ਕਈ ਸਾਥੀ ਇਸ ਚੀਜ਼ ਦੇ ਵਿੱਚ ਦਾਅ 'ਤੇ ਲਗਾ ਦਿੰਦੇ ਨੇ?
7: ਹਾਂਜੀ ਸਰ, ਬਿਲਕੁਲ ਇਸ ਤਰ੍ਹਾਂ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਸਟੂਡੀਓ ਦਾ ਦੌਰ ਹੈ, ਤਾਂ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਆਪਣੇ ਕੋਲ ਸੁਰ ਹੈ ਸੁਰ ਨਹੀਂ ਹੈ
3: ਜੀ,
7: ਆਪਾਂ ਸੁਰ ਨਾ ਹੁੰਦੇ ਹੋਏ ਵੀ ਹੋ ਸਕਦਾ ਬਹੁਤ ਜ਼ਿਆਦਾ ਪਾਪੂਲਰ ਹੋ ਸਕਦੇ ਹਾਂ, ਪਰ ਉਹਨਾਂ ਦਾ ਗ੍ਰਾਫ ਵੀ ਬਹੁਤ, ਤੁਸੀਂ ਦੇਖੋ ਇੱਕ ਵਾਰੀ ਕੋਈ ਬਹੁਤ ਪਾਪੂਲਰ ਹੋ ਗਿਆ ਤਾਂ ਉਸਦਾ ਜਿਹੜਾ ਕੋਈ ਜ਼ਿਆਦਾ ਸਾਲ, ਦੋ ਸਾਲ, ਤਿੰਨ ਸਾਲ, ਉਸ ਤੋਂ ਬਾਅਦ ਫਿਰ ਆਪਾਂ ਨੂੰ ਉਸਦਾ ਨਾਮ ਨਹੀਂ ਯਾਦ ਹੁੰਦਾ,
3: ਟਿਕਾ

0: ਕਿ
1: ਹੁੰਦਾ
0: ਸੰਗੀਤ ਇੱਕ ਸਾਧਨ ਹੈ ਤਾਂ ਸਾਰੀ ਉਮਰ ਚੱਲਦੀ ਹੈ ਜੀ
1: ਜੀ,
0: ਤਾਂ ਇਸ ਤਰ੍ਹਾਂ ਫਿਰ ਉਹ ਪਾਣੀ ਦੇ ਬੁਲਬਲੇ ਵਾਂਗੂ ਬੈਠਦੇ ਵੀ ਛੇਤੀ ਉਹੋ ਜਿਹੇ ਸਿੰਗਰ
1: ਜੀ ਜੀ। ਜਦੋਂ ਕੋਈ ਵੀ ਆਪਣੇ ਕੋਈ ਵੀ ਸੌਂਗ ਆਉਂਦਾ ਹੁਣ ਅੱਜ ਕੱਲ੍ਹ ਚੱਲਦੇ ਹੀ ਰਹੇ ਨੇ ਜਿਵੇਂ ਵੀ ਚੱਲ ਰਹੇ ਨੇ, ਉਹ ਆਉਂਦਾ ਇੱਕ ਵਾਰੀ ਤਾਂ ਪੂਰਾ, ਜਿਵੇਂ ਸਰ ਨੇ ਦੱਸਿਆ ਹੁਣ ਜਸਦੀਪ ਸਰ ਨੇ ਵੀ ਉਹ ਇੱਕ ਵਾਰੀ ਤਾਂ ਪੂਰਾ ਉੱਪ ਜਾਂਦਾ, ਫਿਰ ਉਹਦਾ ਗ੍ਰਾਫ ਇੱਕਦਮ ਡਿੱਗਦਾ, ਤਾਂ ਉਹ ਇੱਕ ਵਾਰੀ ਚੱਲਦਾ ਫਿਰ ਉਸ ਤੋਂ ਬਾਅਦ ਡਿੱਗ ਪੈਂਦਾ। ਹੁਣ ਪੁਰਾਣੇ ਕਲਾਕਾਰਾਂ ਨੂੰ ਲੈ ਲਈਏ ਆਪਾਂ, ਪੁਰਾਣੇ ਸੱਭਿਅਤਾ ਨੂੰ ਲੈ ਲਈਏ, ਪੁਰਾਣੇ ਕਲਾਕਾਰ ਗਾਉਂਦੇ ਨੇ, ਉਹ ਪਹਿਲਾਂ ਵੀ ਉਵੇਂ ਚੱਲ ਰਹੇ ਨੇ ਸਰ, ਤੇ ਇਸ ਟਾਈਮ ਵੀ ਉਵੇਂ ਚੱਲ ਰਹੇ ਨੇ।
2: ਤੁਸੀਂ ਸਹੀ ਕਿਹਾ,
1: ਉਹ ਗ੍ਰਾਫ ਪੂਰਾ ਮਤਲਬ ਉਸੇ ਲੈਵਲ ਤੇ ਹੀ ਹੈ, ਐ ਨਹੀਂ ਵੀ ਥੱਲੇ ਜਾਂਦਾ, ਅਪ ਡਾਊਨ ਨਹੀਂ ਹੁੰਦਾ।
2: ਤੁਸੀਂ ਸਹੀ ਕਿਹਾ, ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਜੋ ਸਾਡੇ ਫੋਨ ਇਨ ਪ੍ਰੋਗਰਾਮ ਹੁੰਦੇ ਨੇ, ਉੱਥੇ ਜਦੋਂ ਸਰੋਤੇ ਆਪਣਾ ਮਨਪਸੰਦੀਦਾ ਗੀਤ ਸੁਣਨਾ ਚਾਹੁੰਦੇ ਨੇ ਤੇ ਉਹਨਾਂ ਗੀਤਾਂ ਦੇ ਵਿੱਚ ਜ਼ਿਆਦਾਤਰ ਉਹਨਾਂ ਦੀ ਮੰਗ ਜਿਹੜੀ ਹੁੰਦੀ ਹੈ ਉਹ ਸਦਾਬਹਾਰ ਗਾਇਕਾਂ ਦੀ ਜਿਹੜੀ ਹੁੰਦੀ ਹੈ, ਉਹ ਆਕਾਸ਼ਵਾਣੀ ਉਹਨਾਂ ਦੀ ਮੰਗ ਨੂੰ ਦੇਖਦਿਆਂ ਹੋਇਆ ਅਜਿਹੇ ਗੀਤ ਬੜੇ ਉਹਨਾਂ ਦੇ ਪੇਸ਼ੇ ਖਿਦਮਤ ਕਰਦੇ ਨੇ।
0: ਬਿਲਕੁਲ ਸਹੀ ਹੈ, ਮੈਂ ਧੰਨਵਾਦ ਕਰਦਾ ਅਜਿਹੇ ਲੋਕਾਂ ਦਾ ਜਿਹੜੇ ਇਹ ਚੀਜ਼ ਨੂੰ ਸਾਂਭੀ ਬੈਠੇ ਨੇ
1: ਜੀ।
0: ਮਤਲਬ ਇਹ ਚੀਜ਼ ਦੀ ਲੋੜ ਹੈਗੀ ਕਿ ਹਾਂ,
1: ਆਪਣੇ ਕੇਂਦਰ ਦਾ ਵੀ ਧੰਨਵਾਦ ਹੈ ਸਰ ਵੀ ਜਿਹੜਾ ਆਪਣਾ ਚੱਲ ਰਿਹਾ ਸਿਸਟਮ ਵੀ ਇਸ ਕਰਕੇ ਚੱਲ ਰਿਹਾ ਵੀ ਆਪਣੇ ਸਰੋਤੇ ਚੰਗੇ ਨੇ, ਸਰੋਤੇ ਚੰਗੇ ਨੇ, ਤੁਸੀਂ ਵੀ ਚੰਗਾ ਦੇ ਰਹੇ ਹੋ, ਵਧੀਆ, ਖੁਸ਼ੀ ਵਾਲੀ ਗੱਲ ਹੈ।
0: ਇੱਕ ਸਰ ਚੰਗੇ ਸੰਗੀਤ ਨਾਲ, ਹਾਂ ਰੇਡੀਓ ਦਾ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ, ਮੈਂ ਖੁਦ ਹੁਣ ਤੱਕ ਰੇਡੀਓ ਸੁਣਦਾ, ਮਤਲਬ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਰਿਹਾ, ਤਾਂ ਉਸਦੇ ਉੱਪਰ ਜੋ ਰੇਡੀਏ ਵੱਲ ਮਤਲਬ ਜੁੜੇ ਹੋਏ ਆ ਸਰੋਤਾ, ਉਹ ਕਦੇ ਮਾੜਾ ਨਹੀਂ ਸੁਣਦੇ, ਮੈਂ ਇਹ ਕਹਿਣਾ ਚਾਹਾਂਗਾ, ਤੇ ਰੇਡੀਓ ਵੀ ਉਹਨਾਂ ਨੂੰ ਓਨਾ ਹੀ ਸੰਤੁਸ਼ਟ ਕਰਦਾ ਉਸ ਤਰ੍ਹਾਂ ਦਾ ਮੈਟਰ ਦੇ ਕੇ ਗਾਣਾ, ਕਿਉਂਕਿ ਜਿਹੜੇ ਆਪਾਂ ਆਮ ਗਾਣੇ ਨਹੀਂ ਸੁਣਦੇ ਉਹ ਰੇਡੀਓ ਤੇ ਸੁਣਦੇ ਹਾਂ ਜੀ।
2: ਤੁਸੀਂ ਖਾਸ ਤੌਰ ਤੇ ਆਕਾਸ਼ਵਾਣੀ ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ
2: ਸ਼ੁਕਰੀਆ ਆਕਾਸ਼ਵਾਣੀ ਨੂੰ ਇੰਨਾ ਮਾਣ ਬਖਸ਼ਣ ਦੇ ਲਈ। ਪਰ ਸਾਥੀਓ, ਆਕਾਸ਼ਵਾਣੀ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਉਪਰਾਲਾ ਜਿਹੜਾ ਹੈ ਕਰਨ ਦੀ ਲੋੜ ਹੈ ਕਿ ਅਸੀਂ ਸਾਹਿਤ ਤੋਂ ਅਤੇ ਸੰਗੀਤ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੋਣਾ ਇਹ ਅਸੀਂ ਆਪ ਵੇਖ ਸਕਦੇ ਹਾਂ। ਕੋਈ ਨਾ ਕੋਈ ਇੱਕ ਆਈਡੀਆ ਜਿਹੜਾ ਮੈਨੂੰ ਲੱਗਦਾ ਵੀ ਅੱਜ ਅਸੀਂ ਚਾਰੇ ਆਪਸ ਦੇ ਵਿੱਚ ਜ਼ਰੂਰ ਸਾਂਝਾ ਕਰੀਏ ਜਿਹੜਾ ਕਿ ਸੁਣਨ ਵਾਲਿਆਂ ਦੇ ਵੀ ਕੋਈ ਕੰਮ ਆ ਸਕਦਾ ਹੈਗਾ। ਰਸਦੀਪ, ਕੋਈ ਅਜਿਹਾ ਆਈਡੀਆ ਤੁਹਾਡੇ ਜ਼ਿਹਨ 'ਚ ਹੋਵੇ ਸਾਹਿਤ ਅਤੇ ਸੰਗੀਤ ਨੂੰ ਲੈ ਕੇ ਕਿ ਕੀ ਕੀਤਾ ਜਾ ਸਕਦਾ ਨਵਾਂ?
0: ਬਿਲਕੁਲ, ਜਿਵੇਂ ਤੁਸੀਂ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਪੜ੍ਹਨ ਦਾ ਤਾਂ ਇੰਨਾ ਟਾਈਮ ਨਹੀਂ ਹੈਗਾ ਗਾ, ਕੋਈ ਆਪਾਂ ਕਹੀਏ ਵੀ ਪੜੂਗਾ, ਪਰ ਜਿੰਨਾ ਕੁ ਵੀ ਜਿਹਦੇ ਕੋਲੇ ਟਾਈਮ ਹੈ ਜੇ ਸੁਣਦਾ ਗਾ ਤਾਂ ਆਪਾਂ ਕਹੀਏ ਕਿ ਹਾਂ ਚੰਗੇ ਮਾੜੇ ਦਾ ਫਰਕ ਜ਼ਰੂਰ ਪਤਾ ਹੋਵੇ ਆਪਾਂ ਨੂੰ, ਵੀ ਚੰਗੇ ਦਾ ਅਤੇ ਮਾੜੇ ਦਾ ਫਰਕ ਜੇ ਪਤਾ ਲੱਗ ਜੇ। ਅਧਿਆਪਕ ਇੱਕ, ਹਰ ਜਿਹੜਾ ਬੰਦਾ ਆਪਦੇ ਆਪਦੇ ਕਿੱਤੇ ਨਾਲ ਜੁੜਿਆ ਹੋਇਆ ਉਹ ਆਪਦੇ ਕਿੱਤੇ ਨਾਲ ਸਹੀ ਇਨਸਾਫ ਕਰੇ। ਜਿਵੇਂ ਅਧਿਆਪਕ ਦਾ ਕਿੱਤਾ ਗਾ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ, ਹੈ ਨਾ, ਤਾਂ ਫਿਰ ਉਹ ਪਹਿਲਾਂ ਹੀ ਚੰਗੇ ਮਾੜੇ ਦਾ ਫਰਕ ਬੱਚਿਆਂ ਨੂੰ ਦੱਸੇ, ਪ੍ਰਾਇਮਰੀ ਪੱਧਰ ਤੇ ਪ੍ਰਾਇਮਰੀ ਟੀਚਰ ਦੱਸਣ ਵੀ ਬੱਚੋ ਆਹ ਚੀਜ਼ ਚੰਗੀ ਆ ਮਾੜੀ ਹੈ। ਠੀਕ ਹੈ, ਕਈ ਵਾਰੀ ਆਪਾਂ ਬੱਚਿਆਂ ਨੂੰ ਉਵੇਂ ਉਤਸ਼ਾਹਿਤ ਕਰੀ ਜਾਂਦੇ ਹਾਂ ਬਸ ਉਹ ਜਾ ਕੇ ਫਿਰ ਉਹਦੇ ਨਤੀਜੇ ਥੋੜੇ ਮਾੜੇ ਨਿਕਲਦੇ ਆ, ਤਾਂ ਇਹ ਲੱਗਦਾ ਮੈਨੂੰ। ਹਾਂਜੀ, ਮੈਂ ਵੀ ਰਸਦੀਪ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਅਧਿਆਪਕ ਦਾ ਰੋਲ ਇੱਥੇ ਬਹੁਤ ਹੀ ਜ਼ਿਆਦਾ ਅਹਿਮ ਹੋ ਜਾਂਦਾ, ਕਿਉਂਕਿ ਉਹ ਬੱਚਿਆਂ ਨੂੰ ਅਧਿਆਪਕ ਨੂੰ ਸਿਰਫ ਸਿਲੇਬਸ ਪੜ੍ਹਾ ਲਿਆ ਉੱਥੋਂ ਤੱਕ ਹੀ ਨਹੀਂ ਸੀਮਿਤ ਹੋਣਾ ਚਾਹੀਦਾ, ਉਸਨੂੰ ਚੰਗਾ ਮਾੜਾ ਦੱਸਣਾ ਚਾਹੀਦਾ, ਇਹ ਸਾਹਿਤ ਚੰਗਾ, ਇਹ ਮਾੜਾ, ਇਹ ਗਾਣਾ ਚੰਗਾ, ਇਹ ਮਾੜਾ, ਉਹਨੂੰ ਉੱਥੇ ਹੀ ਟੋਕਣਾ ਚਾਹੀਦਾ, ਮਤਲਬ ਉਹਨੂੰ ਰੁਕਣਾ ਨਹੀਂ ਚਾਹੀਦਾ, ਮਤਲਬ ਚਾਹੇ ਬੱਚਾ ਵਧੀਆ ਡਾਂਸ ਕਰ ਰਿਹਾ ਕਿਸੇ ਗਾਣੇ ਤੇ, ਪਰ ਉਹ ਗਾਣਾ ਹੈ ਕਿ ਉਹ ਦੇਖਣਾ ਚਾਹੀਦਾ ਉਸਦੀ ਸ਼ਬਦਾਵਲੀ। ਮੈਨੂੰ
3: ਲੱਗਦਾ ਜਿਵੇਂ, ਸੌਰੀ ਮੈਂ ਵਿੱਚੋਂ ਬੋਲ ਪਿਆ, ਬੱਚਾ ਜਿਵੇਂ ਘਰੇ ਜਾ ਕੇ ਇਹ ਗੱਲ ਦੱਸੇ ਸਮਾਂ ਦੀ ਵੀ ਚਾਚਾ ਇਹ ਗਾਣਾ ਤਾਂ ਸਮਾਂ ਦੀ, ਇਹ ਗਾਣਾ ਸੁਣਨ ਵਾਲਾ ਨੀਗਾ ਕੋਈ ਬਹੁਤ ਵਧੀਆ ਨੀ, ਬੱਚਾ ਜਦੋਂ ਵੱਡਿਆਂ ਨੂੰ ਜਾ ਕੇ ਦੱਸੂਗਾ ਇਹ ਚੀਜ਼ ਫੇਰ ਹੀ ਦੱਸੂਗਾ ਜੇ ਉਹਨੂੰ ਸਕੂਲੋਂ ਇਹ ਚੀਜ਼ ਵਾਸਤੇ ਭਰਿਆ ਗਿਆ ਵੀ ਚੰਗੀਆਂ ਚੀਜ਼ਾਂ ਇਹ ਹੈ, ਉਹ ਦੱਸੇ ਵੀ ਪਾਪਾ ਇਹ ਗਾਣਾ ਇੰਨਾ ਵਧੀਆ ਨੀਗਾ ਜਿਹੜਾ ਤੁਸੀਂ ਸੁਣ ਰਹੇ ਹੋਗੇ, ਫਿਰ ਮੈਨੂੰ ਲੱਗੂਗਾ ਐਂ ਲੱਗਦਾ ਗਾ ਵੀ ਹਾਂ ਫਿਰ ਕਿਤੇ ਆਪਾਂ ਸਿੱਧੇ ਰਸਤੇ ਤੁਰ ਪਾਂਗੇ ਆਪੀ।
1: ਸਾਹਿਤ ਦੇ ਲਈ ਜਸਦੀਪ ਸਰ ਮੈਨੂੰ ਕਹਿੰਦੇ ਹੁੰਦੇ ਆ ਵਾਰ ਵਾਰ ਸਾਡੀ ਜਦੋਂ ਵਾਰਤਾਲਾਪ ਹੁੰਦੀ ਹੈ ਤਾਂ ਇਹ ਕਹਿੰਦੇ ਹੁੰਦੇ ਆ ਪਿੰਡ ਪਿੰਡ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ, ਤਾਂ ਪਿੰਡ ਪਿੰਡ ਜਦੋਂ ਲਾਇਬ੍ਰੇਰੀ ਹੋਏਗੀ ਉਹ ਪਿੰਡ ਦਾ ਸਹਿਯੋਗ ਅਤੇ ਪੰਚਾਇਤ ਦਾ ਸਹਿਯੋਗ ਹੋਣਾ ਜ਼ਰੂਰੀ ਹੈ ਜੀ। ਅਗਰ ਪਿੰਡ ਪੰਚਾਇਤ ਜਾਂ ਪਿੰਡ ਦੇ ਸਰਪੰਚ ਪੰਚ ਸਾਰੇ ਇਸ ਲੈਵਲ ਨੂੰ ਚੱਕਣ ਤਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਖੜੀ ਹੋਏਗੀ ਤਾਂ ਆਟੋਮੈਟਿਕਲੀ ਬੱਚੇ ਨੌਜਵਾਨ ਸਾਥੀ ਉੱਥੇ ਜਾਂ ਪਹੁੰਚਣਗੇ ਅਤੇ ਉਹਨੂੰ ਸਾਹਿਤ ਨੂੰ ਕਦੇ ਨਾ ਕਦੇ ਤਾਂ ਉਹ ਹਫ਼ਤੇ ਦੇ ਵਿੱਚ ਇੱਕ ਦਿਨ ਜਾਣਗੇ ਤਾਂ ਉਹ ਬੁੱਕ ਨੂੰ ਦੇਖਣਗੇ, ਪੜ੍ਹਨਗੇ, ਕੁਛ ਨਾ ਕੁਛ ਪੜ੍ਹਨ ਦਾ ਮੌਕਾ ਮਿਲੇਗਾ। ਤਾਂ ਇਹ ਜਸਦੀਪ ਸਰ ਦੀ ਮੈਨੂੰ ਬਹੁਤ ਵਧੀਆ ਗੱਲ ਲੱਗਦੀ ਹੈ, ਤਾਂ ਇਹੀ ਕੋਸ਼ਿਸ਼ ਸਾਡੀ ਰਹਿੰਦੀ ਹੈ ਵੀ ਪਿੰਡ ਦੇ ਵਿੱਚ ਚਲੋ ਹੋਰ ਪਿੰਡਾਂ ਨੂੰ ਤਾਂ ਛੱਡੋ, ਆਪਾਂ ਆਪਣੇ ਪਿੰਡ ਦੇ ਵਿੱਚ ਤਾਂ ਉਪਰਾਲਾ ਸ਼ੁਰੂ ਕਰੀਏ। ਤਾਂ ਸਾਡੇ ਪਿੰਡ ਦੇ ਵਿੱਚ ਹਜੇ ਲਾਇਬ੍ਰੇਰੀ ਤਾਂ ਨਹੀਂ, ਪਰ ਹੌਲੀ ਹੌਲੀ ਜਿਹੜੀ ਚੀਜ਼ ਸੌਂਦੇ ਹੁੰਦੇ ਸੀ ਅਸੀਂ ਵੀ ਜਿਹੜੇ ਸਕੂਲਾਂ 'ਚ ਅਸੀਂ ਪੜ੍ਹੇ ਸੀ ਅਤੇ ਉਸ ਸਕੂਲਾਂ ਦਾ ਸੁਧਾਰ ਤਾਂ ਹੋਇਆ, ਚਲੋ ਸ਼ੁਕਰ ਹੈ ਵੀ ਜਿਹੜੀ ਪੰਚਾਇਤ ਜੋ ਵੀ ਆਈ ਠੀਕ ਹੈ ਜੀ, ਉਹਨਾਂ ਨੇ ਸਕੂਲ ਦਾ ਸੁਧਾਰ ਤਾਂ ਕੀਤਾ, ਹੌਲੀ ਹੌਲੀ ਸਾਨੂੰ ਉਮੀਦ ਹੈ ਵੀ ਸਾਡੀ ਪੰਚਾਇਤ ਵੀ ਲਾਇਬ੍ਰੇਰੀ ਦਾ ਵੀ ਉਪਰਾਲਾ ਕਰੇਗੀ।
2: ਜੋ ਮੇਰੇ ਦਿਮਾਗ ਦੇ ਵਿੱਚ ਗੱਲ ਘੁੰਮਦੀ ਹੁੰਦੀ ਹੈ ਉਹ ਇਹ ਕਿ ਆਈਡੀਆ ਜੋ ਮੈਨੂੰ ਲੱਗਦਾ ਉਹ ਇਹ ਕਿ ਜਦੋਂ ਅਸੀਂ ਸੰਗੀਤ ਨੂੰ ਜਿਹੜੇ ਵੀ ਸਾਥੀ ਅਸੀਂ ਪੇਸ਼ੇ ਵਜੋਂ ਚੁਣ ਰਹੇ ਹਾਂ, ਗਾਉਣਾ ਚਾਹੁੰਦੇ ਹਾਂ, ਗਾ ਕੇ ਲਾਈਮ ਲਾਈਟ ਦੇ ਵਿੱਚ ਆਉਣਾ ਚਾਹੁੰਦੇ ਹਾਂ, ਉਹ ਸਾਥੀ ਹਮੇਸ਼ਾ ਇੱਕ ਸਦਾਬਹਾਰ ਸੰਗੀਤ ਜਿਹੜਾ

0: ਤਾਂ ਉਹ ਸਦਾਬਹਾਰ ਗੀਤਾਂ ਦੇ ਵਿੱਚ ਵੀ ਬਹੁਤ ਕੁਝ ਕਰ ਸਕਦੇ ਨੇ। ਅਜਿਹੇ ਨਗਮੇ ਜਿਹੜੇ ਆ ਜਿਹੜੇ ਗੀਤਕਾਰ ਲਿਖ ਗਏ ਨੇ, ਉਹ ਅਜਿਹੇ ਨਗਮਿਆਂ ਦੇ ਉੱਤੇ ਕੰਮ ਕੀਤਾ ਜਾ ਸਕਦਾ। ਉਦਾਹਰਣ ਦੇ ਤੌਰ 'ਤੇ ਤੁਸੀਂ ਦੇਖਿਆ ਹੋਣਾ ਕਿ ਨਵਾਂ ਗਾਉਣ ਦੇ ਨਾਲ ਨਾਲ ਜੋ ਨੌਜਵਾਨ ਸਾਥੀ ਜਿਹੜੇ ਨੇ ਸਦਾਬਹਾਰ ਗਾਉਂਦੇ ਨੇ, ਜਿਹਨੂੰ ਕਿ ਅਸੀਂ ਰਿਮਿਕਸ ਦੇ ਤੌਰ 'ਤੇ ਲੈਂਦੇ ਹਾਂ, ਸਦਾਬਹਾਰ ਗੀਤ ਨੂੰ, ਸਦਾਬਹਾਰ ਸੰਗੀਤ ਨੂੰ ਜਦੋਂ ਰਿਮਿਕਸ ਦੇ ਤੌਰ 'ਤੇ ਲੈ ਕੇ ਆ ਰਹੇ ਨੇ, ਤਾਂ ਉਸ ਦੇ ਵਿੱਚ ਵੀ ਉਹ ਕਾਫੀ ਚੰਗਾ ਕਰੀਅਰ ਬਣਾ ਪਾ ਰਹੇ ਨੇ। ਅਤੇ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਜੋ ਚੱਲ ਰਿਹਾ ਹੈ ਗਲਤ ਸ਼ਲਤ ਜੋ ਚੱਲ ਰਿਹਾ ਹੈ ਕਮਰਸ਼ੀਅਲ ਦੇ ਤੌਰ 'ਤੇ ਉਸੇ ਨੂੰ ਹੀ ਅਪਣਾ ਲਿਆ ਜਾਵੇ। ਸੋ ਇਹ ਵਿਚਾਰ ਜਿਹੜੇ ਹੈ ਆਪਣੇ ਆਪਣੇ ਸਾਥੀਓ ਤੁਸੀਂ ਅੱਜ ਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਕੀਤੇ, ਅਤੇ ਰਸਦੀਪ ਤੀਰਥ ਸਿੰਘ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਿਚਾਰ ਚਰਚਾ 'ਚ ਮੇਰੇ ਨਾਲ ਭਾਗ ਲੈਣ ਦਾ।
1: ਠੀਕ ਹੈ ਸਰ, ਸ਼ੁਕਰੀਆ ਬਹੁਤ ਬਹੁਤ ਤੁਹਾਡਾ ਵੀ
0: ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਯੁਵਾਣੀ। ਸਟੂਡੀਓ ਦੀ ਘੜੀ 'ਤੇ ਸਮਾਂ ਹੈ ਸ਼ਾਮ ਦੇ 6:57 ਅਤੇ 55 ਸਕਿੰਟ ਦਾ। ਆਓ ਸੁਣਦੇ ਹਾਂ ਇੱਕ ਸੰਦੇਸ਼।
2: ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਦੋਸਤੋ, ਜਿਸ ਤਰ੍ਹਾਂ ਪਹਿਲਾਂ ਗੱਲਬਾਤ ਚੱਲ ਰਹੀ ਸੀ ਕਿ ਅਸੀਂ ਕਿਸ ਤਰ੍ਹਾਂ ਦੇ ਗੀਤ ਸੁਣੀਏ, ਕਿਸ ਤਰ੍ਹਾਂ ਦੇ ਗੀਤਾਂ ਦੀ ਪਸੰਦ ਸਾਡੀ ਹੋਣੀ ਚਾਹੀਦੀ ਹੈ। ਸੋ ਕਹਿੰਦੇ ਨੇ ਕਿ ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀ, ਹਨੇਰੀਆਂ ਗਲੀਆਂ 'ਚ ਦੀਵਾ ਬਾਲ ਰੱਖੀ, ਹਨੇਰਿਆਂ ਤੋਂ ਤੂੰ ਡਰੀ ਨਾ ਰਾਤ ਵੇਲੇ, ਚੇਤਿਆਂ 'ਚ ਤਾਰਿਆਂ ਦਾ ਥਾਲ ਰੱਖੀ। ਸੋ ਹਮੇਸ਼ਾ ਸਾਨੂੰ ਜਿਹੜਾ ਹੈ ਰੋਸ਼ਨੀ ਦਾ ਮੁੱਦਾ ਹੀ ਹੋਣਾ ਚਾਹੀਦਾ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਯੁਵਾਣੀ ਇੱਥੇ ਖਤਮ ਹੁੰਦਾ ਹੈ। ਦਿਓ ਆ ਗਿਆ, ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੂ ਬਾਣੀ FM ਬੈਂਡ 101.1 ਮੈਗਾਹਰਟਸ ਦੀ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:20 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਬਾਲਾ ਪੀਰ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੰਪਾਦਨ ਹੈ ਮਮਤਾ ਅਰੋੜਾ ਦਾ।
1: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਅੱਜ ਦੇ ਇਸ ਵਿਸ਼ੇਸ਼ ਗੁਰਮਤਿ ਪ੍ਰੋਗਰਾਮ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇੱਕ ਵਿਸ਼ੇਸ਼ ਧਾਰਮਿਕ ਰੂਪਕ ਬਾਲਾ ਪੀਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ।

ਸਾਧ ਸੰਗਤ ਜੀ, ਅੱਜ ਅਸੀਂ ਸਿਮਰਨ ਕਰ ਰਹੇ ਹਾਂ ਉਸ ਮਹਾਨ ਜੋਤ ਦਾ, ਜਿਸ ਨੇ ਸਿਰਫ 8 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਦਇਆ, ਨਿਮਰਤਾ ਅਤੇ ਮਨੁੱਖਤਾ ਦਾ ਅਨੋਖਾ ਸੰਦੇਸ਼ ਦਿੱਤਾ। ਸਾਧ ਸੰਗਤ ਜੀ ਉਹ ਸਨ ਸਿੱਖਾਂ ਦੇ 8ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ। ਉਹਨਾਂ ਨੂੰ ਸੰਸਾਰ ਬਾਲਾ ਪੀਰ ਦੇ ਨਾਮ ਨਾਲ ਵੀ ਜਾਣਦਾ ਏ। ਅੱਜ ਦਾ ਇਹ ਸਫ਼ਰ ਸਿਰਫ ਇਤਿਹਾਸ ਨਹੀਂ, ਸਗੋਂ ਇੱਕ ਅਜਿਹੀ ਰੂਹਾਨੀ ਯਾਤਰਾ ਏ ਜੋ ਸਾਡੇ ਮਨ ਨੂੰ ਸੇਵਾ, ਪ੍ਰੇਮ ਅਤੇ ਸਮਾਨਤਾ ਦੀ ਰਾਹ ਦਿਖਾਉਂਦੀ ਹੈ। ਜਿਹੜਾ ਆਪ ਜਗਤ ਦਾ ਦੁੱਖ ਹਰ ਲੈਂਦਾ ਏ, ਉਹੀ ਗੁਰੂ ਹਰਕ੍ਰਿਸ਼ਨ ਅਖਵਾਉਂਦਾ ਏ। ਉਮਰ ਭਾਵੇਂ ਛੋਟੀ ਸੀ, ਪਰ ਸੰਸਾਰ ਨੂੰ ਪਿਆਰ ਦਾ ਰਾਹ ਸਿਖਾਉਂਦਾ ਏ। ਸਰੋਤਿਓ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਅਤੇ ਮਾਤਾ ਜੀ ਦਾ ਨਾਮ ਸੀ ਮਾਤਾ ਕ੍ਰਿਸ਼ਨ ਕੌਰ ਜੀ। ਕਈ ਇਤਿਹਾਸਿਕ ਸਰੋਤਾਂ ਵਿੱਚ ਮਾਤਾ ਸੁਲੱਖਣੀ ਜੀ ਦਾ ਵੀ ਜ਼ਿਕਰ ਮਿਲਦਾ ਏ। ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਬੇਹੱਦ ਨਿਮਰ, ਦਿਆਲੂ ਅਤੇ ਸ਼ਾਂਤ ਸੀ। ਗੁਰੂ ਘਰ ਦਾ ਮਾਹੌਲ ਸੇਵਾ, ਸਿਮਰਨ ਅਤੇ ਗੁਰਬਾਣੀ ਨਾਲ ਭਰਿਆ ਹੋਇਆ ਸੀ। ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਜੀ ਦੇ ਚਿਹਰੇ ਤੋਂ ਅਦਭੁਤ ਆਤਮਿਕ ਨੂਰ ਝਲਕਦਾ ਸੀ। ਸੰਗਤਾਂ ਦੂਰ ਦੂਰ ਤੋਂ ਸਿਰਫ ਦਰਸ਼ਨ ਕਰਨ ਲਈ ਆਉਂਦੀਆਂ ਸਨ। ਦੋਸਤੋ, ਆਪ ਜੀ ਦੇ ਨਾਲ ਗੁਰੂ ਸਾਹਿਬ ਦੀ ਬਚਪਨ ਦੀ ਰੂਹਾਨੀ ਮਹਾਨਤਾ ਦੀ ਸਾਂਝ ਪਾਉਣ ਲੱਗੇ ਹਾਂ। ਜਿੱਥੇ ਆਮ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ, ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਮਨ ਨਾਮ, ਸਿਮਰਨ, ਸੇਵਾ ਅਤੇ ਦਇਆ ਵਿੱਚ ਲੱਗਿਆ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਜਿਸ ਕਿਸੇ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ, ਉਸ ਦੇ ਮਨ ਨੂੰ ਅਦਭੁਤ ਸ਼ਾਂਤੀ ਪ੍ਰਾਪਤ ਹੋਈ। ਗੁਰੂ ਸਾਹਿਬ ਹਰ ਮਿਲਣ ਵਾਲੇ ਨਾਲ ਪਿਆਰ ਨਾਲ ਗੱਲ ਕਰਦੇ, ਕਿਸੇ ਨੂੰ ਵੀ ਛੋਟਾ ਵੱਡਾ ਨਹੀਂ ਸਮਝਦੇ ਸਨ। ਇਹੀ ਸੀ ਸਿੱਖੀ ਦੀ ਅਸਲੀ ਰੂਹ।

साल 1661 ਵਿੱਚ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਹਰਕਿਸ਼ਨ ਜੀ ਨੂੰ ਗੁਰਗੱਦੀ ਬਖਸ਼ੀ। ਉਸ ਵੇਲੇ ਉਹਨਾਂ ਦੀ ਉਮਰ ਕੇਵਲ 5 ਸਾਲ ਸੀ। ਸੰਗਤਾਂ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਇੰਨੀ ਛੋਟੀ ਉਮਰ ਦਾ ਬੱਚਾ ਗੁਰੂ ਕਿਵੇਂ ਬਣੇਗਾ। ਪਰ ਗੁਰੂ ਘਰ ਵਿੱਚ ਉਮਰ ਨਹੀਂ ਜੋਤ ਦੀ ਪਰੰਪਰਾ ਚੱਲਦੀ ਹੈ। ਗੁਰਗੱਦੀ ਸਰੀਰ ਨੂੰ ਨਹੀਂ ਗੁਰੂ ਜੋਤ ਨੂੰ ਮਿਲਦੀ ਹੈ। ਇਹੀ ਕਾਰਨ ਹੈ ਕਿ ਸੰਗਤਾਂ ਨੇ ਸਿਰ ਨਿਵਾ ਕੇ ਗੁਰੂ ਸਾਹਿਬ ਜੀ ਨੂੰ ਸਵੀਕਾਰ ਕੀਤਾ। ਉਮਰ ਕਦੇ ਵੀ ਮਹਾਨਤਾ ਦਾ ਮਾਪਦੰਡ ਨਹੀਂ ਹੁੰਦੀ। ਸੋਚ, ਸੇਵਾ ਅਤੇ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦੇ ਨੇ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਨੇ। ਸਾਧ ਸੰਗਤ ਜੀ, ਜਦੋਂ ਗੁਰੂ ਹਰ ਰਾਏ ਸਾਹਿਬ ਜੀ ਜੋਤੀ ਜੋਤ ਸਮਾਏ, ਸੰਗਤਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਪਰ ਉਸੇ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਰੂਹਾਨੀ ਮੁਸਕਾਨ ਨੇ ਸੰਗਤਾਂ ਨੂੰ ਨਵਾਂ ਵਿਸ਼ਵਾਸ ਦਿੱਤਾ। ਇਹ ਵਿਛੋੜਾ ਵੀ ਸੀ ਅਤੇ ਨਵੀਂ ਆਸ ਵੀ। ਗੁਰੂ ਜੋਤ ਕਦੇ ਖਤਮ ਨਹੀਂ ਹੁੰਦੀ, ਸਿਰਫ ਰੂਪ ਬਦਲਦੀ ਹੈ। ਨਿੱਕੀ ਜਿਹੀ ਉਮਰ ਪਰ ਨੂਰ ਅਪਾਰ, ਹਰ ਮਨ ਵਿੱਚ ਜਗਾਇਆ ਸੇਵਾ ਦਾ ਪਿਆਰ। ਗਰੀਬ ਦਾ ਦਰਦ ਆਪਣਾ ਜਾਣਿਆ, ਇਹੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਸਾਰ। ਸਾਧ ਸੰਗਤ ਜੀ, ਜੇ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ

ਹਰ ਮਨੁੱਖ ਨਾਲ ਬਰਾਬਰੀ ਦਾ ਵਿਹਾਰ ਕਰੀਏ, ਬਿਮਾਰ ਅਤੇ ਲੋੜਵੰਦ ਦੀ ਸੇਵਾ ਕਰੀਏ, ਹੰਕਾਰ ਤੋਂ ਦੂਰ ਰਹੀਏ, ਗੁਰਬਾਣੀ ਨਾਲ ਜੁੜੀਏ, ਦਇਆ ਨੂੰ ਜੀਵਨ ਦਾ ਆਧਾਰ ਬਣਾਈਏ। ਗੁਰਗੱਦੀ ਸੰਭਾਲਣ ਤੋਂ ਬਾਅਦ ਕੀਰਤਪੁਰ ਸਾਹਿਬ ਵਿਖੇ ਹਰ ਰੋਜ਼ ਦੂਰ ਦੂਰ ਤੋਂ ਸੰਗਤਾਂ ਦਰਸ਼ਨ ਲਈ ਆਉਂਦੀਆਂ। ਕੋਈ ਦੁਖੀ ਆਉਂਦਾ, ਕੋਈ ਬਿਮਾਰ, ਕੋਈ ਮਨ ਦੀ ਉਲਝਣ ਲੈ ਕੇ ਤੇ ਕੋਈ ਸਿਰਫ ਗੁਰੂ ਦਰਸ਼ਨ ਦੀ ਲਾਲਸਾ ਨਾਲ। ਗੁਰੂ ਹਰਕ੍ਰਿਸ਼ਨ ਸਾਹਿਬ ਹਰ ਕਿਸੇ ਨੂੰ ਇੱਕੋ ਜਿਹੀ ਮਮਤਾ ਨਾਲ ਮਿਲਦੇ ਸਨ। ਉਹਨਾਂ ਦੇ ਚਿਹਰੇ ਦੀ ਸ਼ਾਂਤੀ ਅਤੇ ਮਿੱਠੀ ਮੁਸਕਾਨ ਹੀ ਲੋਕਾਂ ਲਈ ਹੌਸਲੇ ਦਾ ਸਰੋਤ ਬਣ ਜਾਂਦੀ ਸੀ। ਸਾਧ ਸੰਗਤ ਜੀ, ਉਸ ਸਮੇਂ ਇੱਕ ਪ੍ਰਸਿੱਧ ਵਿਦਵਾਨ ਪੰਡਿਤ ਲਾਲ ਚੰਦ ਨੂੰ ਇਹ ਸੰਦੇਹ ਸੀ ਕਿ ਇੰਨੀ ਛੋਟੀ ਉਮਰ ਦਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ। ਉਹ ਸੋਚਦਾ ਸੀ ਕਿ ਵੇਦਾਂ ਅਤੇ ਗੀਤਾ ਦਾ ਅਰਥ ਸਮਝਾਉਣਾ ਤਾਂ ਸਿਰਫ ਵੱਡੇ ਵਿਦਵਾਨਾਂ ਦਾ ਕੰਮ ਹੈ। ਜਦੋਂ ਉਹ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਦੇ ਮਨ ਦੀ ਗੱਲ ਬਿਨਾਂ ਪੁੱਛੇ ਜਾਣ ਲਈ। ਗੁਰੂ ਸਾਹਿਬ ਜੀ ਨੇ ਇੱਕ ਸਧਾਰਨ ਅਨਪੜ੍ਹ ਸਮਝੇ ਜਾਣ ਵਾਲੇ ਮਨੁੱਖ ਨੂੰ ਬੁਲਾਇਆ ਅਤੇ ਗੁਰੂ ਦੀ ਕਿਰਪਾ ਨਾਲ ਉਸ ਤੋਂ ਗੀਤਾ ਦੇ ਡੂੰਘੇ ਅਰਥ ਸਮਝਾਏ। ਇਸ ਘਟਨਾ ਨੇ ਪੰਡਿਤ ਦਾ ਹੰਕਾਰ ਤੋੜ ਦਿੱਤਾ। ਉਸ ਨੇ ਸਮਝ ਲਿਆ ਕਿ ਪਰਮਾਤਮਾ ਦੀ ਬਖਸ਼ਿਸ਼ ਨਾ ਉਮਰ ਵੇਖਦੀ ਹੈ ਅਤੇ ਨਾ ਹੀ ਵਿਦਵਤਾ ਦਾ ਅਹੰਕਾਰ। ਸਾਧ ਸੰਗਤ ਜੀ, ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਗਿਆਨ ਦਾ ਅਸਲ ਸਰੋਤ ਪਰਮਾਤਮਾ ਹੈ। ਹੰਕਾਰ ਮਨੁੱਖ ਨੂੰ ਸੱਚ ਤੋਂ ਦੂਰ ਕਰਦਾ ਹੈ, ਜਦਕਿ ਨਿਮਰਤਾ ਉਸ ਨੂੰ ਸੱਚ ਦੇ ਨੇੜੇ ਲੈ ਜਾਂਦੀ ਹੈ।

0: ਸਾਧ ਸੰਗਤ ਜੀ ਭਾਵੇਂ ਗੁਰੂ ਸਾਹਿਬ ਸਿੱਖਾਂ ਦੇ 8ਵੇਂ ਪਾਤਸ਼ਾਹ ਸਨ, ਪਰ ਉਹਨਾਂ ਦੇ ਜੀਵਨ ਵਿੱਚ ਹੰਕਾਰ ਦਾ ਕੋਈ ਸਥਾਨ ਨਹੀਂ ਸੀ। ਉਹ ਹਰ ਮਨੁੱਖ ਨਾਲ ਪ੍ਰੇਮ ਨਾਲ ਗੱਲ ਕਰਦੇ, ਗਰੀਬ ਅਮੀਰ ਬੱਚਾ ਬਜ਼ੁਰਗ ਹਰ ਕੋਈ ਉਹਨਾਂ ਲਈ ਇੱਕ ਸਾਰ ਸੀ। ਸਾਧ ਸੰਗਤ ਜੀ ਇਹੀ ਗੁਰਮਤ ਦਾ ਮੂਲ ਸਿਧਾਂਤ ਹੈ, ਸਰਬੱਤ ਦਾ ਭਲਾ। ਸੰਗਤਾਂ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਦੀਆਂ ਉਹਨਾਂ ਦੇ ਮਨ ਦੇ ਦੁੱਖ ਹੌਲੇ ਹੋ ਜਾਂਦੇ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਬਾਲ ਜੋਤ ਬਹੁਤ ਥੋੜੇ ਸਮੇਂ ਲਈ ਸੰਸਾਰ ਵਿੱਚ ਰਹੇਗੀ। ਇਹ ਵਿਚਾਰ ਹੀ ਸੰਗਤ ਦੇ ਮਨ ਨੂੰ ਬਿਰਹਾ ਨਾਲ ਭਰ ਦਿੰਦੇ ਨੇ। 17ਵੀਂ ਸਦੀ ਦਾ ਭਾਰਤ ਰਾਜਨੀਤਿਕ ਅਤੇ ਧਾਰਮਿਕ ਉਥਲ ਪੁਥਲ ਦਾ ਸਮਾਂ ਸੀ। ਸਾਧ ਸੰਗਤ ਜੀ, ਮੁਗਲ ਬਾਦਸ਼ਾਹ ਔਰੰਗਜ਼ੇਬ ਆਪਣੀ ਸਲਤਨਤ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਸੀ। ਸਿੱਖ ਪੰਥ ਦੀ ਵੱਧਦੀ ਲੋਕਪ੍ਰਿਯਤਾ ਅਤੇ ਸੰਗਤ ਦਾ ਗੁਰੂ ਘਰ ਨਾਲ ਡੂੰਘਾ ਪਿਆਰ ਉਸ ਦੇ ਧਿਆਨ ਦਾ ਕੇਂਦਰ ਬਣ ਚੁੱਕੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਭਾਵੇਂ ਬਾਲ ਉਮਰ ਵਿੱਚ ਸਨ, ਪਰ ਉਹਨਾਂ ਦਾ ਆਤਮਿਕ ਪ੍ਰਭਾਵ ਬਹੁਤ ਵਿਸ਼ਾਲ ਸੀ। ਇਤਿਹਾਸਿਕ ਸਰੋਤਾਂ ਅਨੁਸਾਰ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ। ਇਸ ਦੇ ਪਿੱਛੇ ਰਾਜਨੀਤਿਕ ਅਤੇ ਧਾਰਮਿਕ ਦੋਵੇਂ ਕਾਰਨ ਮੰਨੇ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਟਕਰਾਅ ਦਾ ਰਾਹ ਨਹੀਂ ਚੁਣਿਆ, ਉਹਨਾਂ ਨੇ ਧੀਰਜ, ਨਿਮਰਤਾ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਮਾਰਗ ਅਪਣਾਇਆ। ਇਹ ਗੁਰਮਤ ਦੀ ਵਿਲੱਖਣ ਪਹਿਚਾਨ ਹੈ, ਅਹੰਕਾਰ ਨਾਲ ਨਹੀਂ ਸੱਚ ਅਤੇ ਸੰਜਮ ਨਾਲ ਜਿੱਤਣਾ। ਦਿੱਲੀ ਦੇ ਪ੍ਰਸਿੱਧ ਰਾਜਪੂਤ ਸ਼ਾਸਕ ਰਾਜਾ ਜੈ ਸਿੰਘ, ਜੋ ਗੁਰੂ ਘਰ ਪ੍ਰਤੀ ਆਦਰ ਰੱਖਦੇ ਸਨ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਠਹਿਰਣ ਦੀ ਵਿਵਸਥਾ ਆਪਣੇ ਨਿਵਾਸ ਤੇ ਕੀਤੀ। ਸਾਧ ਸੰਗਤ ਜੀ, ਅੱਜ ਇਹ ਸਥਾਨ ਇਤਿਹਾਸ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਰੂਪ ਵਿੱਚ ਪ੍ਰਸਿੱਧ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਨੇ।
1: ਵਾਹਿਗੁਰੂ
2: ਸਰੋਤਿਓ, ਤੁਸੀਂ ਸੁਣ ਰਹੇ ਹੋ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਬਾਲਾ ਪੀਰ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸਟੂਡੀਓ ਦੀ ਘੜੀ 'ਤੇ ਸਮਾਂ ਹੈ ਸ਼ਾਮ ਦੇ 7:29 ਅਤੇ 35 ਸਕਿੰਟ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਜਾਣੀ ਕਿ 7:30 'ਤੇ ਸੁਣਾਂਗੇ ਪੰਜਾਬੀ ਵਿੱਚ ਖਬਰਾਂ, ਜੋ ਕਿ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪੰਜਾਬੀ ਵਿੱਚ ਖਬਰਾਂ ਤੋਂ ਬਾਅਦ ਇਸ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾ ਬਾਕੀ ਹਿੱਸਾ ਤੁਹਾਡੀ ਨਜ਼ਰ ਕਰਾਂਗੇ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤ ਨੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਦਹਿਸ਼ਤਗਰਦੀ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਹੀ ਅੱਗੇ ਵੱਧ ਸਕਦੇ ਨੇ। ਸੰਸਦ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSMEs ਵਿਕਾਸ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਹੱਥਖੜੀ ਖੇਤਰ ਨਾ ਸਿਰਫ ਰੋਜ਼ੀ ਰੋਟੀ ਦਾ ਸਾਧਨ ਹੈ, ਸਗੋਂ ਸਮਾਵੇਸ਼ੀ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਅਤੇ ਬੈਡਮਿੰਟਨ 'ਚ ਭਾਰਤ ਦੀ ਰਕਸ਼ਿਤਾ ਰਾਮਰਾਜ ਅਤੇ ਅਸ਼ਮਿਤਾ ਚਾਲੀਹਾ ਕੋਰੀਆ ਮਾਸਟਰ ਅਤੇ ਮਹਿਲਾ ਸਿੰਗਲ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਵਿਦੇਸ਼ੀ ਜੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਅੰਦਰੂਨੀ ਵਿਧਾਨਕ ਮਾਮਲਾ ਹੈ ਅਤੇ ਇਸ ਸਬੰਧੀ ਫੈਸਲਾ ਸੰਸਦ ਲੈਂਦੀ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ

0: ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਲਈ ਕਾਨੂੰਨ ਲਾਗੂ ਨੇ।
1: जहां तक भारत के अपने विधायी मामलों का सवाल है, ये हमारी अंदरूनी मामला है जिसपे हमारी संसद उस पर निर्णय लेती है। मैं आपको यह भी बताना चाहता हूं कि दुनिया में कई एक ऐसे राष्ट्र हैं जिसमें अमेरिका भी शामिल है, जो विदेशी कोष को, विदेशी फंड्स को विनियमित करते हैं।
0: ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਹੈ ਕਿ ਇੱਕ ਨਿੱਜੀ ਮੀਡੀਆ ਸੰਗਠਨ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਭਾਰਤ ਦਾ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਉਸ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਗਈਆਂ ਗੱਲਾਂ ਦਾ ਸਮਰਥਨ ਨਹੀਂ ਕਰਦੀ।
1: भारत सरकार का इस प्रेस वार्ता में कोई भूमिका नहीं थी। यह प्रेस वार्ता एक निजी मीडिया संस्था द्वारा आयोजित किया गया था। साथ ही साथ मैं आपको यह भी बताना चाहता हूं कि सरकार उस मंच से कहे गए जो भी शब्द थे उसका समर्थन नहीं करती है, खासकर वो शब्द जो वहां के सरकार के बारे में कही गई है।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਹੋਈ ਟੈਲੀਫੋਨ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਅਤੇ ਹਾਲੀਆ ਘਟਨਾਕ੍ਰਮ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫੋਨ ਕਾਲ ਇਜ਼ਰਾਈਲ ਵੱਲੋਂ ਕੀਤੀ ਗਈ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਸਾਂਝੀ ਕਰਦੇ ਨੇ। ਭਾਰਤੀ ਸਮੁੰਦਰੀ ਜਹਾਜ਼ਾਂ ਅਤੇ ਨਾਵਿਕਾਂ ਦੀ ਸੁਰੱਖਿਆ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਮੁੱਦੇ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਖਾੜੀ ਖੇਤਰ ਵਿੱਚ ਸਥਿਤ ਭਾਰਤੀ ਮਿਸ਼ਨ ਉੱਥੋਂ ਦੇ ਜਹਾਜ਼ਰਾਨੀ ਮੰਤਰਾਲਿਆਂ ਅਤੇ ਸਮੁੰਦਰੀ ਮਾਮਲਿਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਨੇ। ਉਨ੍ਹਾਂ ਕਿਹਾ ਕਿ 24 ਘੰਟੇ ਚੱਲਣ ਵਾਲੀਆਂ ਹੈਲਪਲਾਈਨਸ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਲੋੜਵੰਦ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਜਲ ਮਾਰਗਾਂ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਅਤੇ ਵਪਾਰ ਦੇ ਸੁਤੰਤਰ ਪ੍ਰਵਾਹ ਦੀ ਮੰਗ ਕਰਦਾ ਆ ਰਿਹਾ ਹੈ। ਪਾਕਿਸਤਾਨ ਤੇ ਸੋਮਾਲੀਆ ਵਿਚਕਾਰ ਹਾਲ ਹੀ ਵਿੱਚ ਹੋਏ ਰੱਖਿਆ ਸਮਝੌਤੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਇਨ੍ਹਾਂ ਘਟਨਾਵਾਂ ਤੇ ਨੇੜੇ ਨੂੰ ਨਜ਼ਰ ਰੱਖ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਇੰਡੀਆ ਅਫਰੀਕਾ ਫੋਰਮ ਸੰਮੇਲਨ ਦੇ ਆਯੋਜਨ ਦੀ ਉਡੀਕ ਕਰ ਰਿਹਾ। ਇਸ ਸੰਮੇਲਨ ਦੇ ਆਯੋਜਨ ਲਈ ਢੁੱਕਵੀਂ ਤਰੀਕ ਤੈਅ ਕਰਨ ਵਾਸਤੇ ਦੋਵਾਂ ਧਿਰਾਂ ਇੱਕ ਦੂਜੇ ਦੇ ਸੰਪਰਕ ਵਿੱਚ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਦਹਿਸ਼ਤਗਰਦੀ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਹੀ ਅੱਗੇ ਵੱਧ ਸਕਦੇ ਨੇ। ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਦੀ ਨੀਤੀ ਨੂੰ ਜਾਰੀ ਰੱਖ ਰਿਹਾ ਅਤੇ ਦਹਿਸ਼ਤਗਰਦੀ ਨੂੰ ਭਾਰਤ ਵਿਰੁੱਧ ਦੇਸ਼ ਦੀ ਨੀਤੀ ਦੇ ਸਾਧਨ ਵਜੋਂ ਵਰਤ ਰਿਹਾ ਹੈ। ਮੰਤਰੀ ਨੇ ਕਿਹਾ ਕਿ ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ MFN ਦਾ ਦਰਜਾ ਵਾਪਸ ਲੈ ਲਿਆ ਅਤੇ ਪਾਕਿਸਤਾਨ ਤੋਂ ਆਉਣ ਜਾਣ ਵਾਲੇ ਸਾਰੇ ਸਮਾਨ ਤੇ ਕਸਟਮ ਡਿਊਟੀ 200% ਤੱਕ ਵਧਾ ਦਿੱਤੀ ਗਈ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਕਈ ਕੂਟਨੀਤਿਕ ਕਦਮ ਵੀ ਚੁੱਕੇ ਨੇ, ਜਿਨ੍ਹਾਂ ਵਿੱਚ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ, ਅਟਾਰੀ ਚੈੱਕ ਪੋਸਟ ਬੰਦ ਕਰਨਾ, ਵੀਜ਼ਾ ਪਾਬੰਦੀਆਂ ਲਾਉਣਾ ਅਤੇ ਸਬੰਧਤ ਦੂਤਘਰਾਂ ਵਿੱਚ ਕੂਟਨੀਤਿਕ ਤੇ ਅਧਿਕਾਰਤ ਮੌਜੂਦਗੀ ਘਟਾਉਣਾ ਸ਼ਾਮਲ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਫੌਜੀ ਕਾਰਵਾਈ ਵੀ ਕੀਤੀ ਗਈ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRA ਨੂੰ ਜਲੰਧਰ। ਸੰਸਦ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSMEs ਵਿਕਾਸ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਸੋਮਵਾਰ ਨੂੰ ਰਾਜ ਸਭਾ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਲੋਕ ਸਭਾ ਨੇ ਵੀ ਇਹ ਬਿੱਲ ਪਾਸ ਕਰ ਦਿੱਤਾ ਹੈ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਬਾਰੇ ਮੰਤਰੀ ਜੀਤਨ ਰਾਮ ਮਾਂਝੀ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਵਿਕਾਸ ਐਕਟ 2006 ਵਿੱਚ ਸੋਧ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ MSME ਸੈਕਟਰ ਨੂੰ ਭੁਗਤਾਨਾਂ ਵਿੱਚ ਦੇਰੀ ਨੂੰ ਹੱਲ ਕਰਨਾ ਅਤੇ ਵਿਵਾਦ ਨਿਪਟਾਰਾ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਬਿੱਲ ਅਨੁਸਾਰ ਜਨਤਕ ਖੇਤਰ ਦੇ ਕੇਂਦਰੀ ਉੱਦਮਾਂ ਨੂੰ ਵਪਾਰ ਪ੍ਰਾਪਤੀ ਛੋਟ ਪ੍ਰਣਾਲੀ ਰਾਹੀਂ MSMEs ਤੋਂ ਖਰੀਦੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਦੇ ਸਾਰੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਹੋਏਗੀ। ਜੇਕਰ ਕਿਸੇ ਵਿਵਾਦ ਵਿੱਚ ਸਾਲਸੀ ਨਾਕਾਮ ਹੋ ਜਾਂਦੀ ਹੈ ਤਾਂ ਮਾਮਲੇ ਨੂੰ ਸਾਲਸੀ ਦੇ ਸਿੱਟੇ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ ਆਰਬੀਟ੍ਰੇਸ਼ਨ ਨੂੰ ਭੇਜਿਆ ਜਾਏਗਾ। ਬਿੱਲ ਪਾਸ ਹੋਣ ਤੋਂ ਬਾਅਦ ਸਭਾਪਤੀ ਦਲੀਪ ਸੈਕੀਆ ਨੇ ਸਦਨ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਅਪੀਲ ਕੀਤੀ। ਲਗਾਤਾਰ ਵਿਘਨ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਵਿਰੋਧ ਪ੍ਰਦਰਸ਼ਨ ਲੋਕਤੰਤਰੀ ਪ੍ਰਣਾਲੀ ਅਨੁਸਾਰ ਨਹੀਂ ਨੇ। ਹੰਗਾਮਾ ਜਾਰੀ ਰਹਿਣ ਤੇ ਲੋਕ ਸਭਾ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਦੀ ਅਗਲੀ ਬੈਠਕ ਸੋਮਵਾਰ ਹੋਏਗੀ। ਰਾਜ ਸਭਾ ਦੀ ਕਾਰਵਾਈ ਵੀ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਹੱਥਖੱਡੀ ਖੇਤਰ ਨਾ ਸਿਰਫ਼ ਰੋਜ਼ੀ ਰੋਟੀ ਦਾ ਸਾਧਨ ਹੈ ਸਗੋਂ ਸਮਾਵੇਸ਼ੀ ਵਿਕਾਸ ਲਈ ਵੀ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਅੱਜ ਨਵੀਂ ਦਿੱਲੀ ਵਿੱਚ 12ਵੇਂ ਰਾਸ਼ਟਰੀ ਹੱਥਖੱਡੀ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੱਥਖੱਡੀ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਸੱਭਿਆਚਾਰ ਅਤੇ ਸੱਭਿਅਤਾ ਦਾ ਇੱਕ ਅਨਿੱਖੜਵਾਂ

0: ਅੰਗ ਰਿਹਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਨੇ ਨਾ ਸਿਰਫ ਦੇਸ਼ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਿਆ, ਸਗੋਂ ਰੁਜ਼ਗਾਰ, ਮਹਿਲਾ ਸ਼ਕਤੀਕਰਨ, ਕਲਾ, ਸੱਭਿਆਚਾਰ ਅਤੇ ਕੁਦਰਤ ਪ੍ਰਤੀ ਪਿਆਰ ਨੂੰ ਵੀ ਉਤਸ਼ਾਹਿਤ ਕੀਤਾ ਹੈ।
1: हजारों वर्ष से खुदकुर्ता भारत के प्रकृति पोषक सभ्यता की विकास यात्रा का अभिन्न हिस्सा रहा है। इसमें हमारे राष्ट्र की असाधारण विविधता दिखाई देती है। खुदकुर्ता क्षेत्र से रोजगार, महिला सशक्तिकरण, कला संस्कृति और प्रकृति प्रेम को बढ़ावा मिलता है। खुदकुर्ता भारत के स्वतंत्रता संग्राम और आत्मनिर्भरता से भी जुड़ा हुआ है।
0: ਪਤੀ ਨੇ ਦੇਸ਼ ਦੇ ਬੁਣਕਰਾਂ, ਉੱਦਮੀਆਂ, ਡਿਜ਼ਾਈਨਰਾਂ, ਵਿਦਿਆਰਥੀਆਂ ਅਤੇ ਹੱਥਖੱਡੀ ਸੈਕਟਰ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2025 ਲਈ ਸੰਤ ਕਬੀਰ ਹੱਥਖੱਡੀ ਪੁਰਸਕਾਰ ਅਤੇ ਰਾਸ਼ਟਰੀ ਹੱਥਖੱਡੀ ਪੁਰਸਕਾਰ ਵੀ ਪ੍ਰਦਾਨ ਕੀਤੇ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਉਸ ਦੇ ਬੱਚੇ ਵਿਚਕਾਰ ਮਜ਼ਬੂਤ ਭਾਵਨਾਤਮਕ ਸੰਬੰਧ ਉਸ ਨੂੰ ਆਪਣੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਕਤੀ ਬਣਾਉਂਦਾ ਹੈ। ਉਨ੍ਹਾਂ ਨੇ ਸਿੱਖਿਆ ਸੰਸਥਾਵਾਂ, ਮਾਪਿਆਂ, ਧਾਰਮਿਕ ਸੰਗਠਨਾਂ ਅਤੇ ਸਮਾਜ ਨੂੰ ਨੌਜਵਾਨ ਪੀੜ੍ਹੀ ਨੂੰ ਇਸ ਖਤਰੇ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਵੀ ਅਪੀਲ ਕੀਤੀ। ਅੱਜ ਚੰਡੀਗੜ੍ਹ 'ਚ ਪੰਜਾਬ LIT ਫਾਊਂਡੇਸ਼ਨ ਅਤੇ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਨਸ਼ਿਆਂ ਵਿਰੁੱਧ ਮਾਵਾਂ ਵਿਸ਼ੇ 'ਤੇ ਇੱਕ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਇਸ ਮੁਹਿੰਮ ਲਈ ਫਾਊਂਡੇਸ਼ਨ ਦੇ ਸਹਿ ਸੰਸਥਾਪਕ ਖੁਸ਼ਵੰਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਅਰਾਵਲੀ ਦੀ ਸਾਂਭ ਸੰਭਾਲ ਅਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਅੱਜ ਹਰਿਆਣਾ ਦੇ ਮਾਨੇਸਰ ਵਿੱਚ ਬੋਲਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਚੌਗਿਰਦਾ ਸੁਰੱਖਿਆ ਨੂੰ ਜਨ ਭਾਗੀਦਾਰੀ ਮੁਹਿੰਮ ਬਣਾ ਕੇ ਖਾਸ ਕਰਕੇ ਗੁਰੂਗ੍ਰਾਮ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ ਦੀ ਦੂਰਦਰਸ਼ੀ ਸੋਚ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਦੀ ਅਰਾਵਲੀ ਪਰਬਤਮਾਲਾ ਨੂੰ ਮੁੜ ਹਰਾ ਭਰਾ ਕਰਨ ਅਤੇ ਇਸ ਦੇ ਕੁਦਰਤੀ ਰੂਪ ਨੂੰ ਸੁਰੱਖਿਅਤ ਰੱਖਣ ਲਈ ਕਈ ਸਾਲ ਪਹਿਲਾਂ ਕੀਤਾ ਗਿਆ ਵਾਅਦਾ ਹੁਣ ਸਾਕਾਰ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਅੱਜ ਇਲਾਹਾਬਾਦ ਹਾਈ ਕੋਰਟ ਦੇ ਸਾਬਕ ਜੱਜ ਯਸ਼ਵੰਤ ਵਰਮਾ ਦੇ ਘਰ ਤੋਂ ਕਥਿਤ ਤੌਰ ਤੇ ਬਰਾਮਦ ਕੀਤੀ ਕਿ ਨਕਦੀ ਦੇ ਮਾਮਲੇ 'ਚ FIR ਦਰਜ ਕਰਨ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੈਡਮਿੰਟਨ ਵਿੱਚ ਭਾਰਤ ਦੀ ਰਕਸ਼ਿਤਾ ਹਰਾਮਰਾਜ ਅਤੇ ਅਸ਼ਮਿਤਾ ਚਾਲੀਹਾ ਦੱਖਣੀ ਕੋਰੀਆ ਦੇ ਅਸਾਨ ਵਿੱਚ ਕੋਰੀਆ ਮਾਸਟਰਸ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਨੇ। ਕੁਆਟਰ ਫਾਈਨਲ ਵਿੱਚ ਰਕਸ਼ਿਤਾ ਨੇ ਹਮਵਤਨ ਤਨਵੀ ਸ਼ਰਮਾ ਨੂੰ 18-21, 21-19, 21-18 ਨਾਲ, ਜਦਕਿ ਅਸ਼ਮਿਤਾ ਨੇ ਚੋਟੀ ਦਾ ਦਰਜਾ ਪ੍ਰਾਪਤ ਜਪਾਨ ਦੀ ਹੀਨਾ ਅਕੇਚੀ ਨੂੰ 20-22, 21-15, 21-19 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਦਹਿਸ਼ਤਗਰਦੀ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਹੀ ਅੱਗੇ ਵੱਧ ਸਕਦੇ ਨੇ। ਸੰਸਦ ਨੇ ਸੂਖਮ, ਛੋਟੇ ਅਤੇ ਦਰਮਿਆਨੀ ਉੱਦਮ MSMEs ਵਿਕਾਸ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਤੇ ਬੈਡਮਿੰਟਨ 'ਚ ਭਾਰਤ ਦੀ ਰਕਸ਼ਿਤਾ ਰਾਮਰਾਜ ਅਤੇ ਅਸ਼ਮਿਤਾ ਚਾਲੀਹਾ ਕੋਰੀਆ ਮਾਸਟਰ ਦੇ ਮਹਿਲਾ ਸਿੰਗਲ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਬਾਲਾ ਪੀਰ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ।

ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ। ਬਜ਼ੁਰਗਾਂ ਦੀਆਂ ਅੱਖਾਂ ਵਿੱਚ ਸ਼ਰਧਾ ਹੁੰਦੀ ਤੇ ਨੌਜਵਾਨਾਂ ਦੇ ਮਨ ਵਿੱਚ ਉਤਸ਼ਾਹ। ਹਰ ਕੋਈ ਇਸ ਬਾਲ ਗੁਰੂ ਦੇ ਦਰਸ਼ਨ ਨੂੰ ਆਪਣੇ ਜੀਵਨ ਦਾ ਵੱਡਾ ਭਾਗ ਮੰਨਦਾ ਸੀ। ਸਤਸੰਗਤ ਜੀ, ਸਿੱਖਾਂ ਦੇ ਮਨ ਵਿੱਚ ਇੱਕ ਅਣਜਾਣੀ ਚਿੰਤਾ ਵੀ ਸੀ। ਉਹ ਸੋਚਦੇ ਸਨ ਕਿ ਮੁਗਲ ਦਰਬਾਰ ਦਾ ਸੱਦਾ ਆਸਾਨ ਨਹੀਂ। ਫਿਰ ਵੀ ਗੁਰੂ ਸਾਹਿਬ ਜੀ ਦੇ ਚਿਹਰੇ ਤੇ ਨਾ ਕੋਈ ਡਰ ਸੀ ਤੇ ਨਾ ਕੋਈ ਬੇਚੈਨੀ। ਉਹਨਾਂ ਦੀ ਸ਼ਾਂਤੀ ਸੰਗਤ ਲਈ ਹੌਸਲੇ ਦਾ ਸਰੋਤ ਬਣੀ ਹੋਈ ਸੀ। ਨਿੱਕੇ ਨਿੱਕੇ ਕਦਮ ਸਨ ਪਰ ਹੌਸਲਾ ਅਸਮਾਨ ਜਿਹਾ। ਚਿਹਰੇ ਤੇ ਨੂਰ ਸੀ, ਦਿਲ ਸਮੁੰਦਰ ਵਰਗਾ। ਹਰ ਕਦਮ ਨਾਲ ਸੇਵਾ ਦਾ ਦੀਵਾ ਜਲਦਾ ਗਿਆ। ਗੁਰੂ ਜੀ ਦਾ ਰਾਹ ਸਦਾ ਪਿਆਰ ਨਾਲ ਚੱਲਦਾ ਗਿਆ। ਸਾਧ ਸੰਗਤ

ਗਿਆ। ਗੁਰੂ ਜੀ ਦਾ ਰਾਹ ਸਦਾ ਪਿਆਰ ਨਾਲ ਚੱਲਦਾ ਗਿਆ। ਸਾਧ ਸੰਗਤ ਜੀ, ਜਦੋਂ ਜੀਵਨ ਵਿੱਚ ਚੁਣੌਤੀਆਂ ਆਉਂਦੀਆਂ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਮੁਸ਼ਕਲ ਹੋਣ, ਮਨ ਦੀ ਸ਼ਾਂਤੀ, ਸੇਵਾ ਅਤੇ ਵਿਸ਼ਵਾਸ ਕਦੇ ਨਹੀਂ ਛੱਡਣਾ ਚਾਹੀਦਾ। ਸਾਧ ਸੰਗਤ ਜੀ, ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚੇ, ਉਸ ਸਮੇਂ ਸ਼ਹਿਰ ਵਿੱਚ ਚੇਚਕ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਨੇ ਭਿਆਨਕ ਰੂਪ ਧਾਰ ਲਿਆ ਸੀ। ਹਰ ਗਲੀ ਵਿੱਚ ਰੋਣ ਦੀਆਂ ਆਵਾਜ਼ਾਂ ਸਨ, ਕਈ ਘਰਾਂ ਦੇ ਚੁੱਲ੍ਹੇ ਠੰਡੇ ਪਏ ਸਨ, ਮਾਪੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਬੇਬਸ ਸਨ, ਬਿਮਾਰਾਂ ਦੀ ਸੇਵਾ ਕਰਨ ਵਾਲੇ ਵੀ ਘੱਟ ਪੈ ਗਏ ਸੀ। ਡਰ ਅਤੇ ਨਿਰਾਸ਼ਾ ਨੇ ਲੋਕਾਂ ਦੇ ਮਨਾਂ ਨੂੰ ਘੇਰ ਲਿਆ। ਅਜਿਹੇ ਸਮੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਲਈ ਕੋਈ ਸੁਰੱਖਿਆ ਨਹੀਂ ਮੰਗੀ। ਉਹ ਲੋਕਾਂ ਦੇ ਦੁੱਖ ਵਿੱਚ ਖੁਦ ਸ਼ਾਮਲ ਹੋਏ, ਬਿਮਾਰਾਂ ਨੂੰ ਧੀਰਜ ਦਿੱਤਾ, ਲੋੜਵੰਦਾਂ ਨੂੰ ਭੋਜਨ ਅਤੇ ਪਾਣੀ ਮਿਲੇ, ਇਸ ਦੀ ਵਿਵਸਥਾ ਕਰਵਾਈ। ਸਭ ਤੋਂ ਵੱਡੀ ਗੱਲ, ਉਹਨਾਂ ਨੇ ਕਿਸੇ ਧਰਮ, ਜਾਤ ਜਾਂ ਵਰਗ ਦਾ ਭੇਦ ਨਹੀਂ ਕੀਤਾ। ਉਹਨਾਂ ਲਈ ਹਰ ਦੁਖੀ ਮਨੁੱਖ ਵਾਹਿਗੁਰੂ ਜੀ ਦਾ ਹੀ ਰੂਪ ਸੀ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਨਾਲ ਸਿਖਾਇਆ ਕਿ ਅਸਲ ਧਰਮ ਸਿਰਫ ਬਾਣੀ ਪੜ੍ਹਨਾ ਨਹੀਂ, ਸਗੋਂ ਦੁਖੀ ਮਨੁੱਖ ਦੇ ਹੰਝੂ ਪੂੰਝਣਾ ਹੈ। ਇਹੀ ਕਾਰਨ ਹੈ ਕਿ ਸਮੂਹ ਲੁਕਾਈ ਪਿਆਰ ਨਾਲ ਉਹਨਾਂ ਨੂੰ ਬਾਲਾ ਪੀਰ ਵੀ ਆਖਦੀ ਹੈ। ਉਹਨਾਂ ਦੇ ਦਰਸ਼ਨ ਨਾਲ ਲੋਕਾਂ ਦੇ ਮਨਾਂ ਵਿੱਚ ਹੌਸਲਾ ਜਾਗਦਾ ਸੀ। ਉਹਨਾਂ ਦੀ ਮਿੱਠੀ ਬਾਣੀ ਅਤੇ ਸ਼ਾਂਤ ਚਿਹਰਾ ਲੋਕਾਂ ਲਈ ਆਤਮਿਕ ਆਸਰਾ ਬਣ ਗਿਆ। ਸਾਧ ਸੰਗਤ ਜੀ, ਸੰਗਤ ਨੂੰ ਕੀ ਪਤਾ ਸੀ ਕਿ ਜੋ ਬਾਲ ਗੁਰੂ ਦੂਜਿਆਂ ਦਾ ਦੁੱਖ ਆਪਣੇ ਸਿਰ ਲੈ ਰਹੇ ਨੇ, ਉਹ ਖੁਦ ਵੀ ਇਸ ਮਹਾਮਾਰੀ ਦੀ ਚਪੇਟ ਵਿੱਚ ਆ ਜਾਣਗੇ। ਸੰਗਤ ਦੀਆਂ ਅੱਖਾਂ ਹਰ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਤਰਸਦੀਆਂ। ਹਰ ਅਰਦਾਸ ਵਿੱਚ ਇੱਕੋ ਬੇਨਤੀ ਸੀ, ਹੇ ਸੱਚੇ ਪਾਤਸ਼ਾਹ, ਤੁਸੀਂ ਚੜ੍ਹਦੀ ਕਲਾ 'ਚ ਰਹੋ। ਪਰ ਗੁਰੂ ਦੀ ਰਜ਼ਾ ਮਨੁੱਖੀ ਸੋਚ ਤੋਂ ਉੱਚੀ ਹੁੰਦੀ ਹੈ। ਜਦੋਂ ਸੰਗਤ ਨੇ ਬੇਨਤੀ ਕੀਤੀ ਕਿ ਅਗਲਾ ਗੁਰੂ ਕੌਣ ਹੋਵੇਗਾ, ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੰਖੇਪ ਪਰ ਬਹੁਤ ਹੀ ਮਹੱਤਵਪੂਰਨ ਬਚਨ ਉਚਾਰਿਆ, ਬਾਬਾ ਬਕਾਲੇ। ਇਹ ਬਚਨ ਸਿੱਖ ਇਤਿਹਾਸ ਦਾ ਇੱਕ ਮਹਾਨ ਮੋੜ ਬਣਿਆ। ਇਸ ਦਾ ਅਰਥ ਸੀ ਕਿ ਅਗਲੀ ਗੁਰੂ ਜੋਤ ਬਕਾਲਾ ਵਿਖੇ ਪ੍ਰਗਟ ਹੋਵੇਗੀ। ਬਾਅਦ ਵਿੱਚ ਮੱਖਣ ਸ਼ਾਹ ਲੋਬਾਣਾ ਜੀ ਦੀ ਪ੍ਰਸਿੱਧ ਸਾਖੀ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਦਾ ਪ੍ਰਕਾਸ਼ ਸੰਸਾਰ ਸਾਹਮਣੇ ਆਇਆ। ਇਸ ਤਰ੍ਹਾਂ ਗੁਰੂ ਜੋਤ ਦੀ ਪਰੰਪਰਾ ਅਟੁੱਟ ਰਹੀ। 30 ਮਾਰਚ 1664 ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਸੰਸਾਰੀ ਪੱਖੋਂ ਇਹ ਵਿਛੋੜੇ ਦਾ ਪਲ ਸੀ, ਪਰ ਗੁਰਮਤ ਅਨੁਸਾਰ ਗੁਰੂ ਜੋਤ ਕਦੇ ਸੰਪੂਰਨ ਨਹੀਂ ਹੁੰਦੀ। ਜੋਤ ਇੱਕ ਸਰੂਪ ਤੋਂ ਦੂਜੇ ਸਰੂਪ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇਹ ਸਿੱਖ ਪੰਥ ਦੀ ਵਿਲੱਖਣ ਪਰੰਪਰਾ ਹੈ। ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਉੱਥੇ ਅੱਜ ਗੁਰਦੁਆਰਾ ਬਾਲਾ ਸਾਹਿਬ ਸਥਿਤ ਹੈ। ਇਹ ਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਨੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਿਖਾਇਆ ਕਿ ਸੱਚੀ ਭਗਤੀ ਕੇਵਲ ਬੋਲਾਂ ਜਾਂ ਰਸਮਾਂ ਵਿੱਚ ਨਹੀਂ, ਸਗੋਂ ਦੁਖੀ ਮਨੁੱਖ ਦੀ ਸੇਵਾ ਵਿੱਚ ਹੈ। ਦਿੱਲੀ ਦੀ ਮਹਾਮਾਰੀ ਦੌਰਾਨ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਿਮਾਰਾਂ ਦੀ ਸੇਵਾ ਕੀਤੀ। ਇਹ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਸਮਾਜ ਸੰਕਟ ਵਿੱਚ ਹੋਵੇ ਤਾਂ ਹਰ ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਕੋਲ ਅਸੀਮ ਆਤਮਿਕ ਮਹਾਨਤਾ ਸੀ, ਪਰ ਕਦੇ ਵੀ ਹੰਕਾਰ ਨਹੀਂ ਸੀ। ਉਹਨਾਂ ਨੇ ਆਪਣੇ ਜੀਵਨ ਨਾਲ ਦੱਸਿਆ ਕਿ ਉੱਚਾ ਉਹ ਨਹੀਂ ਜੋ ਅਹੁਦੇ ਜਾਂ ਧਨ ਨਾਲ ਵੱਡਾ ਹੋਵੇ, ਸਗੋਂ ਉਹ ਹੈ ਜੋ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝੇ। ਅੱਜ ਦੇ ਸਮਾਜ ਵਿੱਚ ਜਿੱਥੇ ਅਹੰਕਾਰ ਅਤੇ ਦਿਖਾਵਾ ਵੱਧ ਰਿਹਾ ਹੈ, ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਨਿਮਰ ਬਣਨ ਦੀ ਹਮੇਸ਼ਾ ਪ੍ਰੇਰਨਾ ਦਿੰਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੋਈ ਨਵੀਂ ਬਾਣੀ ਉਚਾਰਨ ਨਹੀਂ ਕੀਤੀ, ਪਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਸਾਹਿਬਾਨ ਜੀ ਦੀ ਬਾਣੀ ਨੂੰ ਆਪਣੇ ਜੀਵਨ ਰਾਹੀਂ ਜੀ ਕੇ ਦਿਖਾਇਆ। ਉਹਨਾਂ ਦਾ ਜੀਵਨ ਸਾਨੂੰ ਇਹ ਸਮਝਾਉਂਦਾ ਹੈ ਕਿ ਨਾਮ ਸਿਮਰਨ ਮਨ ਨੂੰ ਸ਼ਾਂਤੀ ਦਿੰਦਾ ਹੈ। ਹਰ ਜੀਵ ਵਿੱਚ ਇੱਕੋ ਜੋਤ ਵਸਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।

ਸਾਧ ਸੰਗਤ ਜੀ, ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ। ਹੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸਾਡੇ ਜੀਵਨ ਵਿੱਚ ਵੀ ਸੇਵਾ, ਨਿਮਰਤਾ, ਦਇਆ ਅਤੇ ਸੱਚ ਦੇ ਗੁਣ ਬਖਸ਼ੋ। ਸਾਨੂੰ ਅਜਿਹੀ ਸੋਚ ਬਖਸ਼ੋ ਕਿ ਅਸੀਂ ਹਰ ਮਨੁੱਖ ਵਿੱਚ ਵਾਹਿਗੁਰੂ ਜੀ ਦਾ ਨੂਰ ਦੇਖ ਸਕੀਏ। ਸਾਡੇ ਪਰਿਵਾਰਾਂ, ਸਮਾਜ ਅਤੇ ਦੇਸ਼ ਨੂੰ ਚੜ੍ਹਦੀ ਕਲਾ ਬਖਸ਼ੋ।

ਸਰੋਤਿਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਣੇ ਦਾਸ ਬਲਜੀਤ ਸ਼ਰਮਾ ਤੇ ਬੀਬੀ ਮਮਤਾ ਅਰੋੜਾ ਜੀ ਨੂੰ ਸਾਡਾ ਅੱਜ ਦਾ ਇਹ ਵਿਸ਼ੇਸ਼ ਧਾਰਮਿਕ ਸਿਲਸਿਲਾ ਬਾਲਾ ਪੀਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਪੂਰਨ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਬਾਲਾ ਪੀਰ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਮਮਤਾ ਅਰੋੜਾ ਦਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੈ ਸ਼ਾਮ ਦੇ 7:58 ਤੇ 46 ਸਕਿੰਟ ਦਾ। ਸਰੋਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ, ਇਸ ਸੰਬੰਧੀ ਆਪਣੀ ਰਾਏ, ਆਪਣੇ ਮਸ਼ਵਰੇ, ਤਾਰੀਫ਼ ਅਤੇ ਤਨਕੀਦ ਸਾਨੂੰ ਤੁਸੀਂ ਜੇਕਰ ਖਤਾਂ ਰਾਹੀਂ ਲਿਖਣਾ ਚਾਹੁੰਦੇ ਹੋ ਤਾਂ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ FM ਬਠਿੰਡਾ। ਸਾਡਾ ਪਿੰਨ ਜਾਣੀ ਕਿ ਪੋਸਟਲ ਇੰਡੈਕਸ ਨੰਬਰ 151001। ਜੇਕਰ ਸਾਨੂੰ ਤੁਸੀਂ ਈਮੇਲ ਕਰਨੀ ਚਾਹੁੰਦੇ ਹੋ, ਸਾਡਾ ਈਮੇਲ ਪਤਾ ਹੈ AIRFM.BTI@gmail.com। ਅਤੇ ਜੇਕਰ ਤੁਸੀਂ ਵਟਸਐਪ ਦੇ ਜ਼ਰੀਏ ਆਪਣੇ ਸੁਝਾਅ, ਆਪਣੇ ਮਸ਼ਵਰੇ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਹੈ 7173 73146।

ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:10 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਇੱਕ ਪ੍ਰਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਯੋਜਕ ਨੇ NCERT। ਅੱਜ ਤੁਸੀਂ ਇਸ ਦੀ 1345ਵੀਂ ਕੜੀ ਸੁਣੋਗੇ।

0: और अब इसी के साथ हमारा आज का उमंग कार्यक्रम यहीं पर समाप्त होता है। तो अपने मित्र अजीत को उमंग की तकनीकी टीम के साथ अगले सप्ताह तक के लिए आज्ञा दीजिए। नमस्कार।
1: उमंग उमंग उमंग उमंग।
2: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਪ੍ਰਯੋਜਿਤ ਪ੍ਰੋਗਰਾਮ ਉਮੰਗ। ਪ੍ਰੋਗਰਾਮ ਦੇ ਪ੍ਰਯੋਜਕ ਸਨ NCERT। ਅੱਜ ਤੁਸੀਂ ਇਸ ਦੀ 1345ਵੀਂ ਕੜੀ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਕੜੀ ਦੇ ਅਨੁਸਾਰ ਰਾਤ ਦੇ 8:30 ਤੇ 2 ਸਕਿੰਟ ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

0: ਪੰਜ ਪਾਣੀਆਂ ਦੇ ਗੀਤ, ਪੰਜ ਪਾਣੀਆਂ ਦੇ ਗੀਤ, ਸਾਡੀ ਡੂੰਘੀ ਏ ਪ੍ਰੀਤ, ਆਇਆ ਮਿਲਣ ਹੈ ਮੀਤ, ਸਾਡੀ ਰੂਹ ਹੋਈ ਸੀਤ, ਆਇਆ ਮਿਲਣ ਹੈ ਮੀਤ, ਸਾਡੀ ਰੂਹ ਹੋਈ ਸੀਤ। ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਘਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਗੁੱਡ ਈਵਨਿੰਗ। ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਸਾਰੇ ਦੋਸਤ ਬਿਲਕੁਲ ਠੀਕ ਠਾਕ ਹੋਣਗੇ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ, ਖੇੜਿਆਂ, ਖੁਸ਼ਹਾਲੀਆਂ ਦੇ ਫੁੱਲ ਮਹਿਕ 'ਤੇ ਟਹਿਕ ਰਹੇ ਹੋਣਗੇ। ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, 0164-22-40-331 ਨੰਬਰ ਡਾਇਲ ਕਰਕੇ। ਜੀ ਹਾਂ, ਸਾਡੇ ਸਟੂਡੀਓ ਦਾ ਨੰਬਰ ਹੈ ਜੀ, ਇੱਕ ਵਾਰੀ ਫਿਰ ਨੋਟ ਕਰੋ, 0164-22-40-331। ਅਤੇ ਇਸ ਨੰਬਰ 'ਤੇ ਤੁਸੀਂ ਕਰਨੀ ਹੈ ਜੀ ਕਿਸੇ ਵੀ ਪੰਜਾਬੀ ਫਿਲਮੀ ਜਾਂ ਗੈਰ ਫਿਲਮੀ ਗੀਤ ਦੀ ਫਰਮਾਇਸ਼, ਅਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਪਹਿਲੇ ਸਰੋਤਾ 0164-22-40-331 ਨੰਬਰ ਡਾਇਲ ਕਰਕੇ ਸਾਡੇ ਨਾਲ ਆ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
1: ਮੈਂ ਬੂਟਾ ਸਿੰਘ ਬੋਲ ਰਿਹਾ, ਪਿੰਡ ਸੁਖਲੱਦੀ ਤੋਂ ਜੀ।
0: ਬੂਟਾ ਸਿੰਘ, ਪਿੰਡ ਸੁਖਲੱਦੀ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ। ਬੂਟਾ ਸਿੰਘ ਜੀ, ਠੀਕ ਠਾਕ ਹੋ?
1: ਠੀਕ ਹੈ ਜੀ।
0: ਅਕਸਰ ਫੋਨ ਕਰਦੇ ਰਹਿੰਦੇ ਹੋ ਆਕਾਸ਼ਵਾਣੀ ਬਠਿੰਡਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ।
0: ਤੇ ਕਿੰਨੇ ਕੁ ਦਿਨਾਂ ਦਾ ਵਕਫਾ ਪਾ?

0: ਸਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, 0164-22-40-331 ਨੰਬਰ ਡਾਇਲ ਕਰਕੇ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਕੋਈ ਵੀ ਪੰਜਾਬੀ ਫਿਲਮੀ ਜਾਂ ਫਿਰ ਪੰਜਾਬੀ ਗੈਰ ਫਿਲਮੀ ਗੀਤ। ਅਤੇ ਇੱਕ ਸਰੋਤਾ 0164-22-40-331 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਬਲਵਿੰਦਰ ਬਾਗਾ ਸਾਹਿਬ।

0: ਸਤਿ ਸ਼੍ਰੀ ਅਕਾਲ ਜੀ।
1: ਪਿਆਰ ਭਰੀਏ ਸਤਿ ਸ੍ਰੀ ਅਕਾਲ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
0: ਸਰ ਜੀ, ਪਿੰਡ ਕੋਟਬਖਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਹੜ ਵਾਲਾ ਬੋਲਦਾ ਜੀ।
1: ਪਿੰਡ ਕੋਟਬਖਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ।
0: ਧੰਨਵਾਦ ਸਰ ਜੀ, ਸ਼ੁਕਰੀਆ ਜੀ ਮਿਹਰਬਾਨੀ।
1: ਹੋਰ ਠੀਕ ਠਾਕ ਹੋ ਬੂਟਾ ਸਿੰਘ ਜੀ?
0: ਬਹੁਤ ਵਧੀਆ ਸਰ ਜੀ, ਕਿਰਪਾ ਵਾਹਿਗੁਰੂ ਜੀ।
1: ਪਹਿਲੇ ਸਾਡੇ ਜਿਹੜੇ ਸਰੋਤਾ ਆਏ ਉਹ ਵੀ ਬੂਟਾ ਸਿੰਘ ਜੀ ਸੀ।
0: ਹਾਂਜੀ, ਸਰਕਾਰ ਵੀ ਕਹਿ ਰਹੀ ਹੈ ਜੀ ਬੂਟੇ ਵੱਧ ਤੋਂ ਵੱਧ ਲਾਓ।
1: ਕਿਆ ਬਾਤ ਹੈ! ਤੇ ਗੀਤ ਕਿਹੜਾ ਸੁਣੋਗੇ ਬੂਟਾ ਸਿੰਘ ਜੀ?
0: ਹਾਂਜੀ ਸਰ ਜੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਹੈ ਜੀ, ਭਾਬੋ ਲੈ ਗਈ ਨਾਲ ਸੁਣੀਏ।
1: ਲਓ ਜੀ, ਤੁਹਾਡੀ ਫਰਮਾਇਸ਼ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ,
0: ਧੰਨਵਾਦ ਜੀ।

0: ਓਪਰਿਆਂ ਵਾਂਗੂੰ ਕਰਨਾ ਐਵੇਂ, ਓਪਰਿਆਂ ਵਾਂਗੂੰ ਕਰਨਾ ਐਵੇਂ, ਆਪਣਾ ਬਣ ਕੇ ਆਵੇ ਅੜਿਆ, ਤੂੰ ਕੀ ਜਾਣੇ ਤੇਰੇ ਲਈ ਨੇ ਦਿਲ ਵਿੱਚ ਕਿੰਨੇ ਚਾਅ ਨੇ ਅੜਿਆ। 0164-2240-331 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
1: ਚਲੋ
0: ਜੀ, ਤੁਹਾਡੇ ਦੋਸਤ ਦੀ ਤੁਹਾਡੀ ਫਰਮਾਇਸ਼ ਦੱਸੋ, ਇਕੱਠਿਆਂ ਦੀ ਕਿਹੜੀ ਹੈ? ਲਓ ਜੀ, ਨਰਿੰਦਰ ਬੀਬਾ ਜੀ, ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਦਾ ਗੀਤ, ਬਾਬੂ ਸਿੰਘ ਜੀ ਅਤੇ ਤੁਹਾਡੇ ਦੋਸਤ ਨੂੰ ਵੀ ਨਾਲ ਨਾਲ ਇਹ ਗੀਤ ਤੁਸੀਂ ਆਨੰਦ ਮਾਣੋ, ਅਤੇ ਬਹੁਤ ਬਹੁਤ ਸ਼ੁਕਰੀਆ
1: ਜੀ।
0: ਸਤਿ ਸ਼੍ਰੀ ਅਕਾਲ ਜੀ।

ਮੈਂ ਠੀਕ ਹੋਵਾਂਗਾ ਤੂੰ ਆਪਣਾ ਖਿਆਲ ਰੱਖੀ, ਮੈਂ ਠੀਕ ਹੋਵਾਂਗਾ ਤੂੰ ਆਪਣਾ ਖਿਆਲ ਰੱਖੀ, ਸੋਹਣੀਆਂ ਯਾਦਾਂ ਨੂੰ ਸੀਨੇ 'ਚ ਸੰਭਾਲ ਰੱਖੀ। ਬਹੁਤ ਸਾਰੀਆਂ ਦੁਆਵਾਂ ਸ਼ੁਭਕਾਮਨਾਵਾਂ ਦੇ ਨਾਲ ਆਪਣੇ ਦੋਸਤ ਬਲਵਿੰਦਰ ਬਾਘਾ ਨੂੰ। ਅੱਜ ਦਾ ਪ੍ਰੋਗਰਾਮ ਪੰਜ ਬਾਣੀਆਂ ਦੇ ਗੀਤ ਇੱਥੇ ਖਤਮ ਕਰਨ ਦੀ ਦਿਵਾ ਗਿਆ। ਸ਼ਾਦ ਰਹੋ, ਆਬਾਦ ਰਹੋ, ਜਿੱਥੇ ਵੀ ਰਹੋ ਜ਼ਿੰਦਾਬਾਦ ਰਹੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ FM ਬੈਂਡ 1.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:44 ਤੇ 20 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਰਾਤ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤੀ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ 8:09। ਖਬਰਾਂ ਦੇ ਬੁਲੇਟਿਨ ਅਸੀਂ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਚੰਦ ਪਲ ਕਰੋ ਇੰਤਜ਼ਾਰ।